ਗੁਰੂ ਮਨ ਨੂੰ ਜੋੜ ਕੇ ਅੱਖਾਂ ਬੰਦ ਕਰਨ ਗੁਰੂ ਵਾਹ ਗੁਰੂ

हर जन राम नाम गुण गावे, अपा पहला भी समझे एक जन हुंदा एक हर जन हुंदा। जिहड़ा जन हुंदा उन्हूं हरी दा जन बन जाना चाहिदा। जन सारे नूं कहिंदे ने मनुखां नूं जन, ते जिहड़े जन संगत च नहीं आउंदे गुरबाणी गुरु जी दे नाल नहीं जुड़दे उन्हां नूं गुरमत जीवन जाच नहीं आउंदी। ਉਹ ਫਿਰ ਇੱਕ ਦੂਜੇ ਨਿੰਦਾ ਚੁਗਲੀ ਕਰਦੇ, ਦੁਬਧਾ ਈਰਖਾ ਦੁਐਸ਼ ਰੱਖਦੇ ਆ, ਤੇ ਫਿਰ ਉਹ ਸਜ਼ਾ ਦੇ ਭਾਗੀ ਬਣਦੇ ਨੇ। ਤੇ ਜਿਹੜੇ ਹਰ ਜਨ ਨੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਉਹ ਪ੍ਰਾਪਤੀ ਕਰ ਲੈਂਦੇ ਹਰ ਜਨ, ਕਿਉਂਕਿ ਉਹ ਗੁਣ ਗਾਉਂਦੇ ਨੇ। ਗੁਣ ਗਾਉਣ ਦੇ ਨਾਲ ਜਿਵੇਂ ਤੁਸੀਂ ਗਾ ਰਹੇ ਹੋ, ਤੁਸੀਂ ਹਰ ਜਨ ਹੋ, ਤੁਹਾਡਾ ਮਨ ਬਿਲਕੁਲ ਕਲੀਨ ਅਪ ਹੋ ਜਾਣਾ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹਮੇ ਹੋਏ ਅਚਿੰਤ ਬੱਸੇ ਸੁੱਖ ਨਾਲ, ਨਾਮ ਸੁਣਨਾ ਸ਼ੁਰੂ ਹੋ ਜਾਏਗਾ ਤੇ ਵਾਹਿਗੁਰੂ ਦੇ ਨਾਲ ਵਸਣਾ ਸ਼ੁਰੂ ਕਰੇਗਾ। ਪਰ ਸਵਾਸ ਗਰਾਸ ਜਪਣਾ ਪੈਣਾ, ਸਵਾਸ ਗਰਾਸ ਹਰ ਨਾਮ ਸੰਭਾਲਣਾ ਪੈਣਾ ਵਾ ਮਨ ਨੂੰ ਜੋੜ ਕੇ। ਨੌਵੇਂ ਪਾਤਸ਼ਾਹ ਦੇ ਬਚਨ ਤੁਸੀਂ ਸੁਣਦੇ ਹੋ, ਨੌਵੇਂ ਮਹੱਲੇ 'ਚ ਸਾਰੇ ਸੁਣਦੇ ਹੋ, ਉਸ ਸਮੇਂ ਤੇ ਸਾਰੇ ਆ ਜਾਂਦੇ ਨੇ। ਜੋ ਨੌਵੇਂ ਪਾਤਸ਼ਾਹ ਦੇ ਬਚਨ ਬੜੇ ਸੌਖੇ ਆ, ਗੁਣ ਗੋਬਿੰਦ ਗਾਇਓ ਨਹੀਂ, ਹਰ ਜਨ ਰਾਮ ਨਾਮ ਗੁਣ ਗਾਵੇ। ਉਹ ਕਹਿੰਦੇ ਜੇ ਨਾ ਨਾ ਗਾਏ ਤੇ ਜਨਮ ਤੁਹਾਡਾ ਐਵੇਂ ਚੱਲ ਜਾਣਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾਮ, ਜੇ ਬਿਦ ਜਲ ਕਹੋ। ਮੱਛਲੀ ਨੂੰ ਤੁਸੀਂ ਪਾਣੀ ਚੋਂ ਕੱਢ ਦਿਓ, ਮੱਛੀ ਨੂੰ ਉਹ ਤੜਫਣ ਲੱਗ ਪੈਂਦੀ, ਮਰ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਦਾ ਤੁਹਾਡਾ ਮਨ ਦਾ ਅਵਸਥਾ ਹੋਣੀ ਚਾਹੀਦੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਜੇ ਨਾ ਉਹਨੂੰ ਇਹ ਭੁੱਖ ਲੱਗੀ, ਇਹਨੇ ਨਾ ਨਾਮ ਦੀ ਖੁਰਾਕ ਲਈ, ਤੇ ਫਿਰ ਉਤ ਭੂਖ ਹੈ ਖਾਏ ਚੱਲੀਏ ਦੁੱਖ, ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚ। ਕਹਿੰਦੇ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਉਹ, ਤੇ ਭੁੱਲੇਗਾ ਤਾਂ ਨਹੀਂ ਜੇ ਅਸੀਂ ਨਾਮ ਸਿਮਰਨ ਅਭਿਆਸ ਕਰਾਂਗੇ ਸੰਗਤ ਚ ਆ ਕੇ। ਅਭਿਆਸ ਇਹਨੂੰ ਕਹਿੰਦੇ ਪ੍ਰੈਕਟਿਸ, ਬਾਰੰਗ ਬਾਰ ਬਾਰ ਪ੍ਰਭ ਜਪੀਏ, ਬਾਰੰਗ ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ। ਪਹਿਲਾਂ ਤਨ ਦੀ ਰਸਨਾ ਤੇ ਅੰਮ੍ਰਿਤ ਆਏਗਾ। ਆ ਜਿਹੜੇ ਤੁਹਾਨੂੰ ਹੀ ਬੋਲਦੇ ਹੋ ਇਹਨਾਂ ਦੇ ਆਉਂਦਾ ਵਾਹਿਗੁਰੂ ਬੋਲਦੇ ਆ, ਅੰਮ੍ਰਿਤ ਨਾਲ ਭਰ ਜਾਂਦਾ ਮੁੱਖ, ਕਿਉਂਕਿ ਮਿੱਠਾ ਨਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ, ਮਿੱਠਾ ਕਿੰਨਾ ਵਾ। ਬਾਬਾ ਫਰੀਦ ਜੀ ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਹੈ ਨਾ। ਸ਼ੱਕਰ ਖੰਡ ਨਿਵਾਤ ਗੁੜ, ਨਿਵਾਤ ਕਹਿੰਦੇ ਮਿਸ਼ਰੀ ਨੂੰ, ਮਾਖਿਓ ਦਾ ਸ਼ਹਿਦ, ਮਾਝ ਦਾ ਦੁੱਧ, ਮਾਝਾ ਦੁੱਧ। ਕਹਿੰਦੇ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਦੁੱਧ, ਪਰ ਜਦੋਂ ਤੁਸੀਂ ਉਹ ਰਸ ਲਓਗੇ ਨਾ ਫਿਰ ਤੁਸੀਂ ਸਮਝੋਗੇ। ਤੇ ਜੇ ਨਹੀਂ ਲਿਆ ਕਹਿੰਦੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗ ਹੀਣ ਜੰਪਾ, ਉਹ ਜੰਮ ਲੈ ਜਾਂਦੇ। ਇਸ ਲਈ ਸਾਨੂੰ ਸਾਵਧਾਨ ਕਹਿੰਦੇ ਨੇ ਕਿ ਨੌਵੇਂ ਪਾਤਸ਼ਾਹ ਬੜੇ ਸੌਖੇ ਜਿਹੇ ਤਰੀਕੇ ਨਾਲ ਸਮਝਾਉਂਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਣਕਾ ਹੂੰ ਗਤ ਪਾਈ। ਪਾਪੀ ਤੋਂ ਪਾਪੀ ਬੰਦਾ ਵੀ ਪਾਪ ਛੱਡ ਕੇ ਗੁਰੂ ਵਾਲਾ ਬਣ ਜਾਵੇ, ਉਹਦੇ ਗੁਣ ਗਾਉਣ ਲੱਗ ਪਵੇ, ਸਤਿਗੁਰ ਦੀ ਸ਼ਰਨ 'ਚ ਆ ਜਾਵੇ, ਤੇ ਉਹ ਕਿੰਨਾ ਵੀ ਪਾਪੀ ਹੋਵੇ ਉਹ ਭਵਜਲ ਤੋਂ ਪਾਰ ਹੋ ਜਾਏਗਾ। ਜਪ ਮਨ ਰਾਮ ਨਾਮ ਨਿਸਤਾਰਾ, ਉਹਦਾ ਨਿਸਤਾਰਾ ਹੋ ਜਾਏਗਾ, ਇੰਨੀ ਸ਼ਕਤੀ ਹੈ ਨਾਮ 'ਚ। ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਣਕਾ ਹੂੰ ਗਤ ਪਾਈ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰ,
ਹੈ ਨਾ। ਅਜਾਮਲ ਦਾ ਤੁਸੀਂ ਹਿਸਟਰੀ ਜਾਣਦੇ ਹੋ ਕਿ ਸਾਰਾ ਲੋਕ ਜਾਣਦੇ ਸੀ ਉਹਨੂੰ ਕਿ ਬੜਾ ਪਾਪੀ ਸੀਗਾ, ਹੈ ਬ੍ਰਾਹਮਣ ਸੀਗਾ, ਪਰ ਬ੍ਰਾਹਮਣ ਤਾਂ ਉਹਨੇ ਛੱਡ ਦਿੱਤੀ ਅਤੇ ਹੋਰ ਹੀ ਕੰਮਾਂ 'ਚ ਪੈ ਗਿਆ, ਬੜੇ ਪਾਪ ਕੀਤੇ ਉਹਨੇ। ਪਰ ਵਾਹਿਗੁਰੂ ਕੋਈ ਪਿਛਲਾ ਪੂਰਬ ਕਰਮ ਅੰਕਰ ਜਾਂ ਪ੍ਰਗਟੇ ਤਾਂ ਭੇਟਿਓ ਪੁਰਖ ਰਸਕ ਬੈਰਾਗੀ, ਉਹ ਕੋਈ ਨਾਰਾਇਣ ਮੰਤਰ ਦੇ ਗਿਆ ਗੁਰਮੁਖ ਪਿਆਰਾ ਨਾਰਾਇਣ, ਕਹਿੰਦਾ ਆਪਣੇ ਛੋਟੇ ਬੱਚੇ ਦਾ ਨਾਮ ਵੀ ਨਾਰਾਇਣ ਰੱਖ ਲਏ। ਉਹਨੇ ਜਦੋਂ ਆਏ ਜੰਮ ਨਾਰਾਇਣ ਕਿਹਾ ਅਤੇ ਪਾਰ ਹੋ ਗਿਆ। ਇੰਨਾ ਨਾਮ ਦੇ ਵਿੱਚ ਸ਼ਕਤੀ ਆ। ਗਣਕਾ ਪਾਪਣ ਹੋਏ ਕੇ ਪਾਪਾਂ ਕਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾ ਹੂੰ ਗਤ ਪਾਈ। ਇਹ ਭੁੱਲਿਓ ਨਾ ਹੁਣ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸੋ ਗੁਰੂ ਪਿਆਰੇ ਹੁਣ ਕਲਯੁਗ ਮਹਿ ਕੀਰਤਨ ਪ੍ਰਧਾਨ ਗੁਰਮੁਖ ਜਪੀਏ ਲਾਏ ਧਿਆਨਾ ਸੋ ਸਿਮਰਨ ਦਾ ਸਮਾਂ ਸਮਾਪਤ ਹੈ। ਇੰਨੇ ਹੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਤੋਂ ਆਓ ਸਰਵਣ ਕਰੋ ਜੀ ਵਾਹਿਗੁਰੂ ਵਾਹਿਗੁਰੂ।

ਗੁਰੂ ਰੂਪ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਪਿਆਰ ਸਤਿਕਾਰ ਨਾਲ, ਸ਼ਰਧਾ ਭਾਵਨਾ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬੈਠ ਕੇ ਵਾਹਿਗੁਰੂ ਸਿੰਘ ਦੇ ਨਾਲ ਜੁੜੇ ਹੋ। ਸੋ ਹੁਣ ਸ਼ਾਮਾਂ ਦੇ ਦੀਵਾਨ ਜੋ ਜੂਨ 84 ਦੇ ਸਮਾਗਮ ਰੱਖੇ ਹਨ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ, ਸੋ ਪ੍ਰਬੰਧਕ ਵੀਰਾਂ ਵੱਲੋਂ ਜੋ ਪਿਛਲੇ ਹਫ਼ਤੇ ਤੋਂ ਸ਼ਾਮਾਂ ਦੇ 5 ਵਜੇ ਦੀਵਾਨ ਸ਼ੁਰੂ ਹੁੰਦੇ ਹਨ, ਤਕਰੀਬਨ ਰਾਤ ਦੇ 9 ਵਜੇ ਤੱਕ ਚੱਲਦੇ ਹਨ। ਸੋ ਆਪ ਜੀ ਨੂੰ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਕਵੀਸ਼ਰੀ ਜਥੇ ਆਪ ਜੀ ਨੂੰ ਰੋਜ਼ਾਨਾ ਹੀ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਲਾਉਂਦੇ ਹਨ। ਸੋ ਆਓ ਸਾਰੇ ਰਲ ਕੇ ਆਪਾਂ ਗੁਰੂ ਦਰਬਾਰ ਵਿੱਚ ਹਾਜ਼ਰੀ ਲਾਈਏ, ਸਾਰੇ ਰਲ ਕੇ ਆਪਾਂ ਕੀਰਤਨ ਦੀ।

ਵਾਹਿਗੁਰੂ ਜੀ ਵਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆ ਵਡਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰਨ ਹਾਰਾ ਸਾ ਮਹੱਲਾ ਪਹਿਲਾ

ਮਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹੋ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦੀ ਆਪ ਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਦੁਦਵਿਨ ਦੂਜਾ ਅਵਰਨਕ ਹੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵੜੇ ਪਹਿਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੇ। ਹਮ ਦੇਖਾ ਤਾਂ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ।

ਪਤੇ ਪਾਤਸ਼ਾਹੀ ਦਸਵੇਂ ਚੌਪੇ ਪੁਨਰਾ ਸਿਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਾਪ ਨਿਬ੍ਰਿਸ਼ਟ ਗਗਨ ਤੇ ਭਈ ਸਭ ਨੇ ਆਨ ਵਧਾਈ ਦਈ।

ਸਿਵਕਨ ਕੋ ਸਭ ਗੁਣ ਸੁਖ ਦੀਓ, ਛਤਰਨ ਕੋ ਪਲ ਮੋਵਦ ਕੀਓ। ਕੜ ਕੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਕਟ ਕਟ ਕੇ ਪਟ ਪਟ ਕੀ ਜਾਣੇ।

ਜੋ ਇਹ ਕਥਾ ਸੁਨੇ ਅਰਗਾਵੇ ਦੁਖ ਪਾਪ ਤੇ ਨਿਕਟ ਨਾ ਆਵੇ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸਹਿ ਸਕੇ ਨਾ ਕੋਈ ਸੰਮਤ ਸਤਰਾ ਸਹਿਜ ਪਚਾਵਨ ਹਾੜ ਬਦੇ ਪ੍ਰਥਮ ਸੁਖ ਦਾਵਨ ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ

ਜਲ ਤਾਰਿਯਨ ਸਾਕਤ ਨਿੰਦਕ ਦੁਸ਼ਟ ਖਿਨ ਮਾਇ ਵਿਦਾਰਿਯਨ।

0: ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਓ। ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ। ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ। ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ।
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਣਗਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਇਮਾਮ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਗੁਰ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪਾਵਨ ਪਿੱਤਰ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਿੰਦੁਸਤਾਨ ਸਰਕਾਰ ਵੱਲੋਂ ਅੱਜ ਦੇ ਦਿਨਾਂ ਵਿੱਚ ਹੀ ਸਤਿਗੁਰੂ ਜੀ 1984 ਵੇਲੇ ਟੈਂਕਾਂ ਤੋਪਾਂ ਨਾਲ ਸਤਿਗੁਰੂ ਜੀ ਹਮਲਾ ਕਰਕੇ ਬੇਅੰਤ ਸਿੰਘਾਂ ਨੂੰ ਅਤੇ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੇ ਸੰਗਤਾਂ ਸ਼ਹੀਦਾਂ ਦੀਆਂ ਯਾਦਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰ ਵਿੱਚ ਸ਼ਾਮ ਦੇ ਦੀਵਾਨ ਸ਼ਹੀਦੀ ਹਫ਼ਤਾ ਸੱਜ ਰਿਹਾ ਹੈ। ਸੋਦਰ ਰਾਇਲ ਸਾਹਿਬ ਜੀ ਦੇ ਸ਼ਬਦ ਕੀਰਤਨ ਸ਼ਬਦ ਚੌਂਕੀ ਕੀ ਅਰਦਾਸ ਸ਼ਬਦ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅਤੇ ਸਤਿਗੁਰੂ ਜੀ ਸੰਗਤਾਂ ਵੱਲੋਂ ਹਰ ਰੋਜ਼ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਬੀਬੀਆਂ ਵੱਲੋਂ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ। ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਬੀਬੀ ਭੁਪਿੰਦਰ ਕੌਰ ਵੱਲੋਂ ਸਿਹਤ ਜਾਬੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਜਗਮੀਤ ਸਿੰਘ ਤੰਦਰੁਸਤ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀਆਂ ਪਰਿਵਾਰਾਂ ਦੀ ਬੇਨਤੀਆਂ ਗੁਰਮ ਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਇਸ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ

ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਐਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਰ ਸੱਚਾ ਆਪ ਧਣੀ, ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ, ਆਪੇ ਬਖਸ਼ੇ ਮਿਲ ਲਏ ਸੋ ਪ੍ਰਭ ਸਦਾ ਸੰਭਾਲ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ ਹਮੈ ਸ਼ਬਦ ਜਲਾਏ, ਸੋ ਸ਼ੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ, ਸਤਿਗੁਰ ਮੇਲੇ ਤਾਂ

ਪਛਾਨ ਹੋ ਮੈਂ ਮੇਲਾ ਜਗ ਫਿਰੇ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਨ ਦਰ

ਆਪ ਗਵਾਏ। ਖਿੰਚੋ ਤਾਣ ਵੇ ਕੁੱਚੀ ਆ ਇੱਕ ਸਿਉਂ ਲਵਲਾਏ, ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ। ਸਤਿਗੁਰ ਨਹੁ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸੰਨ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵੰਨ, ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ। ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ, ਸੱਚ ਵਣੰਜੇ ਗੁਰ ਸ਼ਬਦ ਸਿਉਂ ਲਾਹ ਨਾਮ ਲਏਨ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਚੱਲੈ ਨਾ ਚੱਲਦਿਆਂ ਨਾਲ, ਵਿਣ ਨਾਵੇ ਨਾਲ ਨਾ ਚੱਲ ਸਈ,

ਨਾਲ ਇਹ ਮਨ ਮੂਲੋ ਭੁੱਲਿਆ ਜਾਸੇ ਪਤ ਗਵਾਏ ਇਹ ਜਗਤ ਮੋਹ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪਿਆ ਹਰ ਸਿਉ ਰਹੇ ਸਮਾਏ ਸੋ ਸ਼ੋ ਮੇਰਾ ਰੰਗੁਲਾ ਰੰਗੇ ਸਹਿ ਸੁਭਾਏ ਕਾਮਨ ਰੰਗ ਤਾਂ ਚੜੈ ਜਾ ਪਿਰਕੈ ਅੰਕ ਸਮਾਏ ਚਿਰੀ ਵਿਸ਼ੁਨੇ ਭੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵਨਿਧ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ

ਹੈ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ, ਆਪ ਜੀ ਸੰਤ ਦਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਆਓ ਅਗਲਾ ਪ੍ਰੋਗਰਾਮ ਸਤਿਕਾਰ ਜੋ ਭਾਈ ਸਾਹਿਬ ਜਸਵਿੰਦਰ ਸਿੰਘ ਜੰਡੀ ਜੀ ਆਪ ਜੀ ਨੂੰ ਸਰਵਣ ਕਰਾਉਣਗੇ, ਉਹਨਾਂ ਪਾਸੋਂ ਪਿਆਰ ਕਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਤਾਰ ਸਿੰਘ ਭਾਈ ਸਾਹਿਬ।

ਗੁਰਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ 5 ਵਜੇ ਤੋਂ ਲੈ ਕੇ 6 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ, ਅਤੇ ਉਸ ਤੋਂ ਉਪਰੰਤ ਸੋਧਾ ਰਾਜਰਾਜ ਸਾਹਿਬ ਜੀ ਦੀ ਬਾਣੀ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਕਾਰਯੋਗ ਭਾਈ ਬਲਵੀਰ ਸਿੰਘ ਜੀ ਗਾਖਲ, ਅਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ, ਅਤੇ ਗੁਰੂ ਕੇ ਹੋਰ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਅਨਾਊਂਸਮੈਂਟ ਜਿਹੜੀ ਕਰਨੀ ਆ ਭਾਈ ਸਾਹਿਬ ਹੁਣਾਂ ਦੇ ਕੀਰਤਨ ਤੋਂ ਬਾਅਦ ਕਰਾਂਗੇ, ਕਿਉਂਕਿ ਸਮਾਂ ਥੋੜ੍ਹਾ ਜ਼ਿਆਦਾ ਹੋ ਗਿਆ। ਮੈਂ ਬੇਨਤੀ ਕਰਦਾ ਭਾਈ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ ਅਤੇ ਗਿਆਨੀ ਜੁਝਾਰ ਸਿੰਘ ਜੀ, ਆਪ ਸੰਗਤਾਂ ਨੂੰ ਆਰਤੀ ਕੀਰਤਨ ਅਤੇ ਕੀਰਤਨ ਨਾਲ ਜੋੜਨ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕਾ ਖਾਲਸ ਰੂਪ ਖਾਲਸਾ ਸਾਹਿਬ ਸੰਗਤ ਜੀਓ, ਵੱਡੇ ਭਾਗ ਹਨ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਆਪਣੇ ਵੱਡਿਆਂ ਨੂੰ ਗੁਰੂ ਸਾਹਿਬਾਨ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਗੁਰੂ ਚਰਨਾਂ 'ਚ ਇਕੱਤਰ ਹੋਏ ਹੋ ਔਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸਤਸੰਗੀਓ, ਗੁਰੂ ਕੇ ਦਰਬਾਰ ਵਿੱਚ ਹੋਵੇ ਸਿਫਤ ਖਸਾਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਨਾਮ ਬਾਣੀ ਦੇ ਪ੍ਰਵਾਹ ਸਾਰਾ ਦਿਨ ਚੱਲਦੇ ਹਨ, ਸਿਮਰਨ ਭਗਤੀ ਬੰਦਗੀ ਗੁਰੂ ਕੇ ਦਰਬਾਰ ਵਿੱਚ ਸਾਰਾ ਦਿਨ ਚੱਲਦੀ ਹੈ, ਨਾਮ ਬਾਣੀ ਦੀ ਵਰਖਾ ਗੁਰੂ ਦਰਬਾਰ ਵਿੱਚ ਸਾਰਾ ਦਿਨ ਹੁੰਦੀ ਹੈ। ਸੋ ਗੁਰੂ ਨੇ ਮਿਹਰ ਕੀਤੀ ਹੈ, ਸੰਧਿਆ ਕਾਲ ਸਮੇਂ ਮਹਾਰਾਜ ਦੇ ਹਜ਼ੂਰ ਦੀਵਾਨ ਸਜ ਰਹੇ ਨੇ, ਜਿਸ ਵਿੱਚ ਆਪ ਨੇ ਬੜੇ ਪਿਆਰ ਨਾਲ ਅਲਾਹੀ ਬਾਣੀ ਦਾ ਕੀਰਤਨ, ਸੁਧਰ ਦੀ ਚੌਂਕੀ, ਰਹਿ ਰਾਸਾਈ ਦਾ ਪਾਠ, ਆਰਤੀ ਆਰਤੇ ਦਾ ਪਵਿੱਤਰ ਕੀਰਤਨ ਸ਼੍ਰਵਣ ਕੀਤਾ ਹੈ ਗੁਰ ਪਿਆਰਿਆਂ ਪਾਸੋਂ। ਔਰ ਉਪਰੰਤ ਪ੍ਰੋਗਰਾਮ ਦੀ ਰੂਪ ਰੇਖਾ ਸਤਿਕਾਰਯੋਗ ਸੈਕਟਰੀ ਸਾਹਿਬ ਜੀ ਤਿੰਨਾਂ ਨੇ ਆਪ ਨੂੰ ਸੂਚਿਤ ਕਰਵਾਇਆ ਹੈ। ਹੁਣ ਕੁਝ ਸਮਾਂ ਆਪ ਸੰਗਤਾਂ ਦੀ ਸੇਵਾ ਗੁਰ ਇਤਿਹਾਸ ਅਤੇ ਸੂਰਬੀਰ ਯੋਧਿਆਂ ਦੇ ਇਤਿਹਾਸ ਨਾਲ ਕਰਨੀ ਹੈ। ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਇਓ, ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੋ ਜਿਨ੍ਹਾਂ ਨੇ ਸ਼ਹਾਦਤ ਦੀ ਨੀਂਹ ਰੱਖੀ, ਜਿਨ੍ਹਾਂ ਨੇ ਸ਼ਹਾਦਤ ਦਾ ਇਹ ਬੂਟਾ ਲਾਇਆ, ਔਰ ਸਿੱਖਾਂ ਨੇ ਬੇਨਤੀ ਕੀਤੀ, ਜਿਹੜੇ ਪੰਜ ਸਿੱਖ ਨਾਲ ਗਏ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਲਾਹੌਰ ਨੂੰ ਗਏ ਨੇ ਅਤੇ ਪੰਜ ਸਿੰਘਾਂ ਨੂੰ ਨਾਲ ਸਿੱਖਾਂ ਨੂੰ ਨਾਲ ਲੈ ਕੇ ਗਏ ਨੇ, ਹੋਰ ਬੇਨਤੀ ਕਰਦੇ ਹਾਂ ਅੰਤਰਜਾਮੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਦੋਂ ਲਾਹੌਰ ਨੂੰ ਜਾਣ ਲੱਗੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ 11 ਸਾਲ ਦੀ ਸੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿੰਨਾਂ ਨੂੰ ਗੁਰਦੁਆਰਾ ਕੋਠਾ ਸਾਹਿਬ ਵਿਖੇ ਬੁਲਾਇਆ। ਸ੍ਰੀ ਅੰਮ੍ਰਿਤਸਰ ਸਾਹਿਬ ਆਪਣੀ ਸੁਰਤੀ ਬਿਰਤੀ ਲੈ ਜਾਓ ਅਤੇ ਗੁਰਦੁਆਰਾ ਕੋਠਾ ਸਾਹਿਬ ਕਿੱਥੇ ਹੈ ਉਸ ਦਾ ਧਿਆਨ ਧਰੋ ਅਤੇ ਬੇਨਤੀ ਕਰਦੇ ਹਾਂ ਜਦੋਂ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਂਦੇ ਹਾਂ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਲਈ ਜਾਂਦੀ ਹੈ, ਔਰ ਸ਼ਾਮ ਨੂੰ ਜਿੱਥੇ ਮਹਾਰਾਜ ਜੀ ਦੇ ਸੁਖਾ ਸੁਣਾਉਂਦੇ ਉਹਨੂੰ ਕੋਠਾ ਸਾਹਿਬ ਕਹਿੰਦੇ ਨੇ। ਜਦੋਂ ਅਕਾਲ ਤਖ਼ਤ ਸਾਹਿਬ ਦੀ ਰਚਨਾ ਨਹੀਂ ਸੀ ਹੋਈ, ਉਸ ਸਮੇਂ ਇੱਥੇ ਇੱਕ ਕੋਠਾ ਗੁਰੂ ਮਹਾਰਾਜ ਜੀ ਨੇ ਤਿਆਰ ਕਰਵਾਇਆ ਸੀ, ਜਿਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਿਸ਼ਰਾਮ ਕਰਿਆ ਕਰਦੇ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਕਾਸ਼ ਕੀਤਾ ਗਿਆ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ, ਅਤੇ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਨਵਾਂ ਪਲੰਘਾ ਸਾਹਿਬ ਚੰਦਨ ਦਾ ਅਤੇ ਸੋਹਣੀ ਚਾਦਰਾਂ ਦੀ ਵਿਛਾਈ ਬੀਬੀਆਂ ਨੇ, ਭੈਣਾਂ ਨੇ ਕਢਾਈ ਕਰਕੇ ਕਢਾਈ ਉੱਤੇ ਕੱਢ ਕੱਢ ਕੇ ਸੋਹਣੀਆਂ ਚਾਦਰਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟ ਕੀਤੀਆਂ, ਇੱਕ ਥੱਲੇ ਵਿਛਾਉਣ ਨੂੰ, ਉੱਪਰ ਦੇਣ ਨੂੰ। ਚੰਦੋਆ ਸਾਹਿਬ ਬਹੁਤ ਆਲੀਸ਼ਾਨ ਜਿਹੜਾ ਸੀ ਮਹਾਰਾਜ ਦੇ ਉੱਤੇ ਸੁਸ਼ੋਭਿਤ ਕੀਤਾ ਗਿਆ, ਅਤੇ ਉਸ ਸੋਹਣੇ ਪਲੰਘੇ 'ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਾਮ ਨੂੰ ਸੁੱਖ ਆਸਣ ਹੋਣਾ ਹੈ। ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਉਸ ਕਮਰੇ 'ਚ ਵਿਸ਼ਰਾਮ ਕਰਿਆ ਕਰਦੇ ਸੀ, ਅਤੇ ਤੁਹਾਡੇ ਲਈ ਇੱਕ ਪਲੰਘਾ ਲਾਗੇ ਹੋਰ ਡਾਹ ਦੀਏ। ਨਹੀਂ ਵਾਹਿਗੁਰੂ, ਗੁਰੂ ਜੀ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਬਰਾਬਰ ਅਸੀਂ ਨਹੀਂ ਕਦੇ ਵੀ ਵਿਸ਼ਰਾਮ ਕਰ ਸਕਦੇ। ਇਹ ਵੀ ਬੇਨਤੀ ਕਰਦੇ ਹਾਂ ਜਿਸ ਦਿਨ ਤੋਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਉਸ ਦਿਨ ਤੋਂ ਲੈ ਕੇ ਕਦੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੰਘਾਸਣ 'ਤੇ ਤਖ਼ਤ 'ਤੇ ਨਹੀਂ ਬੈਠੇ, ਸਿਰ ਦੇ 'ਤੇ ਛਤਰ ਨਹੀਂ ਚਲਾਇਆ, ਸਿਰ ਦੇ 'ਤੇ ਚੌਰ ਨਹੀਂ ਮਹਾਰਾਜ ਨੇ ਚਲਵਾਇਆ। ਉਹਨਾਂ ਕਿਹਾ ਕਿ ਨਹੀਂ, ਚਵਰ ਛਤਰ ਤਖ਼ਤ ਦੇ ਮਾਲਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਹਨ, ਸੰਗਤ ਵਿੱਚ ਗੁਰੂ ਜੀ ਵਿਆਹ ਕਰਦੇ ਸੀ। ਸੋ ਸੰਗਤਾਂ ਦੇ ਜ਼ਿਆਦਾ ਬੇਨਤੀ ਕਰਨ 'ਤੇ ਗੁਰੂ ਜੀ ਕਹਿੰਦੇ ਭਾਈ ਇੰਜ ਕਰੋ ਕਿ ਚਾਦਰਾ ਥੱਲੇ ਮਾਰੇ ਦੇ ਪਲੰਘੇ ਦੇ ਥੱਲੇ ਚਾਦਰਾ ਵਿਛਾ ਦਿਓ, ਮੈਂ ਥੱਲੇ ਭੂਮ ਆਸਣ ਲਾਇਆ ਕਰਾਂਗਾ, ਥੱਲੇ ਵਿਸ਼ਰਾਮ ਕਰਿਆ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ।
ਇਸ ਲਈ ਸਤਸੰਗੀਓ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਕੋਠੇ ਸਾਹਿਬ ਵਿਖੇ ਆਪਣੇ ਪਿਆਰੇ ਪੰਜ ਸਿੱਖ ਬੁਲਾਏ, ਜਿਨ੍ਹਾਂ 'ਚ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਸ਼ਾਲੋ ਜੀ, ਭਾਈ ਲੰਗਾਹਾ ਜੀ ਅਤੇ ਭਾਈ ਪ੍ਰਾਣਾ ਜੀ। ਪੰਜ ਸਿੱਖਾਂ ਦੀ ਹਜ਼ੂਰੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਜੀ ਅਸੀਂ ਚੱਲੇ ਹਾਂ ਲਾਹੌਰ, ਅਤੇ ਲਾਹੌਰ ਜਾ ਕੇ ਅਸੀਂ ਸ਼ਹਾਦਤ ਦੇ ਦੇਣੀ ਹੈ, ਅਸੀਂ ਵਾਪਸ ਨਹੀਂ ਆਵਾਂਗੇ। ਅੱਜ ਅਸੀਂ ਆਪਣੇ ਹੱਥੀਂ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹੜੇ ਹੁਣ ਗੁਰਤਾ ਗੱਦੀ ਦਾ ਭਾਰ ਚੁੱਕਣ ਦੇ ਲਾਇਕ ਹੋ ਗਏ ਨੇ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਭਾਈ ਗੁਰਦਾਸ ਜੀ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ ਕੌਣ ਨੇ? ਪੰਜ ਗੁਰੂ, ਪੰਜ ਬਰਤਨ ਅੰਮ੍ਰਿਤ ਦੇ ਭਰੇ, ਪੰਜ ਪਿਆਲੇ ਪੰਜ ਪੀਰ। ਸੋ ਪੰਜ ਜਿਹੜੇ ਪੀਰ ਗੁਰੂ ਨੇ ਪੰਜ, ਸੋ ਉਹਨਾਂ ਦੇ ਹਿਰਦਿਆਂ ਰੂਪੀ ਪਿਆਲੇ ਸੱਤ ਸੰਤੋਖ ਦਇਆ ਧਰਮ ਦੇ ਨਾਲ ਭਰੇ ਪਏ ਨੇ। ਛੱਠਮ ਪੀਰ ਬੈਠਾ ਗੁਰ ਭਾਰੀ, ਅਤੇ ਛੇਵੇਂ ਪਾਤਸ਼ਾਹ ਜੀ ਭਾਰੀ ਗੁਰੂ ਬੈਠੇ। ਸੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਆਪ ਪੰਜ ਪੈਸੇ ਨਾਰੀਅਲ ਦਾ ਫਲ ਰੱਖ ਕੇ ਆਪਣੇ ਸਾਹਿਬਜ਼ਾਦਾ ਜੀ ਨੂੰ ਬਿਠਾ ਕੇ ਤਿੰਨ ਪ੍ਰਕਰਮਾ ਕੀਤੀਆਂ। ਤਨ ਕਰਕੇ, ਮਨ ਕਰਕੇ, ਧਨ ਕਰਕੇ ਮੈਂ ਇਸ ਜੋਤ ਤੋਂ ਕੁਰਬਾਨ ਜਾਂਦਾ ਹਾਂ। ਫਿਰ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਦੇ ਮਸਤਕ ਉੱਤੇ ਤਿਲਕ ਲਗਾਇਆ ਗਿਆ 10 ਦਿਨ ਪਹਿਲਾਂ। ਮਤਲਬ ਕਿ ਆਪਾਂ ਜੇ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਸ਼ਹੀਦੀ ਦਿਵਸ ਮਨਾ ਰਹੇ ਹਾਂ, ਅਤੇ ਸਤਸੰਗੀਓ ਉਹਦੇ ਮੁਤਾਬਕ 10 ਦਿਨ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਔਰ ਵਚਨ ਕੀਤੇ ਸੀ ਕਿ ਸਿੱਖੋ, ਅੱਜ ਤੋਂ ਤੁਹਾਡੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਰਿਵਾਰ ਨੂੰ ਮਾਰੇ ਨੇ, ਸਾਰਾ ਦਲਾਸਾ ਦੇ ਕੇ ਪੰਜ ਸਿੱਖ ਨਾਲ ਲੈ ਲਏ, ਜਿਨ੍ਹਾਂ ਵਿੱਚ ਭਾਈ ਬਿਧੀ ਚੰਦ ਸਾਹਿਬ ਜੀ, ਸੋ ਭਾਈ ਲੰਗਾਹਾ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ, ਇਹ ਪੰਜ ਸਿੱਖ ਨਾਲ ਲੈ ਲਏ। ਲਾਹੌਰ ਨੂੰ ਸੱਚੇ ਪਾਤਸ਼ਾਹ ਗਏ, ਉੱਥੇ ਗ੍ਰਿਫਤਾਰੀ ਹੋਈ, ਬੜੇ ਭਾਰੀ ਦੁੱਖ ਕਸ਼ਟ ਤਸੀਹੇ ਦਿੱਤੇ ਗਏ, ਸਿੱਖਾਂ ਨੂੰ ਕੈਦ 'ਚ ਰੱਖਿਆ ਗਿਆ, ਡਾਂਗਾਂ ਦੀ ਮਾਰ ਪਈ, ਰੱਸਿਆਂ ਨਾਲ ਨੂੜ ਕੇ ਸਿੱਖਾਂ ਨੂੰ ਬੰਨ੍ਹ ਛੱਡਿਆ, ਸਿੱਖ ਕਚੀਚੀਆਂ ਲੈਂਦੇ ਰਹੇ, ਮਹਾਰਾਜ ਸਾਨੂੰ ਆਗਿਆ ਦਿਓ, ਕਹਿੰਦੇ ਸਿੱਖੋ ਸ਼ਾਂਤ ਰਹੋ ਸ਼ਾਂਤ। ਬੇਨਤੀ ਕਰਦੇ ਹਾਂ, 3 ਤਰ੍ਹਾਂ ਦੀ ਸ਼ਹੀਦੀ ਹੁੰਦੀ ਪਿਆਰਿਓ, ਇੱਕ ਸ਼ਾਂਤਮਈ, ਇੱਕ ਵੀਰ ਰਸ ਵਾਲੀ, ਅਤੇ ਇੱਕ ਹੁੰਦੀ ਸਤਸੰਗੀਓ, ਸੋ ਦੇਸ਼ ਕੌਮ ਲਈ ਸ਼ਹੀਦ ਹੋ ਜਾਣਾ। ਇਸ ਲਈ ਸ਼ਾਂਤਮਈ ਸ਼ਹੀਦੀ ਜੇ ਆਪਾਂ ਵੇਖੀਏ ਤਾਂ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ, ਉਹਨਾਂ ਤੋਂ ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤ ਰਹਿ ਕੇ, ਅਤੇ ਨਾਲ ਗੁਰੂ ਦੇ ਪਿਆਰੇ ਸਿੱਖ 3 ਦਿੱਲੀ ਸ਼ਹੀਦ ਹੋਏ। ਫਿਰ ਸ਼ਾਂਤਮਈ ਸ਼ਹੀਦੀ ਦਿੱਤੀ ਭਾਈ ਮਨੀ ਸਿੰਘ ਸਾਹਿਬ ਜੀ ਨੇ, ਛੋਟੇ ਸਾਹਿਬਜ਼ਾਦਿਆਂ ਨੇ, ਮਤਲਬ ਕੋਈ ਮੁਕਾਬਲਾ ਨਹੀਂ ਕਰਨਾ, ਕੋਈ ਕਿਸੇ ਨੂੰ ਕਹਿਣਾ ਕੁਛ ਨਹੀਂ, ਸ਼ਾਂਤ ਰਹਿ ਕੇ ਸ਼ਹੀਦੀ ਦੇ ਦਿੱਤੀ। ਇੱਕ ਉਹਦੀ ਵੀਰ ਰਸੀ ਸ਼ਹੀਦੀ, ਜੰਗ ਯੁੱਧ ਕਰਕੇ ਜਿਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਜਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਇੱਕ ਸ਼ਹਾਦਤ ਇਹ ਹੁੰਦੀ ਪਿਆਰਿਓ। ਸੋ ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸ਼ਾਂਤ ਰਹਿਣਾ ਗੁਰਸਿੱਖੋ ਸ਼ਾਂਤ, ਜ਼ਬਰਦਾਰ ਟਾਕਰਾ ਸਬਰ ਦੇ ਨਾਲ ਕਰਨਾ ਹੈ। ਗੁਰੂ ਜੀ ਕਹਿਣ ਲੱਗੇ, ਸਿੱਖੋ ਅਸੀਂ ਸ਼ਹਾਦਤ ਦਾ ਇੱਕ ਬੂਟਾ ਲਾ ਚੱਲੇ ਹਾਂ ਸ਼ਹਾਦਤ ਦਾ, ਅਤੇ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਜੇ ਸ਼ਹਾਦਤ ਦਾ ਬੂਟਾ ਲਾ ਚੱਲੇ, ਜੇ ਬੂਟੇ ਨੂੰ ਪਾਣੀ ਨਾ ਦੇਈਏ ਤਾਂ ਬੂਟਾ ਸੁੱਕ ਜਾਂਦਾ। ਕਹਿਣ ਲੱਗੇ, ਸਿੱਖੋ ਇਹ ਬੂਟਾ ਕਦੇ ਵੀ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਕਹਿੰਦੇ ਇਹ ਬੂਟਾ ਲਾ ਚੱਲੇ ਨਾ ਅਸੀਂ ਸ਼ਹਾਦਤ ਦਾ, ਸ਼ਹੀਦੀਆਂ ਦਾ, ਇਹ ਕਦੇ ਸੁੱਕੇਗਾ ਨਹੀਂ, ਇੱਕ ਲੰਮੀ ਲਾਈਨ ਲੱਗੀ ਰਹੇਗੀ ਸਿੱਖਾਂ ਦੀ ਇਸ ਬੂਟੇ ਨੂੰ ਪਾਣੀ ਪਾਉਣ ਲਈ। ਇਸ ਲਈ ਭਾਈ ਵਾਲੇ ਸਿੱਖ ਨੇ, ਮੇਰਾ ਖਿਆਲ ਕੋਈ ਐਸਾ ਦਿਨ ਨਹੀਂ ਹੋਵੇਗਾ ਜਿੱਦਣ 2-4 ਸਿੱਖਾਂ ਦਾ ਸ਼ਹੀਦੀ ਦਿਨ ਨਾ ਹੋਵੇਗਾ, ਕੋਈ ਵੀ ਐਸਾ ਦਿਨ ਹੈ ਨਹੀਂ। ਕੋਈ ਨਾ ਕੋਈ ਗੁਰੂ ਦਾ ਸਿੱਖ ਸਤਸੰਗੀ ਸ਼ਹੀਦ ਹੋਇਆ ਹੈ, ਅਤੇ ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਦੇ ਵਿੱਚ ਸ਼ਾਂਤਮਈ ਰਹਿ ਕੇ ਸ਼ਹਾਦ ਦਿੱਤੀ ਹੈ, ਉਹ ਸ਼ਹੀਦੀ ਦਿਨ ਆਪਾਂ ਮਨਾ ਰਹੇ ਹਾਂ। ਕੱਲ੍ਹ ਬੇਨਤੀ ਕੀਤੀ ਸੀ, ਕੱਲ੍ਹ 3 ਜੂਨ ਦਾ ਦਿਨ ਸੀ, ਅਤੇ ਜਿੱਥੇ ਇਹ ਘਟਨਾ ਵਾਪਰੀ, ਸਾਕਾ ਵਾਪਰਿਆ, ਨੀਲਾ ਤਾਰਾ,
ਬੇਨਤੀ ਕਰਦੇ ਹਾਂ। ਬਲਿਊ ਸਟਾਰ ਇਹਨੂੰ ਕਹਿੰਦੇ ਨੇ, ਇਹਦਾ ਅਰਥ ਹੁੰਦਾ ਨੀਲਾ ਤਾਰਾ। ਨੀਲਾ ਤਾਰਾ ਨੂੰ ਨਾਂ ਕਿਉਂ ਦਿੱਤਾ ਗਿਆ? ਇਹਦਾ ਕਾਰਨ ਸੀ ਜਿਹੜੀ ਦਮਦਮੀ ਟਕਸਾਲ ਹੈ, ਇਹਦੀ ਜਿਹੜੀ ਯੂਨੀਫਾਰਮ ਹੈ, ਜਿਹੜਾ ਇਹਦੀ ਵਰਦੀ ਹੈ, ਸਾਡਾ ਜਿਹੜਾ ਭੇਖ ਹੈ ਟਕਸਾਲ ਦਾ, ਇਹ ਨੀਲੀ ਦਸਤਾਰ ਅਤੇ ਚਿੱਟਾ ਚੋਲਾ। ਦੂਸਰੇ ਨੰਬਰ 'ਤੇ ਉੱਥੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਉਹ ਵੀ ਨੀਲੀ ਪੱਗ ਬੰਨ੍ਹਦੇ ਸੀ। ਇਸ ਲਈ ਸਮੇਂ ਦੀ ਸਰਕਾਰ ਨੇ ਇਸ ਜਿਹੜਾ ਓਪਰੇਸ਼ਨ ਕੀਤਾ ਜਾਂ ਕਹਿ ਲਈਏ ਇਹ ਸਾਕਾ ਵਰਤਾਇਆ, ਇਹਦਾ ਨਾਮ ਹੀ ਸਤਸੰਗੀ ਨੀਲਾ ਤਾਰਾ ਸਾਕਾ ਰੱਖਿਆ ਗਿਆ। ਔਰ ਇਸ ਤਰੀਕੇ ਨਾਲ ਜਿਹੜਾ ਸੀ ਇਸ ਸਮੇਂ ਦੀ ਸਰਕਾਰ ਨੇ ਜਿਹੜਾ ਇੱਕ ਕਾਰਾ ਕੀਤਾ, ਜਿਹੜਾ ਆਪਾਂ ਹੁਣ ਟਾਈਮ ਦਾ ਹਿਸਾਬ ਲਈਏ ਕਿ ਸਤਸੰਗੀ ਅੱਜ ਆਪਣੇ ਇੱਥੇ 4 ਤਰੀਕ ਹੈ ਅਤੇ ਕਰੀਬ 7:30 ਵੱਜਣ ਵਾਲੇ ਨੇ, ਅਤੇ ਜੇ ਆਪਾਂ ਇੰਡੀਆ ਦੇ ਵਿੱਚ ਲਾਈਏ ਹਿਸਾਬ ਤਾਂ ਸਤਸੰਗੀਓ ਉੱਥੇ ਜਿਹੜਾ ਟਾਈਮ ਹੈ ਹੁਣ 8 ਵੱਜ ਚੁੱਕੇ ਨੇ ਸਵੇਰ ਦੇ। ਮਤਲਬ ਕਿ ਅੱਜ ਹੁਣ ਤੱਕ ਉੱਥੇ ਜਿਹੜਾ ਇਹ ਸਾਕਾ ਜਿਹੜਾ ਸ਼ੁਰੂ ਹੋਏ ਨੂੰ, ਸੋ ਸਤਸੰਗੀਓ ਕੋਈ 28 ਘੰਟੇ ਦੇ ਕਰੀਬ ਟਾਈਮ ਹੋ ਗਿਆ, 28 ਘੰਟੇ, ਕਿਉਂਕਿ ਉੱਥੇ ਹੁਣ ਅੱਜ 5 ਤਰੀਕ ਹੈ, ਆਪਣੇ 4 ਤਰੀਕ ਹੈ। ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਹਿੰਦੁਸਤਾਨ ਦੇ ਟਾਈਮ ਅਨੁਸਾਰ ਵੇਖਾਂਗੇ, ਅਤੇ ਕੱਲ੍ਹ ਜਦੋਂ ਆਪਾਂ 7:30 ਵਜੇ ਕਥਾ ਕਰ ਰਹੇ ਸੀ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਸਤਸੰਗੀਓ ਇਹ ਜਿਹੜਾ ਸਾਕਾ ਸੀ ਸ਼ੁਰੂ ਹੋਏ ਨੂੰ 4 ਘੰਟੇ ਹੋ ਚੁੱਕੇ ਸੀ। ਇਸ ਲਈ ਕਿਉਂਕਿ ਆਪਣਾ ਟਾਈਮ ਦੇ ਹਿਸਾਬ ਨਾਲ ਜਿਹੜਾ ਹੈ ਉਹ ਹੁਣ ਉੱਥੇ 5 ਤਰੀਕ ਚੱਲ ਰਹੀ ਹੈ, ਆਪਣੇ 4 ਤਰੀਕ ਦੀ ਸ਼ਾਮ, ਉੱਥੇ 5 ਦੀ ਸਵੇਰ ਹੋ ਗਈ, ਉੱਥੇ ਕਰੀਬ 8 ਵੱਜਣ ਵਾਲੇ ਨੇ ਸਤਸੰਗੀਓ। ਇਸ ਲਈ ਜਦੋਂ ਉੱਥੋਂ ਦੇ ਟਾਈਮ ਦੇ ਹਿਸਾਬ ਨਾਲ ਆਪਾਂ ਦੇਖਦੇ ਜਿੱਥੇ ਇਹ ਘਟਨਾ ਵਾਪਰੀ ਅਤੇ ਉੱਥੇ ਇਹ ਘਟਨਾ ਅਨੁਸਾਰ ਸਤਸੰਗੀਓ ਜਿਹੜਾ ਟਾਈਮ ਹੈ ਇਸ ਤਰੀਕੇ ਨਾਲ ਚੱਲ ਰਿਹਾ। ਕੱਲ੍ਹ ਬੇਨਤੀ ਕੀਤੀ ਸੀ ਕਿ ਇਹ ਸਾਰੀ ਜਿਹੜੀ ਕਵਾਇਦ ਸੀ ਬਹੁਤ ਸਮਾਂ ਪਹਿਲਾਂ ਚੱਲ ਪਈ, ਸਮੇਂ ਦੀ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਸੀ ਇਹ ਮਨ ਬਣਾ ਲਿਆ, ਸਮੇਂ ਸਮੇਂ 'ਤੇ ਸਿੱਖਾਂ ਨਾਲ ਵਿਸ਼ਵਾਸ ਕੀਤੇ ਗਏ, ਸਿੱਖਾਂ ਨੇ ਹਮੇਸ਼ਾ ਹੀ ਭਲਾ ਕੀਤਾ, ਪਰਉਪਕਾਰ ਕੀਤਾ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚ ਗਏ ਨੇ, 52 ਹਿੰਦੂ ਰਾਜੇ ਜਿਹੜੇ ਸੀ ਹਿੰਦੂ ਰਾਜਪੂਤ ਰਾਜੇ ਛਡਾਏ ਨੇ, ਔਰ ਇਹ ਮਹਾਰਾਜ ਨੇ ਪਰਉਪਕਾਰ ਕੀਤਾ, ਪਰ ਉਹਨਾਂ ਹੀ ਰਾਜਿਆਂ ਦੇ ਜਿਹੜੇ ਗਾਂ ਪੁੱਤਰ ਪੋਤਰੇ ਸੀ ਉਹਨਾਂ ਨੇ ਅਕਰਤਕਾਣਾ ਨੇ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲੇ ਕੀਤੇ। ਪਹਾੜੀ ਰਾਜੇ ਸੀ ਜਿਨ੍ਹਾਂ ਦੇ ਦਾਦੇ ਜਾਂ ਪਿਓ ਗੁਰੂ ਜੀ ਨੇ ਛਡਾਏ ਸੀ ਗਵਾਲੀਅਰ ਦੇ ਕਿਲ੍ਹੇ 'ਚੋਂ। ਇਹਨਾਂ ਕਿਰਤਕਾਣ ਲੋਕਾਂ ਨੇ, ਪੱਥਰ ਪੂਜਕਾਂ ਨੇ ਸਤਸੰਗੀਓ, ਫਿਰ ਉਹਨਾਂ ਹੀ ਪਰਉਪਕਾਰੀ ਸਤਿਗੁਰਾਂ 'ਤੇ ਹਮਲੇ ਕਰਵਾਏ। ਇਹਨਾਂ ਦੇ ਵਿੱਚੋਂ ਹੀ ਸਾਡੇ ਸਾਹਿਬਜ਼ਾਦੇ ਛੋਟੇ ਉਹਨਾਂ ਨੂੰ ਫੜਾਉਣ ਦੇ ਵਿੱਚ ਵੀ ਇਹੀ ਸਹਾਈ ਹੋਏ। ਮਤਲਬ ਸਮੇਂ ਸਮੇਂ 'ਤੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਗਿਆ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਬਲੀਦਾਨ ਦਿੱਤਾ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਤਾਕਾ ਦਾ ਅਰਥ ਉਹਨਾਂ ਦਾ, ਜਿਹੜੇ ਤਿਲਕ ਲਾਉਂਦੇ ਨੇ, ਜਿਹੜੇ ਜਨੇਊ ਪਾਉਂਦੇ ਨੇ, ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਦਿੱਤੀ। ਪਰ ਪਿਆਰੇ ਇਹਨਾਂ ਵਿਸ਼ਵਾਸਘਾਤ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਵੀ ਲੈਣ ਕੋਈ ਆਇਆ ਨਾ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਧੜ ਸੀ ਸੀਸ ਤੋਂ ਬਿਨਾਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੀ ਪਿਆ ਰਿਹਾ, ਜਦਕਿ 1400 ਦੇ ਕਰੀਬ ਉਦੋਂ ਹਿੰਦੂਆਂ ਦੇ ਉੱਥੇ ਪਰਿਵਾਰ ਸੀ ਦਿੱਲੀ ਵਿੱਚ ਹੀ, ਅੱਗੇ ਕੋਈ ਨਹੀਂ ਆਇਆ। ਇੱਕ ਸਮੇਂ ਦਾ ਜ਼ਿਕਰ ਹੈ ਕਿ ਕੋਈ ਅੰਗਰੇਜ਼ ਹਿੰਦੁਸਤਾਨ ਚਲਾ ਗਿਆ, ਫੋਟੋਆਂ ਲਾ ਰਿਹਾ ਸੀ ਥਾਂ ਥਾਂ 'ਤੇ, ਉਹਨਾਂ ਦਾ ਸੁਭਾਅ ਫੋਟੋਆਂ ਲਾਈ ਜਾਂਦੇ ਨੇ। ਇੱਕ ਬੀਬੀ ਉੱਥੇ ਤਾਲ ਦੇ ਕੰਢੇ 'ਤੇ ਕੱਪੜੇ ਧੋ ਰਹੀ ਸੀ ਅਤੇ ਇੱਕ ਬੱਚਾ ਛੋਟਾ ਜਿਹਾ ਖੇਡਦਾ ਖੇਡਦਾ ਅਤੇ ਬੀਬੀ ਦਾ ਧਿਆਨ ਪਾਸੇ ਹੋ ਗਿਆ ਅਤੇ ਬੱਚਾ ਜਾ ਕੇ ਵਿੱਚ ਛੱਪੜ ਦੇ ਵੜ ਗਿਆ। ਜਦੋਂ ਛੱਪੜ 'ਚ ਵੜ ਗਿਆ ਨਾ ਸਤਸੰਗੀਓ, ਉਹ ਗੋਰੇ ਨੇ ਕੀ ਕੀਤਾ, ਭੱਜ ਕੇ ਮਾਰੀ ਛਾਲ, ਉਹਦੇ ਕੱਪੜੇ ਖਰਾਬ ਹੋ ਗਏ, ਉਹਦਾ ਕੈਮਰਾ ਖਰਾਬ ਹੋ ਗਿਆ, ਉਹਨੇ ਬੱਚੇ ਨੂੰ ਕੱਢਿਆ ਅਤੇ ਬੀਬੀ ਦੇ ਹਵਾਲੇ ਕਰ ਦਿੱਤਾ। ਬੀਬੀ ਨੇ ਕੀ ਕੀਤਾ, ਬੱਚੇ ਨੂੰ ਲਾਇਆ ਛਾਤੀ ਨਾਲ, ਉਹਦਾ ਮੱਥਾ ਚੁੰਮਿਆ, ਲਾੜ ਪਿਆਰ ਕਰਨ ਲੱਗ ਪਈ। ਉਹਨੂੰ ਪੁੱਛਿਆ ਵੀ ਨਹੀਂ ਵਿਚਾਰੇ ਨੂੰ ਜਿਹਦੇ ਕੱਪੜੇ ਖਰਾਬ ਹੋ ਗਏ। ਉਹ ਕਿਸੇ ਵਿਅਕਤੀ ਨੂੰ ਪੁੱਛਦਾ ਕਿ ਸਾਡੇ ਦੇਸ਼ ਵਿੱਚ ਭਾਵ ਕੇ ਇੱਧਰ ਕਿਸੇ ਦਾ ਕੋਈ ਰੁਮਾਲ ਵੀ ਡਿੱਗ ਪਏ ਤੇ ਫੜਾ ਦੀਏ ਤੇ ਥੈਂਕ ਯੂ ਕਰਦੇ ਨੇ, ਉਹ ਧੰਨਵਾਦ ਕਹਿੰਦੇ ਨੇ। ਮੈਂ ਇਹਦਾ ਬੱਚਾ ਆਪਣੀ ਜਾਨ 'ਤੇ ਖੇਡ ਕੇ ਆਪਣਾ ਸਾਰਾ ਸਮਾਨ ਖਰਾਬ ਕਰਵਾ ਲਿਆ, ਇਹਦਾ ਬੱਚਾ ਮੈਂ ਇਹਨੂੰ ਦਿੱਤਾ ਅਤੇ ਇਹ ਬੀਬੀ ਨੇ ਮੈਨੂੰ ਥੈਂਕ ਯੂ ਕਿਹਾ ਹੀ ਨਹੀਂ। ਉਹ ਕਹਿੰਦੇ ਇਹ ਦੇਸ਼ ਹੈ ਕਿਰਤਕਾਣਾ ਦਾ। ਗੁਰੂ ਤੇਗ ਬਹਾਦਰ ਸਿੰਘ ਨੇ ਸਾਰਾ ਸਰਬੰਸ ਵਾਰਤਾ, ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਵਾਰਤਾ ਦੇਖ ਲਈ ਇਹਨਾਂ 'ਤੇ, ਉਹਦਾ ਥੈਂਕ ਯੂ ਨਾ ਕੀਤਾ।
ਇਹਨਾਂ 'ਤੇ ਉਹਨੂੰ ਧੰਨਵਾਦ ਨਾ ਕਿਹਾ, ਉਲਟਾ ਉਹਦੇ ਬੱਚੇ ਫੜਾ ਦਿੱਤੇ, ਉਲਟਾ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲੇ ਕੀਤੇ। ਇਹਦੇ ਐਸੀ ਸਤਸੰਗੀ ਇਹ ਕੌਮ ਇਹ ਕਿਰਤਖਾਣਾ ਦੀ, ਅਸੀਂ ਹਮੇਸ਼ਾ ਭਲਾ ਕੀਤਾ ਸਰਬੱਤ ਦਾ ਹੀ, ਪਰ ਇਹਨਾਂ ਸਮੇਂ ਸਮੇਂ 'ਤੇ ਸਾਡੇ ਨਾਲ ਵਿਸ਼ਵਾਸ ਕਾਦ ਕੀਤੇ। ਬੇਨਤੀ ਕਰਦਾ ਜਿਹੜਾ ਸਾਰਾ ਵਰਤਾਰਾ ਵਰਤਿਆ ਨਾ, 1932 'ਚ ਗੋਰਿਆਂ ਦਾ ਜੇ ਰਾਜ ਸੀ ਅਤੇ ਉਦੋਂ ਇਹ ਗੱਲਾਂ ਚੱਲ ਪਈਆਂ ਸੀ ਕਿ ਦੇਸ਼ ਨੂੰ ਆਜ਼ਾਦੀ ਮਿਲਣੀ ਹੈ, ਅਤੇ ਕਹਿੰਦੇ ਉਸ ਵੇਲੇ ਕਾਨਫਰੰਸ ਹੋਈ ਜਾਂ ਇੱਕ ਇਕੱਠ ਹੋਇਆ, ਇਕੱਠੇ ਹੋਏ ਲੀਡਰ, ਉਹਦੇ ਵਿੱਚ ਜਿਹੜੇ ਹਿੰਦੂ ਲੀਡਰ ਸੀ ਜਿਵੇਂ ਜਨਾਹ ਹੈ, ਵਹਿਰੂ, ਜਿਵੇਂ ਇਸ ਤਰ੍ਹਾਂ ਮਹਾਤਮਾ ਗਾਂਧੀ ਸੀ, ਪਟੇਲ ਸੀ, ਨਹਿਰੂ ਸੀ, ਇਹ ਸਾਰੇ ਇਕੱਠੇ ਹੋਏ, ਅਤੇ ਸਾਡੇ ਜਿਹੜੇ ਸਿੱਖ ਲੀਡਰ ਸੀ ਸਰਦਾਰ ਬਲਦੇਵ ਸਿੰਘ, ਸਵਰਨ ਸਿੰਘ ਆਦਿਕ, ਇਹ ਵੀ ਇਕੱਠੇ ਹੋਏ। ਇਹਨਾਂ ਨੇ ਕਿਹਾ ਲੀਡਰਾਂ ਨੂੰ, ਹਿੰਦੂ ਲੀਡਰਾਂ ਨੂੰ ਕਿਹਾ ਕਿ ਵੇਖੋ ਅਸੀਂ ਲੜ ਮਰ ਰਹੇ ਹਾਂ, ਸਭ ਤੋਂ ਵੱਧ ਕੁਰਬਾਨੀਆਂ ਦੇ ਰਹੇ ਹਾਂ, ਜਲਿਆਂ ਵਾਲੇ ਬਾਗ ਦੇ ਵਿੱਚ 1300 ਸ਼ਹੀਦ ਹੋਏ ਪਿਆਰਿਓ, 1300 ਦੇ ਵਿੱਚੋਂ 700 ਸਿੱਖ ਸੀ, 122 ਲੋਕਾਂ ਨੂੰ ਫਾਂਸੀ ਲੱਗੀ ਹੈ, ਉਹ 'ਚ ਟੋਟਲ ਦੇ ਟੋਟਲ ਸਿੱਖ ਸੀ, ਸਤਸੰਗ 2200 ਦੇ ਕਰੀਬ ਕਾਲੇ ਪਾਣੀ ਦੀ ਸਜ਼ਾ ਮਿਲਣਾ ਕੀਤੀ, ਉਹਦੇ 'ਚ 90% ਸਿੱਖ ਸੀ। ਮਤਲਬ ਹਰੇਕ ਹੀ ਕੰਮ ਵਿੱਚ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਅਤੇ ਸਿੱਖ ਪੁੱਛਣ ਲੱਗੇ ਹਿੰਦੂ ਲੀਡਰਾਂ ਨੂੰ, ਭਾਈ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜ ਰਹੇ ਹਾਂ, ਮਰ ਰਹੇ, ਕੱਲ੍ਹ ਨੂੰ ਸਾਨੂੰ ਧੋਖਾ ਦੇਣ ਦਿਓਗੇ? ਕਹਿੰਦੇ ਨਹੀਂ ਨਹੀਂ, ਸਿੱਖ ਤਾਂ ਬਹੁਤ ਬਹਾਦਰ ਹੈ, ਸਿੱਖ ਕੌਮ ਬਹੁਤ ਬਹਾਦਰ, ਜਦੋਂ ਤਾਂ ਲੜਾਉਣਾ ਮਰਵਾਉਣਾ ਤਾਂ ਸਿੱਖ ਬਹਾਦਰ ਹੈ, ਅਤੇ ਜਦੋਂ ਸਾਡੇ ਹੱਕ ਦੇਣੇ ਨੇ ਉਦੋਂ ਆ ਕੇ ਸਾਡੇ ਤੋਂ ਪੁੱਛੋ ਨਾ, ਸਾਡੇ ਤੋਂ ਮੰਗੋ ਨਾ। ਉਸ ਸਮੇਂ ਇਹਨਾਂ ਨੇ ਇਹ ਵਾਅਦਾ ਕੀਤਾ ਸਿੱਖ ਲੀਡਰਾਂ ਨਾਲ ਕਿ ਨਹੀਂ, ਤੁਸੀਂ ਬੜੇ ਬਹਾਦਰ ਹੋ, ਲੜ ਰਹੇ ਸਭ ਤੋਂ ਅੱਗੇ ਹੋ ਕੇ, ਜਦੋਂ ਦੇਸ਼ ਆਜ਼ਾਦ ਹੋ ਗਿਆ, ਇੱਕ ਆਜ਼ਾਦ ਖਿੱਤਾ ਤੁਹਾਨੂੰ ਦਿੱਤਾ ਜਾਏਗਾ। ਫਿਰ 1938 ਦੇ ਵਿੱਚ ਮਹਾਤਮਾ ਗਾਂਧੀ ਆਇਆ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਮੱਥਾ ਟੇਕਣ, ਉੱਥੇ ਉਹਨੇ ਸਪੀਚ ਕਰਦਿਆਂ ਗੱਲ ਕਹੀ ਸੀ, ਸਿੱਖ ਕੌਮ ਬੜੀ ਬਹਾਦਰ ਕੌਮ ਹੈ, ਸਭ ਤੋਂ ਵੱਧ ਜਿਹੜੀ ਅੰਗਰੇਜ਼ਾਂ ਨਾਲ ਲੜਾਈ ਲੜੀ ਹੈ ਸਿੱਖਾਂ ਨੇ ਲੜੀ ਹੈ, 90% ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੈ। ਕਹਿੰਦਾ ਮੈਂ ਗੁਰੂ ਕ੍ਰਿਸ਼ਨ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਵਚਨ ਕਰਦਾ, ਪ੍ਰਣ ਕਰਦਾ ਹਾਂ ਕਿ ਜਦੋਂ ਵੀ ਦੇਸ਼ ਆਜ਼ਾਦ ਹੋਏਗਾ, ਸਿੱਖਾਂ ਨੂੰ ਇੱਕ ਉਹਨਾਂ ਦਾ ਹੋਮਲੈਂਡ ਦਿੱਤਾ ਜਾਏਗਾ, ਜਿੱਥੇ ਸਿੱਖ ਆਜ਼ਾਦੀ ਨਾਲ ਰਹਿ ਸਕਣਗੇ, ਆਪਣੇ ਧਾਰਮਿਕ ਰਹੁ ਰੀਤ, ਆਪਣੇ ਸਮਾਜਿਕ ਕਰਮ ਸਿੱਖ ਆਜ਼ਾਦੀ ਨਾਲ ਕਰ ਸਕਣਗੇ। ਸਮਾਇਆ ਪਿਆਰੇ ਕਲਕੱਤੇ ਵਿੱਚ ਇੱਕ ਬਹੁਤ ਵੱਡੀ ਇਹਨਾਂ ਦੀ ਸਾਰੇ ਲੀਡਰਾਂ ਦੀ ਬੈਠਕ ਹੋਈ, ਇਕੱਠ ਹੋਇਆ 1942 'ਚ। ਉੱਥੇ ਫਿਰ ਇਹਨਾਂ ਸਾਰੇ ਲੀਡਰਾਂ ਨੇ ਸਿੱਖ ਕੌਮ ਦੇ ਲੀਡਰਾਂ ਨੂੰ ਇਹ ਗੱਲ ਕਹੀ ਕਿ ਜਦੋਂ ਵੀ ਦੇਸ਼ ਆਜ਼ਾਦ ਹੋ ਗਿਆ, ਅਸੀਂ ਤੁਹਾਨੂੰ ਇੱਕ ਆਜ਼ਾਦ ਖਿੱਤਾ ਦੇਵਾਂਗੇ, ਜਿੱਥੇ ਤੁਸੀਂ ਰਹਿ ਕੇ ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਆਪਣੀ ਆਜ਼ਾਦੀ ਨਾਲ ਰਹਿ ਸਕੋਗੇ। ਬੇਨਤੀ ਕਰਦਿਆਂ ਜਿਹੜਾ ਸੰਘਰਸ਼ ਚੱਲਿਆ ਸੀ ਇਹ ਕਾਹਦਾ ਸੀ? ਇਸੇ ਕੰਮ ਦਾ ਸੀ। ਹੁਣ ਇੱਕ ਜ਼ਿਮੀਂਦਾਰ ਹੈ, ਕਿਸਾਨ ਹੈ, ਸਾਰਾ ਦਿਨ ਮਿਹਨਤ ਕਰਦਾ, ਠੰਡਾਂ ਵਿੱਚ ਪਾਣੀ ਲਾਉਂਦਾ ਕਣਕਾਂ ਨੂੰ, ਗਰਮੀ ਝੋਨਿਆਂ ਨੂੰ ਪਾਲਦਾ, ਵੱਢਦਾ, ਬਣਾਉਂਦਾ, ਸਵਾਰਦਾ, ਪਰ ਉਹ ਜਦੋਂ ਜਿਨਸ ਲੈ ਕੇ ਜਾਂਦਾ ਮੰਡੀ 'ਚ, ਉਹ ਆਪਣੀ ਜਿਨਸ ਦਾ ਭਾਵ ਆਪ ਨਹੀਂ ਲਾ ਸਕਦਾ, ਉਹਦਾ ਜਿਹੜਾ ਉਹਦਾ ਭਾਅ ਹੈ ਇਹ ਸਸਰੀ ਬਾਣੀਏ ਲਾਉਂਦੇ ਨੇ, ਫਿਰ ਉੱਥੇ ਬਾਣੀਆਂ ਦੇ ਕਹਿੰਦਾ ਭਾਅ ਲਾਉਂਦੇ, ਇੰਨੇ ਨੂੰ ਅਸੀਂ ਕਣਕ ਲਵਾਂਗੇ, ਪਰ ਉਹੀ ਕਣਕ ਜਦੋਂ ਆਟਾ ਬਣ ਕੇ, ਦਲੀਆ ਬਣ ਕੇ ਜਾਂ ਕੁਝ ਹੋਰ ਜਿਨਸ ਬਣ ਕੇ ਅਤੇ ਦੁਕਾਨਾਂ 'ਤੇ ਚਲੀ ਜਾਂਦੀ ਹੈ, ਉੱਥੇ ਅਸੀਂ ਵੀ ਰੇਟ ਲਾਉਂਦੇ, ਉਹ ਲਾਉਂਦੇ ਹੋ, ਦੁਕਾਨਦਾਰ ਰੇਟ ਲਾਏਗਾ ਕਿ ਨਹੀਂ ਨਹੀਂ ਮੈਂ ਚੀਜ਼ ਇੰਨੇ ਨੂੰ ਦੇਣੀ ਹੈ, ਜਦਕਿ ਜ਼ਿਮੀਂਦਾਰ ਜਿਹੜਾ ਜਿਨਸ ਪੈਦਾ ਕਰਦਾ ਉਹਦੇ ਕੋਲ ਇਹ ਵੀ ਹੱਕ ਨਹੀਂ ਗਾ ਕਿ ਮੈਂ ਆਪਣੀ ਜਿਨਸ ਦਾ ਭਾਵ ਆਪ ਲਾ ਸਕਾਂ। ਇਹੀ ਸੀ ਕਿ ਮਹਾਂਪੁਰਸ਼ ਕਹਿੰਦੇ ਸੀ ਜਿਵੇਂ ਜਿਵੇਂ ਖਾਦ ਦਾ ਰੇਟ ਵੱਧਦਾ ਹੈ, ਤਿਵੇਂ ਤਿਵੇਂ ਨਾਲ ਦੀ ਨਾਲ ਜਿਨਸ ਦਾ ਰੇਟ ਵਧੇ, ਇਹਦਾ ਭਾਅ ਦਾ ਲੈਵਲ ਜਿਹੜਾ ਇਹ ਬਰਾਬਰ ਰਹੇ, ਦਵਾਈਆਂ ਮਹਿੰਗੀਆਂ ਹੁੰਦੀਆਂ ਅਤੇ ਨਾਲ ਹੀ ਕਣਕ ਮਹਿੰਗੀ ਹੋਵੇ, ਇਹ ਖਾਦ ਮਹਿੰਗੀ ਹੁੰਦੀ ਤਾਂ ਉਹ ਨਾਲ ਕਣਕ ਮਹਿੰਗੀ ਹੋਵੇ, ਜੇ ਸਾਡੇ ਬੀਜ ਮਹਿੰਗੇ ਹੁੰਦੇ ਅਤੇ ਨਾਲ ਦੀ ਨਾਲ ਜਿਨਸ ਮਹਿੰਗੀ ਹੋਵੇ, ਪਰ ਇਹ ਨਹੀਂ, ਇਹ ਕੇਂਦਰ ਸਰਕਾਰ ਕਰੇਗੀ ਉੱਥੋਂ ਕਿ ਇੰਨਾ ਰੇਟ ਇਸ ਚੀਜ਼ ਦਾ ਵਧਾ ਤਾ, ਇੰਨਾ ਇਹਦਾ ਵਧਾ ਦਿੱਤਾ, ਸਸਤੀ ਦੀ ਲੜਾਈ ਤਾਂ ਇਸ ਚੀਜ਼ ਦੀ ਸੀ। ਸੂਬਿਆਂ ਨੂੰ ਵੱਧ ਹੱਕ ਦੇਣ ਦੀ ਗੱਲ ਸੀ ਕਿ ਫੌਜ ਦਾ ਮਹਿਕਮਾ, ਇਸੇ ਤਰ੍ਹਾਂ ਸੰਚਾਰ ਦਾ ਮਹਿਕਮਾ ਇਹ ਕੇਂਦਰ ਦੇ ਕੋਲ ਰਹੇ, ਰੇਲਵੇ ਦਾ ਮਹਿਕਮਾ ਕੇਂਦਰ ਦੇ ਕੋਲ ਰਹੇ, ਅਤੇ ਬਾਕੀ ਦੇ ਹੱਕ ਸਾਰੀਆਂ ਸਟੇਟਾਂ ਨੂੰ ਦਿੱਤੇ ਜਾਣ, ਇਕੱਲੇ ਪੰਜਾਬ ਨੂੰ, ਸਾਰੀਆਂ ਸਟੇਟਾਂ ਦੇ ਹੱਕ ਮੰਗੇ ਸੀ। ਜੇ ਕੋਈ ਅੰਡਰਸਟਰੀ ਲਾਉਣੀ, ਕੋਈ ਕਾਰਖਾਨਾ ਲਾਉਣਾ, ਤਾਂ ਕਿਸੇ ਦਿੱਲੀ ਜਾਣਾ ਪੈਂਦਾ, ਉੱਥੋਂ ਸਾਨੂੰ ਪਾਸ ਕਰਾਉਣਾ ਪੈਂਦਾ। ਅਤੇ ਮਹਾਂਪੁਰਸ਼ਾਂ ਦੀ ਮੰਗ ਇਹ ਸੀ ਕਿ ਪੰਜਾਬ ਜਾਂ ਕੋਈ ਵੀ ਸਟੇਟ ਹੈ,
ਉਹਦੇ ਵੱਧ ਹੱਕ ਦਿੱਤੇ ਜਾਣ ਉਹਨੂੰ ਕਿ ਭਾਈ ਜੋ ਤੂੰ ਕਰਨਾ ਆਪੇ ਕਰ। ਕੇਵਲ ਫੌਜ ਅਤੇ ਡਾਕ ਦਾ ਮਹਿਕਮਾ, ਰੇਲਵੇ ਦਾ ਮਹਿਕਮਾ ਕੇਂਦਰ ਕੋਲ ਰਵੇ, ਮੰਗਾਂ ਤਾਂ ਇਹ ਸੀ। ਫਿਰ ਪਾਣੀ ਦੀ ਮੰਗ ਸੀ ਪਿਆਰਿਓ, ਪਰ ਵਿਚਾਰ ਇਹਨਾਂ ਮੰਗਾਂ ਨੂੰ ਲੈ ਕੇ ਮਹਾਂਪੁਰਸ਼ਾਂ ਨੇ ਇਹ ਮੋਰਚਾ ਵਿੱਢਿਆ ਸੀ। ਅਤੇ ਸਮੇਂ ਦੇ ਜਿਹੜੇ ਲੀਡਰ ਸੀ ਉਹ ਕੀ ਕਰਦੇ ਸੀ, ਮੋਰਚਾ ਲਾ ਲਿਆ, ਅਰਦਾਸਾਂ ਕਰ ਲਈਆਂ, ਫਿਰ ਵਿੱਚੇ ਮੋਰਚਾ ਛੱਡ ਕੇ ਅਤੇ ਫਿਰ ਸਤਸੰਗੀਓ ਫਿਰ ਜਿਹੜੇ ਸੀ ਇਹ ਬਹਿ ਜਾਂਦੇ। ਜਦੋਂ ਵੋਟਾਂ ਆਉਂਦੀਆਂ ਫਿਰ ਮੰਗਣ ਲੱਗ ਪਓ, ਜੋ ਵੋਟਾਂ ਲੱਗ ਗਈਆਂ ਫਿਰ ਚੁੱਪ ਹੋ ਜਾਓ। ਅਤੇ ਮਹਾਂਪੁਰਸ਼ਾਂ ਨੇ ਮੋਰਚਾ ਲਾਇਆ, ਕਹਿਣ ਲੱਗੇ ਵੇਖੋ ਭਾਈ, ਨਾ ਮੈਂ ਭੱਜਣਾ ਅਤੇ ਨਾ ਭੱਜਣ ਦੇਣਾ। ਜੇ ਅਰਦਾਸ ਕੀਤੀ ਅਕਾਲ ਤਖ਼ਤ ਸਾਹਿਬ ਉੱਤੇ, ਮੋਰਚਾ ਫਤਿਹ ਕਰਕੇ ਹੀ ਇਹ ਜਿਹੜਾ ਹੈ ਆਪਾਂ ਫਿਰ ਅਰਦਾਸ ਕਰਾਂਗੇ। ਪਰ ਅਕਾਲੀ ਲੀਡਰ ਜਿਹੜੇ ਸੀ ਇਹਨਾਂ ਨੂੰ ਇਹ ਸੀ ਕਿ ਜੇ ਸਾਰੇ ਮੁੱਦੇ ਖਤਮ ਹੋ ਗਏ, ਪਾਣੀਆਂ ਦੀ ਗੱਲ ਵੀ ਜਿਹੜੀ ਮੁੱਕ ਗਈ, ਪੰਜਾਬ ਦਾ ਜਿਹੜਾ ਵੱਖਰੇ ਰਾਜਧਾਨੀ ਦਾ ਮੁੱਦਾ ਇਹ ਵੀ ਮੁੱਕ ਗਿਆ, ਅਤੇ ਸਵੱਧ ਹਦਕਾਰਾਂ ਦਾ ਮੁੱਕਾ ਵੀ ਜਿਹੜਾ ਇਹ ਕੰਮ ਇਹ ਵੀ ਮੁੱਕ ਗਿਆ, ਫਿਰ ਵੋਟਾਂ ਕਿਹਦੇ ਨਾਂ 'ਤੇ ਮੰਗਣੀਆਂ? ਇਹ ਨਹੀਂ ਸੀ ਚਾਹੁੰਦੇ। ਇਹ ਸੰਤਾਂ ਨੂੰ ਕਹਿਣ ਲੱਗੇ ਜੀ ਆਪਾਂ ਵੇਖੋ ਮੋਰਚਾ ਛੱਡ ਦਈਏ। ਸੰਤ ਕਹਿੰਦੇ ਕਿ ਭਾਈ ਮੰਗਾਂ ਮੰਗੀਆਂ ਗਈਆਂ ਸਾਰੀਆਂ? ਕਹਿੰਦੇ ਨਹੀਂ, ਮੰਗੀਆਂ ਤਾਂ ਨਹੀਂ ਗਈਆਂ, ਫਿਰ ਕਿਉਂ ਛੱਡ ਦਈਏ? ਫਿਰ ਇਹਨਾਂ ਨੇ ਕਿਹਾ, ਦਿੱਲੀ ਤੱਕ ਇਹਨਾਂ ਨੇ ਸੰਪਰਕ ਕੀਤੇ, ਕਹਿੰਦੇ ਇਹ ਜਿਹੜਾ ਬਘਿਆੜ ਇਹ ਨਹੀਂ ਸਾਡੇ ਆਖੇ ਲੱਗਦਾ। ਦਿੱਲੀ ਨਾਲ ਸੰਪਰਕ ਕੀਤਾ, ਕਹਿੰਦੇ ਇਹ ਜਿਹੜਾ ਬਘਿਆੜ ਬੈਠਾ ਇੱਥੇ ਵੜ ਕੇ, ਇਹ ਸਾਡੇ ਆਖੇ ਨਹੀਂ ਲੱਗ ਰਿਹਾ। ਭਾਵ ਸੰਤਾਂ ਨੂੰ ਕਹਿ ਰਹੇ ਨੇ ਕਿ ਜਿਹੜਾ ਸੰਤ ਭਿੰਡਰਾਂਵਾਲਾ ਅੰਦਰ ਵੜ ਗਿਆ, ਅਸੀਂ ਇਹਨੂੰ ਹੁਣ ਕਹਿ ਰਹੇ ਹਾਂ ਕਿ ਆਪਾਂ ਮੋਰਚਾ ਛੱਡ ਦਈਏ। ਪਰ ਨਹੀਂ, ਸਤਸੰਗੀ ਨੇ ਕਦਾਂ ਚਿੱਤ ਵੀ ਇਹ ਗੱਲ ਇੱਧਰ ਆਉਣ ਨਹੀਂ ਦਿੱਤੀ। ਸਰੋਂ ਵਿਚਾਰ, ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਜੇ ਆਪਾਂ ਟਾਈਮ ਦੀ ਹਿਸਾਬ ਲਾਈਏ ਤਾਂ ਸਤਸੰਗੀਓ ਅੱਜ ਇੱਧਰ ਆਪਣੇ 4 ਤਰੀਕ, ਉੱਧਰ 5 ਹੋ ਗਈ, ਕੱਲ੍ਹ ਇੱਧਰ ਆਪਣੇ 3 ਸੀ, ਉੱਧਰ 4 ਸੀ ਸ਼ਾਮ ਸਤਸੰਗੀਓ ਤੜਕੇ ਦੀ। ਸੋ ਇਸ ਲਈ ਜਿਹੜਾ ਇਹ ਹਮਲਾ, ਕੱਲ੍ਹ ਬੇਨਤੀ ਕੀਤੀ ਸੀ ਕਿ ਉੱਧਰ ਦੇ ਟਾਈਮ ਦੇ ਹਿਸਾਬ ਨਾਲ 4:30 ਵਜੇ ਕੱਲ੍ਹ, 3 ਤਰੀਕ ਇੱਧਰ ਸੀ, ਉੱਧਰ ਸਤਸੰਗੀ ਜੋ ਆਪਾਂ ਸ਼ਾਮ ਨੂੰ ਕਥਾ ਕਰ ਰਹੇ ਸੀ ਉਦੋਂ ਉੱਧਰ 8 ਵੱਜ ਗਏ ਹੋਣਗੇ। ਮਤਲਬ ਉਦੋਂ ਹਮਲਾ ਹੋਏ, ਸ਼ੁਰੂ ਹੋਏ ਨੂੰ 4 ਘੰਟੇ ਹੋ ਗਏ ਸੀ ਕੱਲ੍ਹ ਇਸ ਵੇਲੇ, ਅਤੇ ਅੱਜ ਲਾ ਲਈਏ ਹਿਸਾਬ ਦੇ 28 ਘੰਟੇ ਹੋ ਗਏ ਸਤਸੰਗੀ। ਸੋ ਮਤਲਬ ਹੈ ਕਿ ਟੋਪਾਂ ਦੇ ਨਾਲ, ਟੈਂਕਾਂ ਦੇ ਨਾਲ ਉਸ ਵੇਲੇ ਵੱਡੀਆਂ ਵੱਡੀਆਂ ਮਸ਼ੀਨ ਗੰਨਾਂ ਚਾੜ੍ਹ ਦਿੱਤੀਆਂ ਗਈਆਂ ਲਾਗਲੇ ਵੱਡੇ ਵੱਡੀਆਂ ਉੱਚੀਆਂ ਬਿਲਡਿੰਗਾਂ 'ਤੇ, ਤਾਂ ਕਿ ਜਿਹੜੇ ਮੋਰਚੇ ਨੇ ਗੁਰਸਿੰਘਾਂ ਨੇ ਬਣਾਏ ਨੇ, ਜਿਨ੍ਹਾਂ 'ਚ ਸਿੰਘ ਬੈਠੇ ਹੋਏ ਨੇ, ਜਿਵੇਂ 2 ਮਨਾਰ ਨੇ ਜਿਹੜੇ ਰਾਮਗੜੀਆ ਬੁੰਗਾ, ਉਹਦੇ 'ਤੇ 2 ਮਨਾਰ ਨੇ, ਉਹਦੇ 'ਤੇ ਮੋਰਚਾ ਸੀ ਭਾਈ ਦਲਬੀਰ ਸਿੰਘ ਜੀ ਅਭਿਆਸੀ, ਭਾਈ ਕੁਲਵੰਤ ਸਿੰਘ ਜੀ ਰਾਗੀ, ਭਾਈ ਸੁਰਜੀਤ ਸਿੰਘ ਜੀ ਰਾਗੀ, ਅਤੇ ਹੋਰ ਗੁਰੂ ਦੇ ਲਾਲਾਂ ਦਾ ਇੱਧਰ ਮੋਰਚਾ ਸੀ ਬ੍ਰਹਮ ਬੂਟਾ ਖਾੜਾ, ਅਤੇ ਇਹ ਸਾਈਡ ਦਿੱਤੇ। ਜੇ ਅਕਾਲ ਰੈਸਟ ਹਾਊਸ ਲਾ ਲਈਏ ਗੁਰੂ ਰਾਮਦਾਸ ਰਾਂ ਦੇ ਨੇੜੇ, ਇੱਥੇ ਫੈਡਰੇਸ਼ਨ ਵਾਲੇ ਸਿੰਘ ਸਾਰੇ ਸੀ, ਭਾਈ ਹਰਮਿੰਦਰ ਸਿੰਘ ਜੀ ਸੰਧੂ ਅਤੇ ਦੂਸਰੇ ਜਿੰਨੇ ਵੀ ਸੀ ਸਾਰੇ ਹੀ ਉਸ ਅਕਾਲ ਰੈਸਟ ਹਾਊਸ ਦੇ ਵਿੱਚ ਉਹਨਾਂ ਦਾ ਮੋਰਚਾ ਸੀ। ਸੋ ਟੈਂਕੀ ਉੱਤੇ ਪਿਆਰਿਓ ਇਹੀ ਜਿਹੜੇ ਗੁਰੂ ਦੇ ਸਿੰਘ ਸੀ ਇਹਨਾਂ ਦਾ ਮੋਰਚਾ ਸੀ। ਜੇ ਲਾ ਲਈਏ ਆਟਾ ਮੰਡੀ ਵਾਲੇ ਪਾਸੇ ਹਿਸਾਬ, ਤਾਂ ਭਾਈ ਗਿਆਨੀ ਮੋਹਰ ਸਿੰਘ ਜੀ ਹਿੰਦੂ ਪਰਿਵਾਰ 'ਚੋਂ ਸੀ, ਔਰ ਪਿਆਰਿਓ ਇਹ ਗੁਰੂ ਮਹਾਰਾਜ ਦੇ ਬੜੇ ਪਿਆਰ ਵਾਲੇ ਅਤੇ ਬੜੇ ਗਿਆਨੀ ਸਿੰਘ ਸੀ। ਸੋ ਇਹਨਾਂ ਨੇ ਇਸ ਪਾਸੇ ਇਹਨਾਂ ਦਾ ਮੋਰਚਾ ਸੀ। ਇਸ ਤਰੀਕੇ ਨਾਲ ਸਤਸੰਗੀ ਇਹਨਾਂ ਨੇ ਕੀਤਾ, ਸਾਰੇ ਮੋਰਚਿਆਂ ਦੀ ਚੰਗੀ ਤਰ੍ਹਾਂ ਨਿਗਰਾਨੀ ਕੀਤੀ ਕਿ ਸਿੰਘ ਥਿੱਕੇ ਕੀ ਉਹਨਾਂ ਦੀ ਹਰਕਤ ਹੋ ਰਹੀ ਹੈ, ਕਿ ਇਹਨੂੰ ਜਾ ਰਹੇ ਨੇ। ਫਿਰ ਕੱਲ੍ਹ ਬੇਨਤੀ ਕੀਤੀ ਸੀ ਕਿ ਕੱਲ੍ਹ ਦੇ ਹਿਸਾਬ ਨਾਲ ਜਿਹੜਾ ਉੱਧਰ ਦਾ ਟਾਈਮ ਹੈ ਉਹਦੇ ਹਿਸਾਬ ਨਾਲ ਕੱਲ੍ਹ ਕੋਈ 4:45 ਵਜੇ, ਜਿਹਦੇ ਹਿੰਦੁਸਤਾਨ ਵਿੱਚ 4:45 ਵਜੇ ਸੀ, ਪਹਿਲਾ ਗੋੜਾ ਆ ਕੇ ਅਤੇ ਅਕਾਲ ਤਖ਼ਤ ਸਾਹਿਬ ਦੇ ਨੇੜੇ ਡਿੱਗਿਆ। ਫਿਰ ਉਸ ਤੋਂ ਪਿੱਛੋਂ ਲਗਾਤਾਰ ਬੰਬਵਾਰੀ ਚੱਲਦੀ ਰਹੀ। ਸੋ ਕੱਲ੍ਹ ਇਹ ਵੀ ਬੇਨਤੀ ਕੀਤੀ ਸੀ ਕਿ ਜਲੰਧਰ ਦੂਰਦਰਸ਼ਨ ਦੇ ਜਤਿੰਦਰ ਕੁਮਾਰ ਜੀ ਕਹਿੰਦੇ ਨੇ ਕਿ ਸਾਡੇ ਕੋਲ ਜਦੋਂ ਇਹ ਆਏ ਤਾਂ ਕਹਿਣ ਲੱਗੇ ਤੁਸੀਂ ਆਪਣਾ ਲਾਈਵ ਪ੍ਰੋਗਰਾਮ ਸ਼ੁਰੂ ਕਰਿਓ ਅਤੇ ਇਹਨੂੰ ਚਾਲੂ ਰੱਖਿਓ, ਇੰਨੇ ਚਿਰ ਦੇ ਵਿੱਚ ਭਿੰਡਰਾਂਵਾਲਾ ਬਾਹਰ ਆ ਜਾਏਗਾ ਅਤੇ ਆਪਾਂ ਲਾਈਵ ਵਿਖਾਉਣਾ ਲੋਕਾਂ ਨੂੰ। ਜਿਹੜਾ ਲਲਕਾਰਦਾ ਸੀ ਫੌਜ ਨੂੰ ਤਾਂ ਆ ਗਿਆ ਜੇ, ਉਹ ਕਹਿਣ ਲੱਗੇ ਭਾਈ ਇੱਦਾਂ ਨੀਗਾ, ਮੈਂ ਇੰਟਰਵਿਊ ਉਹਨਾਂ ਦੀ ਕੀਤੀ ਆ, ਕਦਾਂ ਚੇਤੇ ਵੀ ਹਥਿਆਰ ਨਹੀਂ ਛੁੱਟਣਗੇ। ਪਰ ਸਤਸੰਗੀ ਲਗਾਤਾਰ ਇਹ ਗੋਲਾਬਾਰੀ ਚੱਲਦੀ ਰਹੀ। ਫੌਜ ਨੇ ਲਗਾਤਾਰ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਕਿਸੇ ਤਰੀਕੇ ਨਾਲ ਅਸੀਂ ਅੰਦਰ ਜਾ ਸਕੀਏ। ਅਤੇ ਮਹਾਂਪੁਰਸ਼ਾਂ ਦੀ ਪੱਕੀ ਹਦਾਇਤ ਸੀ ਸਿੰਘਾਂ ਨੂੰ ਕਿ ਭਾਈ ਆਪਾਂ ਗੋਲੀ ਦਾ ਜਵਾਬ ਨਹੀਂ ਦੇਣਾ, ਆਪਾਂ ਜੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਆ ਗਏ ਫਿਰ ਬਖਸ਼ਣਾ ਕਿਸੇ ਨੂੰ ਨਹੀਂ। ਦੂਸਰਾ ਮਹਾਂਪੁਰਸ਼ਾਂ ਦਾ ਵਚਨ ਸੀ, ਵਾਰ ਵਾਰ ਪੱਤਰਕਾਰ ਪੁੱਛਦੇ ਸੀ ਕਿ ਕੀ ਤੁਸੀਂ ਵੱਖਰਾ ਦੇਸ਼ ਖਾਲਿਸਤਾਨ ਲੈਣਾ ਚਾਹੁੰਦੇ ਹੋ?
ਮਹਾਂਪੁਰਸ਼ ਕਹਿੰਦੇ ਵੇਖੋ ਅਸੀਂ ਇਸ ਦੇਸ਼ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ, ਭਾਵੇਂ ਸਾਡਾ ਆਪਣਾ ਦੇਸ਼ ਆਜ਼ਾਦ ਨਹੀਂ ਹੋਇਆ ਪੰਜਾਬ, ਸਤਸੰਗ ਜੀ ਆਜ਼ਾਦੀ ਕਾਹਦੀ ਸੀ, ਸਾਡਾ ਤਾਂ ਜਿਹੜਾ ਆਪਣਾ ਦੇਸ਼ ਸੀ ਸਾਡਾ ਘਰ ਦੋ ਫਾੜ ਹੋ ਗਿਆ, 25% ਸਾਡੇ ਕੋਲ ਰਹਿ ਗਿਆ, 75% ਸਾਡੇ ਤੋਂ ਜਾਂਦਾ ਰਿਹਾ, 20 ਲੱਖ ਦੇ ਕਰੀਬ

ਜਿਹੜਾ ਜੋ ਕੁਛ ਹੋਇਆ ਸੀ ਇਹ ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਸੀ। ਸਾਡਾ ਜਿਹੜਾ ਪਾਵਨ ਪਵਿੱਤਰ ਸਥਾਨ ਸ੍ਰੀ ਨਨਕਾਣਾ ਸਾਹਿਬ ਇਹ ਸਾਡੇ ਤੋਂ ਪਾਸੇ ਚਲਾ ਗਿਆ, ਸਾਡੇ ਪਵਿੱਤਰ ਗੁਰਧਾਮ ਸਾਡੇ ਤੋਂ ਪਾਸੇ ਚਲੇ ਗਏ। ਸਾਡੀ ਪੰਜਾਬ ਦੀ ਰਾਜਧਾਨੀ ਜਿਹੜੀ ਸੀ ਲਾਹੌਰ ਸ਼ਹਿਰ, ਜਿੱਥੇ ਕਿਸੇ ਸਮੇਂ ਖਾਲਸੇ ਨੇ ਇੱਕ ਪਵਿੱਤਰ ਰਾਜ ਜਿਹੜਾ ਸੀ ਕਾਇਮ ਕੀਤਾ ਸੀ। ਸੋ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਓ, ਉਹ ਵੀ ਸਾਡੇ ਤੋਂ ਪਾਸੇ ਚਲਾ ਗਿਆ। ਇਸ ਲਈ ਸਤਸੰਗੇ ਇਹ ਹਮੇਸ਼ਾ ਵਾਸਤੇ ਸਾਡੇ ਨਾਲ ਧੋਖਾ ਹੀ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਦਾ ਹਿਸਾਬ ਲਾ ਲਓ, ਇਹ ਵੀ ਇੱਕ ਮੰਗ ਸੀ ਨਾਨਕ ਜਿਹੜਾ ਸਤਸੰਗੀ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ ਕਿ ਹਰੇਕ ਸਟੇਟ ਦੀ ਆਪਣੀ ਰਾਜਧਾਨੀ। ਅੱਜ ਵੀ ਨਿੱਕੇ ਤੋਂ ਨਿੱਕਾ ਜਿਹੜਾ ਨਿੱਕੇ ਤੋਂ ਨਿੱਕਾ ਰਾਜ ਹੈ ਨਾ, ਨਿੱਕੇ ਤੋਂ ਨਿੱਕਾ ਰਾਜ ਉਹਦੀ ਵੀ ਆਪਣੀ ਰਾਜਧਾਨੀ ਹੈ। ਪਰ ਇੱਕ ਪੰਜਾਬ ਹੀ ਐਸਾ ਰਾਜ ਹੈ ਜਿਹਦੀ ਆਪਣੀ ਰਾਜਧਾਨੀ ਹੈ ਹੀ ਨਹੀਂ। ਦੂਸਰਾ, 10 ਕਰੋੜ ਰੁਪਈਆ ਹਰਿਆਣੇ ਨੂੰ ਦਿੱਤਾ ਗਿਆ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਜਿਹੜਾ ਸੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ, ਅਤੇ ਜਿਹੜਾ ਸਾਡਾ ਗੁਆਂਢੀ ਮੁਲਕ ਬਣਾਇਆ ਗਿਆ ਧੱਕੇ ਨਾਲ ਬਣਾਇਆ ਗਿਆ, ਸਾਡਾ ਸਟੇਟ ਇੱਕ ਹਰਿਆਣਾ ਮੰਗਿਆ ਵੀ ਨਹੀਂ ਸੀ ਉਹਨਾਂ ਨੇ, ਇਹ ਵੀ ਪੰਜਾਬ ਨਾਲ ਧੋਖਾ। ਉਹਨਾਂ ਨੂੰ 10 ਕਰੋੜ ਰੁਪਈਆ ਦਿੱਤਾ ਗਿਆ ਕਿ ਤੁਸੀਂ ਆਪਣਾ ਜਿਹੜੀ ਰਾਜਧਾਨੀ ਹੈ ਵੱਖਰੀ ਬਣਾ ਲਓ ਆਪਣੇ ਹਰਿਆਣੇ ਦੇ ਵਿੱਚ, ਉਹਨਾਂ ਚਿਰ ਤੁਸੀਂ ਇਹਨੂੰ ਵਰਤ ਲਓ। ਪਰ ਸਤਸੰਗ 10 ਕਰੋੜ ਵੀ ਲੈ ਲਿਆ, ਸਾਡੇ ਪੰਜਾਬ ਦੇ ਪਿੰਡ ਵੀ ਜਾੜ ਕੇ ਉੱਥੇ ਉਹ ਚੰਡੀਗੜ੍ਹ ਵਸਾ ਦਿੱਤਾ ਗਿਆ। ਅੱਜ ਤੱਕ ਸਾਨੂੰ ਚੰਡੀਗੜ੍ਹ ਨਹੀਂ ਦਿੱਤਾ ਗਿਆ, ਉਹਨੂੰ ਲਗਾਤਾਰ ਉਹਦੇ ਵਿੱਚ ਦਖਲਅੰਦਾਜ਼ੀ ਹੋਣ 'ਤੇ ਸਾਡੇ ਤੋਂ ਉਹ ਵੀ ਖੋਹ ਲਿਆ ਗਿਆ। ਉੱਥੇ ਵੀ ਸਸਨ ਟਰੈਟਰੀ ਬਣਾ ਦਿੱਤੀ ਗਈ। 60% ਪੰਜਾਬ ਦੇ ਮੁਲਾਜ਼ਮ ਚੰਡੀਗੜ੍ਹ 'ਚ, 40% ਮੁਲਾਜ਼ਮ ਜਿਹੜੇ ਸੀ ਹਰਿਆਣੇ ਦੇ ਸੀ, ਪਰ ਉੱਥੇ ਵੀ ਸਤਸੰਗ ਜਿਹੜੇ ਹੁਣ ਮੁਲਾਜ਼ਮ ਜ਼ਿਆਦਾ ਹਰਿਆਣੇ ਦੇ ਵਾੜ ਦਿੱਤੇ ਗਏ। ਸਾਂਝੀ ਹਾਈ ਕੋਰਟ, ਇਹ ਵੀ ਕੇਵਲ ਪੰਜਾਬ ਹੀ ਹੈ ਜਿਹਦੀ ਸਾਂਝੀ ਹਾਈ ਕੋਰਟ ਹੈ, ਬਾਕੀ ਹਰੇਕ ਸਟੇਟ ਦੀ ਆਪਣੀ ਰਾਜਧਾਨੀ ਹੈ, ਆਪਣੀ ਉਹਨਾਂ ਦੀ ਸਤਸੰਗੀ ਹੈ, ਇਸੇ ਪ੍ਰਕਾਰ ਹਾਈ ਕੋਰਟ ਹੈ। ਮਤਲਬ ਸਿੱਖਾਂ ਦੇ ਨਾਲ ਪੈਰ ਪੈਰ ਦੇ ਉੱਤੇ ਹੀ ਧੋਖਾ ਕੀਤਾ ਗਿਆ। ਜੇ ਅਸੀਂ ਹੱਕੀ ਮੰਗਾਂ ਮੰਗੀਆਂ, ਜੇ ਅਸੀਂ ਇਹ ਮੰਗਦੇ ਹਾਂ ਕਿ ਸਾਡੇ ਹੱਕ ਦਿਓ, ਜਿਹੜੇ ਸਾਡੇ ਨਾਲ ਵਾਅਦਾ ਕੀਤਾ, ਟੈਂਕ ਚਾੜ ਦਿਓ, ਤੋਪਾਂ ਚਾੜ ਦਿਓ, ਫੌਜਾਂ ਚਾੜ ਦਿਓ ਸਤਸੰਗੀਓ, ਇਸ ਤਰੀਕੇ ਨਾਲ ਲਗਾਤਾਰ ਹਮਲੇ ਕੀਤੇ ਗਏ। ਕਦੇ ਕਮਾਂਡੋ ਉਤਾਰੇ ਗਏ, ਕਦੇ ਸਤਸੰਗੀ ਇਸ ਪ੍ਰਕਾਰ ਜਿਹੜੀ ਸੀ ਘੰਟਾ ਘਰ ਵਾਲੇ ਪਾਸੇ ਹਮਲਾ ਕੀਤਾ ਗਿਆ, ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ, ਮੂੰਹ ਤੋੜਨਾ ਜਵਾਬ ਅੱਗੋਂ ਸਿੰਘਾਂ ਨੇ ਦਿੱਤਾ, ਪਿਛਾਂ ਮੁੜ ਗਏ। ਕਦੀ ਆਟਾ ਮੰਡੀ ਵਾਲੇ ਪਾਸੇ ਹਮਲਾ ਕੀਤਾ ਗਿਆ, ਕਦੀ ਨਵੀਂ ਡਿਉੜੀ ਵਾਲੇ ਪਾਸੇ ਹਮਲਾ ਕੀਤਾ ਗਿਆ। ਜਦੋਂ ਲਗਾਤਾਰ ਹਮਲੇ ਕੀਤੇ ਗਏ ਸਤਸੰਗੀ, ਉਹ ਰਾਤ 12:30 ਵਜੇ ਦਾ ਟਾਈਮ ਸੀ, 12:30 ਵਜੇ 5 ਤਰੀਕ ਦਾ ਬਚਨ ਹੈ ਕਿ ਰਾਤ ਨੂੰ 5 ਤਰੀਕ ਨੂੰ 12:30 ਵਜੇ ਦਾ ਟਾਈਮ ਸੀ ਜਦੋਂ ਟੈਂਕ ਜਿਹੜੇ ਸੀ ਇਹ ਪ੍ਰਕਰਮਾਂ 'ਚ ਵੜ ਗਏ। ਇੱਧਰਲੇ ਬੰਨਿਓਂ ਜਿੱਧਰ ਹਰਿਮੰਦਰ ਸਾਹਿਬ ਦਾ ਓਹਲਾ ਕਰਕੇ ਸਰਾਵਾਂ ਵਾਲੇ ਪਾਸਿਓਂ ਟੈਂਕ ਜਿਹੜੇ ਸੀ ਬੁਰਜੀ ਇੱਕ ਤੋੜ ਕੇ ਅਤੇ ਅੰਦਰ ਵਾੜਿਆ ਗਿਆ ਟੈਂਕ। ਉਹਦਾ ਟੈਂਕ ਸੀ ਫਿਰ ਸੱਜੇ ਹੱਥ ਹੋ ਕੇ ਤੁਰ ਪਿਆ ਜਿੱਥੇ ਦੁੱਖ ਭੰਜਣੀ ਬੇਰੀ ਹੈ, ਇੱਥੋਂ ਤੱਕ ਟੈਂਕ ਚੱਲਿਆ ਗਿਆ। ਜਨਰਲ ਸੁਬੇਗ ਸਿੰਘ ਜੀ ਨੂੰ ਪਤਾ ਲੱਗਿਆ ਕਿ ਟੈਂਕ ਅੰਦਰ ਆ ਵੜੇ ਨੇ, ਉਹ ਗਏ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਫਤਿਹ ਬੁਲਾਈ, ਮਹਾਂਪੁਰਸ਼ੋ ਜਿਹੜਾ ਵਿਸ਼ੇਸ਼ ਆਪਣੇ ਕੋਲ ਹਥਿਆਰ ਹੈ ਦਿਓ ਮੈਨੂੰ। ਸਤਸੰਗੀ ਮਹਾਂਪੁਰਸ਼ਾਂ ਨੇ ਭਾਈ ਗੁਰਮੁਖ ਸਿੰਘ ਜੀ ਨੂੰ ਕਿਹਾ ਕਿ ਭਾਈ ਇਹਨਾਂ ਨੂੰ ਹਥਿਆਰ ਕੱਢ ਕੇ ਦਿਓ। ਉਹ ਵਿਸ਼ੇਸ਼ ਤੌਰ 'ਤੇ ਹਥਿਆਰ ਜਿਹੜਾ ਸੀ ਡਾਕਟਰ ਜਨਰਲ ਸੁਬੇਗ ਸਿੰਘ ਜੀ ਹੀ ਚਲਾ ਸਕਦੇ ਸੀ। ਉਹਨਾਂ ਨੇ ਸਤਸੰਗੀ ਆਪਣੇ ਕੰਨਾਂ ਦੇ ਉੱਤੇ ਚੰਗੀ ਤਰ੍ਹਾਂ ਦਸਤਾਰ ਬੱਧੀ, ਮੋਟੇ ਕੱਪੜੇ ਦੇ ਉੱਤੋਂ ਦੀ ਬੱਧੇ 2-3 ਬੰਨ੍ਹ ਕੇ, ਅਤੇ ਉਹਨਾਂ ਨੇ ਜਿੱਥੇ ਅੱਜ ਕੱਲ੍ਹ ਸਤਸੰਗੀ ਉਹ ਇਮਲੀ ਹੈ, ਹਰਿਮੰਦਰ ਸਾਹਿਬ ਜਾਓ, ਇਮਲੀ ਇਤਿਹਾਸਕ ਸਤਸੰਗੀ ਉਹ ਇਮਲੀ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨਿਆ ਸੀ, ਅਤੇ ਉਸ ਇਮਲੀ ਦੇ ਲਾਗੇ ਇੱਕ ਕਮਰਾ ਹੁੰਦਾ ਸੀ, ਉਹਦੇ ਉੱਤੇ ਬੈਠ ਕੇ ਅਤੇ ਜਨਰਲ ਸੁਬੇਗ ਸਿੰਘ ਜੀ ਨਿਸ਼ਾਨਾ ਬੰਨਿਆ ਕਿ ਇਹਨੂੰ, ਜਿਹਨੂੰ ਦੁੱਖ ਭੰਜਣੀ ਬੇਰੀ, 2 ਟਾਵਰ ਜਿੱਥੇ ਨਾ ਵੱਡੇ ਮਨਾਰ, ਉੱਥੇ ਟੈਂਕ ਆ ਗਿਆ ਸੀ। ਫਿਰ ਉਹਨਾਂ ਨਿਸ਼ਾਨਾ ਬੰਨ੍ਹ ਕੇ ਉਹਦਾ ਰਾਕਟ ਲੈਂਚਰ ਸੀ ਉਹ ਚਲਾਇਆ ਅਤੇ ਉਹਦੀਆਂ ਚੈਨਾਂ ਆਦਿਕ ਥੱਲੇ ਉਡਾਤੀਆਂ, ਨਕਾਰਾ ਕਰ ਦਿੱਤਾ ਉਹਨੂੰ। ਇਹ ਜਨਰਲ ਸੁਬੇਗ ਸਿੰਘ ਜੀ ਨੇ 5 ਤਰੀਕ ਨੂੰ ਰਾਤ ਕਰੀਬ 12:30 ਵਜੇ ਦੇ ਕਰੀਬ ਉਹ ਰਾਕਟ ਮਾਰਿਆ। ਫਿਰ ਸਤਸੰਗੀ ਜਨਰਲ ਸੁਬੇਗ ਸਿੰਘ ਜੀ ਕਿਵੇਂ ਸ਼ਹੀਦ ਹੋਏ ਇਹ ਕੱਲ੍ਹ ਨੂੰ ਬੇਨਤੀ ਕਰਾਂਗੇ, ਕਿਉਂਕਿ ਉਹਨਾਂ ਸੂਰਬੀਰ ਯੋਧਿਆਂ ਨੇ ਦੇਸ਼ ਕੌਮ ਲਈ ਵੀ ਸਤਸੰਗੀ ਬੜਾ ਭਾਰੀ, ਉਹਨਾਂ ਨੇ ਦੇਸ਼ ਲਈ ਕੀਤੀ ਸੀ ਸੇਵਾ, ਫੌਜ ਵਿੱਚ ਰਹਿ ਕੇ ਹਰੇਕ ਮੋਰਚੇ 'ਤੇ ਲੜੇ ਗਏ ਹੋ ਗਏ, ਪਰ ਉਹਨਾਂ ਨਾਲ ਵਿਸ਼ਵਾਸ ਕੀਤਾ, ਘਾਤ ਕੀਤਾ ਗਿਆ। ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਪਾਸੇ ਕਰਕੇ ਇੱਕ ਹੋਰ ਅਫਸਰ ਨੂੰ ਅੱਗੇ ਲਿਆ ਕੇ ਅਤੇ ਉੱਥੇ ਫੌਜ ਦਾ ਮੁਖੀ ਬਣਾ ਤਾ। ਇਹਨਾਂ 'ਤੇ ਇਲਜ਼ਾਮ

0: ਬੁਲਾ ਕੇ ਕੱਢ ਦਿੱਤਾ। ਇਹਨਾਂ ਫਿਰ ਮਹਾਂਪੁਰਸ਼ਾਂ ਦੇ ਨਾਲ ਆ ਕੇ ਮਹਿਤੇ ਸਤਸੰਗੀਓ ਸੰਗਤ ਇਹਨਾਂ ਦੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਆਖਰੀ ਦਮ ਤੱਕ ਲੜੇ ਅਤੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਹ ਕੱਲ੍ਹ ਨੂੰ ਬੇਨਤੀ ਕਰਾਂ ਵੀ ਜਨਰਲ ਸੰਵੇਗ ਸਿੰਘ ਜੀ ਕਿਵੇਂ ਸ਼ਹੀਦ ਹੋਏ। ਸੋ ਗੁਰੂ ਮਹਾਰਾਜ ਮਿਹਰ ਕਰਨ ਸਰਬੱਤ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਆਪਾਂ ਗੁਰੂ ਮਹਾਰਾਜ ਦੇ ਹਜ਼ੂਰ ਇਕੱਠੇ ਹੁੰਦੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਔਰ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰੇ, ਜਿਹਦੇ ਵਿੱਚ ਫੈਡਰੇਸ਼ਨ ਵਾਲੇ, ਦਮਦੀਮ ਟਕਸਾਲ ਵਾਲੇ, ਸੋ ਬੱਬਰ ਖਾਲਸਾ ਦੇ ਸੂਰਮੇ ਔਰ ਆਮ ਸੰਗਤਾਂ ਬੇਅੰਤ ਸ਼ਹੀਦ ਹੋਈਆਂ, ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਨਮਸਕਾਰ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ। ਦਾਸ ਖੇਮਾਂ ਦਾ ਜਾਚਕ ਹੈ, ਸ਼ੁਕਰ ਗੁਰੂ ਕਾ। ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਕੇ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰ ਇਤਿਹਾਸ, ਸਿੱਖ ਇਤਿਹਾਸ ਆਪ ਸੰਗਤਾਂ ਸਰਵਣ ਕਰ ਰਹੀਆਂ ਸਨ, ਧੰਨਵਾਦੀ ਹਾਂ। ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਉਹਨਾਂ ਮਹਾਨ ਯੋਧਿਆਂ ਦਾ ਇਤਿਹਾਸ ਸਰਵਣ ਕਰਾਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਕਿ ਮੈਂ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਕਵੀਸ਼ਰੀ ਜਥਾ, ਉਹਨਾਂ ਨੂੰ ਬੇਨਤੀ ਕਰਾਂ। ਉਸ ਤੋਂ ਪਹਿਲਾਂ ਫਿਰ ਇੱਕ ਵਾਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਨ ਜਾਣਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ। ਅੱਜ 4 ਤਰੀਕ ਦਾ ਇਤਿਹਾਸ ਇਹ ਆ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਦੇ ਦਿਨ ਜਦੋਂ ਟੈਂਕ ਅਤੇ ਤੋਪਾਂ ਦੇ ਮੂੰਹ ਅੰਦਰ ਨੂੰ ਹੋਏ, ਟੈਂਕ ਅੰਦਰ ਨੂੰ ਤੋਰੇ, ਬਸਤਰਬੰਦ ਗੱਡੀਆਂ ਅੱਗੇ ਤੋਰੀਆਂ, ਅਤੇ ਪਹਿਲਾਂ ਕਮਾਂਡੋ ਉਹਨਾਂ ਨੇ 3 ਤਰੀਕ ਨੂੰ ਜਿਹੜੀ ਉਤਾਰੀ, ਉਹਨਾਂ 'ਚੋਂ ਇੱਕ ਵੀ ਥੱਲੇ ਨਹੀਂ ਉਤਰਨ ਦਿੱਤਾ। ਉਹਨਾਂ 2 ਸ਼ਹੀਦ ਜੋ ਬੀਬੀਆਂ ਸੀ, ਸਤਿਕਾਰਯੋਗ ਆਪਣੇ ਸ਼ਹੀਦ ਬੀਬੀ ਪਰਮਜੀਤ ਕੌਰ ਅਤੇ ਦੂਸਰੀ ਉਪਕਾਰ ਕੌਰ, ਅਤੇ ਨਾਲ ਹੀ ਉਹ ਮਹਾਨ ਪਰਿਵਾਰ ਭਾਈ ਮੋਹਰ ਸਿੰਘ, ਜਿਸ ਦੀਆਂ 3 ਬੱਚੀਆਂ, ਅਤੇ ਆਪ ਉਹਨਾਂ ਨੇ ਪਹਿਲਾਂ ਵੱਡੀ ਬੱਚੀ ਦੇ ਸਰੀਰ ਨੂੰ ਬੰਬ ਬੰਨ੍ਹ ਕੇ, ਉਹਨੂੰ ਜਦੋਂ ਟੈਂਕ ਲਾਗੇ ਆਇਆ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਕੋ, ਅਤੇ ਉਸਨੇ ਆਪਣੀ ਵੱਡੀ ਬੇਟੀ ਦੇ ਲੱਕ ਨਾਲ ਬੰਬ ਬੰਨ੍ਹ ਕੇ ਉਹਨੂੰ ਟੈਂਕ ਦੇ ਉੱਤੇ ਮਾਰਿਆ। ਉਹ ਟੈਂਕ ਉੱਥੇ ਹੀ ਧੱਸ ਗਿਆ ਥੱਲੇ। ਫਿਰ ਦੂਜਾ ਟੈਂਕ ਆਇਆ, ਦੂਸਰੀ ਬੇਟੀ ਦੇ ਬੈਲਟ ਲਾ ਕੇ ਬੰਬ ਬੰਨ੍ਹ ਕੇ ਉਹਨੂੰ ਸਿੱਟਿਆ, ਅਤੇ ਫਿਰ ਜਦੋਂ ਤੀਜੀ ਦੇ ਬੰਨ੍ਹਦਾ ਸੀ, ਤੀਜੀ ਬੇਟੀ ਹਜੇ ਬਹੁਤ ਛੋਟੀ ਸੀ, ਉਹ ਬੈਲਟ ਸੂਤ ਨਹੀਂ ਸੀ ਆਉਂਦੀ, ਬੈਲਟ ਵੱਜਦੀ ਨਹੀਂ ਸੀ, ਅਤੇ ਲਾਗੇ ਕੋਈ ਬਜ਼ੁਰਗ ਕਹਿੰਦਾ ਕਿ ਭਾਈ ਸਾਹਿਬ ਜੀ, ਤੁਸੀਂ ਇੱਦਾਂ ਕਰੋ, ਇਹ ਛੋਟੀ ਬੇਟੀ ਦੇ ਜੇ ਨਹੀਂ ਵੱਜਦਾ ਤਾਂ ਇਹ ਬੇਟੀ ਮੈਨੂੰ ਦੇ ਦਿਓ, ਨਾਲੇ ਤੁਹਾਡੀ ਨਿਸ਼ਾਨੀ ਰਹਿ ਜਾਊਗੀ। ਉਸ ਨੇ ਉਹ ਬਜ਼ੁਰਗ ਨੂੰ ਬੇਟੀ ਦਾ ਹੱਥ ਫੜਾ ਤਾ, ਬੱਚੀ ਨੂੰ ਉਹਨੂੰ ਗੋਦ 'ਚ ਦੇ ਤਾ, ਅਤੇ ਫਿਰ ਉਹਨਾਂ ਆਪਣੀ ਧਰਮ ਪਤਨੀ ਨੂੰ ਬੰਬ ਬੰਨ੍ਹ ਕੇ ਉਹਨੂੰ ਤੋਰਿਆ, ਉਹ ਜਾ ਕੇ ਟੈਂਕ ਦੇ ਵਿੱਚ ਉਸਨੇ ਜਾ ਕੇ ਵੱਜੀ। ਫਿਰ ਭਾਈ ਮੋਹਰ ਸਿੰਘ ਆਪ ਜਾ ਕੇ ਟੈਂਕ ਤਬਾਹ ਕੀਤਾ, ਉਹ ਸ਼ਹਾਦਤ ਪ੍ਰਾਪਤ ਕੀਤੀ, ਅਤੇ ਜਿਹੜੀ ਉਹ ਬੱਚੀ ਸੀ ਉਹ ਪਾਲ ਕੇ ਉਸ ਬੱਚੀ ਨੂੰ ਆਨੰਦ ਕਾਰਜ ਕੀਤਾ। ਹੁਣ ਉਹ ਬੱਚੀ ਅੱਜ ਨਿਊਜ਼ੀਲੈਂਡ ਦੇ ਵਿੱਚ ਉਹ ਵਧੀਆ ਰਹਿ ਰਹੀ ਹੈ। ਸੋ ਮੈਂ ਬੇਨਤੀ ਕਰਦਾ ਕਿ ਆਓ ਦੇਖੋ ਪਰਿਵਾਰਾਂ ਦੇ ਇਹਨਾਂ ਦੀਆਂ ਕੁਰਬਾਨੀਆਂ, ਆਪਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਆ ਸ਼ਹੀਦੀ ਹਫ਼ਤਾ ਆ, ਅਤੇ 6 ਜੂਨ ਸ਼ਨਿਚਰਵਾਰ ਵਾਲੇ ਜੋ ਦਿਨ ਨਗਰ ਕੀਰਤਨ ਪਾਤਸ਼ਾਹੀ ਰੈਲੀ ਆ ਸੈਨ ਫਰਾਂਸਿਸਕੋ, ਉੱਥੇ ਆਪਾਂ ਸਾਰੇ ਚੱਲੀਏ, ਆਓ। ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਬੇਨਤੀ ਕਰਦਾ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ, ਉਹਨਾਂ ਦੇ ਕਵੀਸ਼ਰੀ ਜਥੇ ਨੂੰ, ਆਪ ਸੰਗਤਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
3: ਵਾਹਿਗੁਰੂ ਜੀ,
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
3: ਵਾਹਿਗੁਰੂ ਜੀ।

0: ठंडा प्रथ में साज कै जिन सब से सारू पाया ब्रह्मा विष्णु महेश साज कुदरती दा खेल रचाए बनाया सिंध पर्वत मेदनी बिन थम्मा गगन रहाया सिरजे दानो देवते तिन अंदर बाद रचाया तै ही दुर्गा साज कै दैंता दा नास कराया तैथो ही बल राम लै नाल बाणा दैस रकाया तैथो ही बल कृष्ण लै
1: कंस
0: केसी पकड़ गराया बड़े बड़े मुन देवते कई जोग तिनी तन ताया किन्नी तेरा अंत ना पाया किन्नी तेरा अंत ना पाया ऐसे तख्ता ताजा दे मालक हाजर नाजर समर्थ गुरु धन गुरु ग्रंथ साहिब महाराज दी पावन पवित्र गोद अंदर सज बैठे पवित्र आत्मा गुरु खालसा साध संग जीओ आओ चढ़दी कला विच फतेह दा उत्तर दियो कोई रसना वांझी ना रह सब माई भाई साहबां नूं सीस झुकाओ ते गज के आखो जी
2: वाहेगुरु जी का खालसा वाहेगुरु जी की
0: फतेह।
2: फतेह।
0: साडे तो पहला कथावाच भाई कुलदीप सिंह जी दमदमी टकसाल वाले उपरंत अति सत्कार योग भाई जसविंदर सिंह जी जंडी आप जी नूं उन्हां मर जीवड़ियां दा इतिहास सरवण करा के गए आ दो बहादुर बीबियां और बीबी परमजीत कौर बीबी उपकार कौर जिन्हां ने 3 जून वाले दिन शहादत दे जाम पीते और अति सत्कार योग भाई मोहर सिंह जी जो हिंदू परिवार दे नाल संबंध रखदा सी ते खंडे बाटे दा अमर छक के भाई मोहर सिंह दा नाम रखिया सी उन्हें अपनियां 2 बच्चियां बीबी वाहेगुरु कौर ते बीबी सतनाम कौर खालसा दोवां नूं किस तरह बंब बन के टैंकां नूं तबाह कीता उन्हें आख्या जिन्ना चिर शरीर दे अंदर श्वासां दी लड़ी चलदी है ना गुरु रामदास दीआं परकरमां विच टैंक नहीं दाखल होण देना दोवें बच्चियां आप उहदी घरवाली ते आप 4 जीआं ने शहादत दे जाम पीते और एक सिख इतिहास नूं नवीं रंगणा दित्ती आप सरवण कर रहे सी ਇਹ ਸਾਕਾ ਵਾਕਿਆ ਵਾਪਰਿਆ ਕਿਉਂ ਸਾਡੇ ਬੱਚਿਆਂ ਨੂੰ ਨਹੀਂ ਪਤਾ ਵੀ ਸੰਤ ਬਾਬਾ ਜਰਨੈਲ ਸਿੰਘ ਦੀ ਸਰਕਾਰ ਦੇ ਨਾਲ ਕਿਉਂ ਟੱਕਰ ਸੀ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ 93% ਕੁਰਬਾਨੀਆਂ ਸਾਡਿਆਂ ਵੱਡਿਆਂ ਨੇ ਕੀਤੀਆਂ ਗੁਰੂ ਕੇ ਸਿੱਖੋ ਕਿਸ ਤਰ੍ਹਾਂ ਕਾਲੇ ਪਾਣੀ ਉਹਨਾਂ ਨੂੰ ਘੱਲਿਆ ਗਿਆ ਕਿਸ ਤਰ੍ਹਾਂ ਫਾਂਸੀ ਦੇ ਰੱਸੇ ਝੂਟੇ ਔਰ ਕਿਸ ਤਰ੍ਹਾਂ ਉਹਨਾਂ ਨੇ ਜਦੋ ਜਹਿਦ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਪਰ ਉਸ ਦੇਸ਼ ਵਿੱਚ ਅਸੀਂ ਆਜ਼ਾਦ ਦੇਸ਼ ਵਿੱਚ ਅਸੀਂ ਗੁਲਾਮ ਹਾਂ ਫਸਲ ਅਸੀਂ ਬੀਜਦੇ ਹਾਂ ਮੁੱਲੇ ਦਾ ਦਿੱਲੀ ਦਰਬਾਰ ਬਣਦਾ ਜਿਹੜੀ ਉਸ ਵੇਲੇ ਦੀ ਕਣਕ 150 ਰੁਪਈਏ 154 ਰੁਪਈਏ ਕੁਇੰਟਲ ਨੂੰ ਸਰਕਾਰ ਖਰੀਦਦੀ ਸੀ ਉਹੋ ਹੀ ਕਣਕ ਜਿਹੜੀ ਬਾਹਰ ਜਾ ਕੇ ਉਹ 350 ਰੁਪਈਏ ਕੁਇੰਟਲ ਨੂੰ ਵੇਚੀ ਜਾਂਦੀ ਹੈ ਜਿਹੜਾ ਉਤਲਾ ਮੁਨਾਫਾ 200 ਰੁਪਈਆ ਉਹ ਦਿੱਲੀ ਦੀ ਸਰਕਾਰ ਤੇ ਦੇਸ਼ ਦਾ ਵਪਾਰੀ ਰਲ ਕੇ ਖਾਂਦਾ ਰਿਹਾ ਜਿਹਨੂੰ ਇਹ ਨਹੀਂ ਪਤਾ ਵੀ ਕਣਕ ਬੂਟੇ ਨੂੰ ਲੱਗਦੀ ਕਿ ਵੱਲ ਨੂੰ ਲੱਗਦੀ ਆ ਜਿਹਨੇ ਤੇ ਵਾਹੀ ਕਰਨੀ ਜਿਹਨੇ ਖਾਦਾਂ ਪਾਉਣੀਆਂ ਬੀ ਪਾਉਣੇ 6-6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿਧ ਮਿਧ ਕੇ ਪਾਣੀ ਲਾ ਕੇ ਫਸਲ ਨੂੰ ਪਾਲਣਾ ਉਹਨੂੰ ਤੇ 150 ਰੁਪਈਏ ਕੁਇੰਟਲ ਤੇ ਜਿਹੜਾ ਹੈਰੋ ਕਰਕੇ ਬੋਰੀਆਂ ਭਰਾ ਲੈਂਦਾ 200 ਰੁਪਈਆ ਮੁਨਾਫਾ ਉਹ ਬੈਠਾ ਲਈ ਜਾਂਦਾ ਜਿਹੜੇ ਜਿਮੀਦਾਰ ਦੇ ਵਧੀਆ ਚੌਲ ਬਾਸਮਤੀ ਦੇ ਸਰਕਾਰ 125 ਰੁਪਈਏ ਕੁਇੰਟਲ ਨੂੰ ਉਸ ਵੇਲੇ ਖਰੀਦੀ ਸੀ ਉਹ ਚੌਲ ਇਰਾਨ ਵਿੱਚ ਜਾ ਕੇ 1652 ਰੁਪਈਏ ਕੁਇੰਟਲ ਨੂੰ ਵੇਚੇ ਜਾਂਦੇ ਆ ਜਿਹੜਾ ਬਾਲਾਰੂਸ ਟਰੈਕਟਰ ਰਸ਼ੀਆ ਦਾ ਬਣਿਆ ਬੜਾ ਪੱਕਾ ਟਰੈਕਟਰ ਉਹ ਬਾਹਰੋਂ ਸਾਨੂੰ 32,000 ਦਾ ਆਉਂਦਾ ਸੀ ਬਾਹਰੋਂ ਪਰ ਟੈਕਸ ਲਾ ਕੇ ਦਿੱਲੀ ਦੀ ਸਰਕਾਰ ਉਹ ਟਰੈਕਟਰ ਜਿਮੀਦਾਰ ਨੂੰ 92,000 ਦਾ ਵੇਚਿਆ ਜਾਂਦਾ ਤੇ ਟੈਕਸ ਪਾ ਕੇ ਮੈਂ ਨਾ ਜੇ ਉਹਦਾ ਵਿਆਜ ਨਾਲ ਲਾ ਲਈਏ ਤੇ 1 ਬੱਤੀ ਦਾ ਬਣ ਜਾਂਦਾ ਇਹ ਲੁੱਟ ਬੰਦ ਕਰਨ ਵਾਸਤੇ ਸੰਤਾਂ ਨੇ ਮੋਰਚਾ ਲਾਇਆ ਸੀ ਵੀ ਅਸੀਂ ਪੰਜਾਬ ਵਿੱਚ ਆਪਣੇ ਬਰਾਬਰ ਦੇ ਹੱਕ ਲੈ ਕੇ ਜਿਉਣਾ 4 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਲਏ ਡਾਕ ਦਾ ਕਰੰਸੀ ਦਾ ਫੌਜ ਦਾ ਤੇ ਰੇਲ ਦਾ ਬਾਕੀਆਂ ਵਿੱਚੋਂ ਸਰਕਾਰ ਲੱਤ ਕੱਢ ਦੇ ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਤੇ ਭਾਵੇਂ ਕਾਂਗਰਸੀਆਂ ਦੀ ਹੋਵੇ ਦਿੱਲੀ ਦਰਬਾਰ ਇਹਦੇ ਵਿੱਚ ਦਖਲ ਨਾ ਦੇਵੇ ਇਹ ਸੰਤਾਂ ਦੀ ਮੰਗ ਸੀ ਕਿ ਆਨੰਦਪੁਰ ਦਾ ਮਤੇ ਤੇ ਅਸੀਂ ਪੂਰਾ ਜੋ ਸਾਡੇ ਹੱਕ ਬਣਦੇ ਆ ਉਹ ਲੈਣੇ ਆ। ਇੱਧਰ ਜਨਵਰੀ 1984 ਨੂੰ ਭਾਰਤ ਦੀ ਸਰਕਾਰ ਨੇ ਕਾਨੂੰਨ ਕੱਢਿਆ ਵੀ ਜਿਹੜੇ ਹਿੰਦੂਆਂ ਦੇ ਪਵਿੱਤਰ ਤੀਰਥ ਮਥੁਰਾ ਹੋਇਆ, ਹਰਿਦੁਆਰ ਹੋਇਆ, ਕਾਸ਼ੀ ਹੋਇਆ, ਇਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਇਸ ਇਹਨਾਂ ਸ਼ਹਿਰਾਂ ਦੇ ਵਿੱਚ ਤੰਬਾਕੂ, ਬੀੜੀ, ਸਿਗਰਟ, ਮਾਸ, ਸ਼ਰਾਬ ਦੀ ਕੋਈ ਦੁਕਾਨ ਨਾ ਹੋਵੇ। ਇਹ ਨਾ ਐਲਾਨ ਕੀਤਾ ਵੀ ਇਹ ਤਿੰਨੇ ਸ਼ਹਿਰ ਇਹਨਾਂ ਨੂੰ ਪਵਿੱਤਰ ਦਰਜਾ ਅੱਜ ਤੋਂ ਦਿੱਤਾ ਜਾਂਦਾ। ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਸਿੱਖਾਂ ਨੇ ਮੰਗ ਕੀਤੀ ਵੀ ਸਾਡਾ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਨਗਰੀ ਵਸਾਈ ਹੋਈ ਆ, ਇਹ ਪਵਿੱਤਰ ਨਗਰੀ ਹੈ ਸਿੱਖਾਂ ਦੀ, ਇਸ ਸ਼ਹਿਰ ਦੇ ਵਿੱਚ ਵੀ ਇਹਨੂੰ ਵੀ ਪਵਿੱਤਰ ਦਰਜਾ ਦਿੱਤਾ ਜਾਵੇ। ਇਹ ਸ਼ਹਿਰ ਦੇ ਵਿੱਚੋਂ ਵੀ ਬੀੜੀ, ਤੰਬਾਕੂ, ਮਾਸ, ਸ਼ਰਾਬ ਦੀਆਂ ਦੁਕਾਨਾਂ ਕੱਢ ਦਿੱਤੀਆਂ ਜਾਣ। ਪਰ ਫਿਰ ਇਹਨਾਂ ਨੂੰ ਅੱਗ ਲੱਗ ਜੇ। ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਨੇ ਇੱਕ ਬੈਨਰ ਬਣਾ ਕੇ ਅੰਮ੍ਰਿਤਸਰ ਦੀਆਂ ਸਾਰੀਆਂ ਕੰਧਾਂ ਗਲੀਆਂ ਉੱਤੇ ਲਾਇਆ, ਜੋ ਕਿਸੇ ਦੇ ਵੀ ਖਿਲਾਫ ਨਹੀਂ ਸੀ। ਉਹਦੇ ਵਿੱਚ ਲਿਖਿਆ ਸੀ ਸਿੰਘਾਂ ਨੇ, ਅੰਮ੍ਰਿਤਸਰ ਪਵਿੱਤਰ ਸ਼ਹਿਰ, ਤੰਬਾਕੂ ਹਰ ਧਰਮ ਲਈ ਜ਼ਹਿਰ। ਇਹ ਕਿਸੇ ਦੇ ਵੀ ਖਿਲਾਫ ਨਹੀਂ ਸੀ, ਪਰ ਇਹਨਾਂ ਨੇ ਸ਼ਿਵ ਸੈਨਾ ਦੇ ਜਿਹੜੇ ਜਨ ਸੰਘੀਆਂ ਦਾ ਆਗੂ ਸੀ, ਉਹਦਾ ਨਾਂ ਸੀ ਹਰਬੰਸ ਲਾਲ ਖੰਨਾ, ਉਹਨੇ ਸ਼ਹਿਰ ਬੰਦ ਕਰਨ ਦਾ 14 ਫਰਵਰੀ ਨੂੰ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਔਰ ਡਾਂਗ ਉੱਤੇ ਬੀੜੀਆਂ, ਸਿਗਰਟਾਂ ਦੇ ਬੰਡਲ ਬੰਨ ਕੇ ਇਹਨਾਂ ਇੱਕ ਜਲੂਸ ਕੱਢਿਆ। ਇਹ ਜਲੂਸ ਭੰਡਾਰੀ ਪੁਲ ਨੂੰ ਜਾ ਰਿਹਾ ਸੀ। ਉੱਥੇ ਇੱਕ ਕਿਰਤੀ ਸਿੱਖ ਦਿਹਾੜੀ ਕਰਕੇ ਵਿਚਾਰਾ ਆਪਣੀ ਆ ਰਿਹਾ ਸੀ ਸਾਈਕਲ ਉੱਤੇ, ਉਹਦੀ ਜ਼ਬਰਦਸਤੀ ਪੱਗ ਲਾਈ ਗਈ, ਉਹਨੂੰ ਕੁੱਟਿਆ ਮਾਰਿਆ ਗਿਆ। ਉਹਦੀ ਪੱਗ ਡਾਂਗ ਤੇ ਟਾਂਕੇ ਨਾ, ਡਾਂਗ ਤੇ ਟਾਂਕੇ, ਤੇ ਆਖਿਆ ਕੱਛ ਕੜਾ ਕੰਘਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ। ਇੱਥੇ ਬਸ ਨਹੀਂ, ਏਡਾ ਦਰਦਨਾਕ ਸਾਕਾ ਸਾਡੇ ਬੱਚਿਆਂ ਨੂੰ ਨਹੀਂ ਪਤਾ ਵੀ ਇੰਨੇ ਸਾਡੇ ਆ ਨੌਜਵਾਨ, ਸਾਡੇ ਬਜ਼ੁਰਗ ਇੰਨੀ ਜੱਦੋ ਜਹਿਦ ਕਰਨ ਡੇ ਆ, ਇਹ ਕਿਉਂ ਕਰਨ ਡੇ ਆ, ਸਾਡੇ ਨਾਲ ਕਿੰਨੀ ਵਧੀਕੀ ਹੋਈ, ਇਹ ਆਉਣ ਵਾਲੇ ਬੱਚਿਆਂ ਨੂੰ ਨਹੀਂ ਪਤਾ। ਇੰਨਾ ਧੱਕਾ ਇੱਥੇ ਬਸ ਨਹੀਂ, ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਜਾਓਗੇ ਨਾ, ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਲਾਇਆ ਔਰ ਗੁਰੂ ਰਾਮਦਾਸ ਦੀ ਤਸਵੀਰ ਵੀ ਲੱਗੀ ਆ। ਇਹਨਾਂ ਗੁੰਡਿਆਂ ਨੇ ਉਹ ਵੱਟੇ ਮਾਰ ਕੇ ਗੁਰੂ ਰਾਮਦਾਸ ਦਾ ਮਾਡਲ ਥੱਲੇ ਸੁੱਟਿਆ, ਉਹਨੂੰ ਪੈਰਾਂ 'ਚ ਰੋਲਿਆ। ਹਰਿਮੰਦਰ ਸਾਹਿਬ ਦਾ ਮਾਡਲ ਜਿਹੜਾ ਲੱਗਾ ਸੀ ਉਹਨੂੰ ਥੱਲੇ ਲਾ ਕੇ ਸੁੱਟਿਆ ਔਰ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਉੱਤੇ ਇੱਕ ਬਲਦੀ ਸਿਗਰਟ ਚੇਪੀ ਨਾਲ ਚਿਪਕਾਈ ਗਈ। ਜਦੋਂ ਕੋਈ ਇੰਨਾ ਕਿਸੇ ਨਾਲ ਵਧੀਕੀ ਕਰੇ ਤੇ ਉਹਦਾ ਫਿਰ ਕੋਈ ਜਵਾਬ ਨਾ ਦੇ, ਫਿਰ ਉਹ ਮਰਦ ਕੀ ਹੋਇਆ। ਸੰਤ ਬਾਬਾ ਜਰਨੈਲ ਸਿੰਘ ਨੇ ਐਲਾਨ ਕਰਕੇ ਆਖਿਆ, ਉਹਨੇ ਆਖਿਆ ਜੇ ਸਿੱਖ ਦੀ ਪੱਗ ਸ਼ਾਮ ਤੋਂ ਪਹਿਲਾਂ ਨਾ ਨਾ ਆਈ, ਇੱਥੇ ਪਤਾ ਨਹੀਂ ਤੁਸੀਂ ਦੇ ਪੱਗ ਲਾਈ ਆ, ਤੁਹਾਡੇ ਕਿੰਨੇ ਸਿਰ ਲੈਣਗੇ। ਸੰਤਾਂ ਨੇ ਮੰਜੀ ਸਾਹਿਬ ਖਲੋ ਕੇ ਇੱਕ ਤਕਰੀਰ ਕੀਤੀ। ਉਹਨੇ ਆਖਿਆ ਨੌਜਵਾਨੋ, ਠੀਕ ਆ ਤੁਸੀਂ ਸਰਕਾਰ ਨਾਲ ਪੰਗਾ ਨਹੀਂ ਲੈ ਸਕਦੇ, ਜੇ ਕੋਈ ਛੱਲੀ ਰਾਮ, ਗੁੱਲੀ ਰਾਮ, ਉਹ ਮੂੰਗਫਲੀ ਵੇਚਣ ਵਾਲਾ ਤੁਹਾਡੀ ਪੱਗ ਲਾ ਲੇ ਤੇ ਤੁਹਾਡੇ ਲਾਣਤ ਹੈ ਜੀਣ ਤੇ, ਜੇ ਜੀਣਾ ਤੇ ਅਣਖ ਨਾਲੋ ਜੀਓ। ਆਹ ਸੰਤਾਂ ਨੇ ਜੋ ਤਕਰੀਰ ਕੀਤੀ ਉਹਦਾ ਜ਼ਿਕਰ ਤੁਹਾਡੇ ਸਾਹਮਣੇ ਜੋੜੀ ਕਵਿਤਾ 'ਚ ਇੰਜ ਕਰ ਰਹੀ ਬਈ।

0: ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਨਾ, ਕੌਮਾਂ
1: ਜਿਉਂਦੀਆਂ
0: ਜਿਉਂਦੀਆਂ ਸਦਾ ਕੁਰਬਾਨੀਆਂ ਨਾ,
2: ਤੇ ਅਣਖ
0: ਅਣਖ ਮਰੇ ਤੇ ਕੌਮ ਹੈ ਮਰ ਜਾਂਦੀ,
1: ਮਰ ਜਾਂਦੀ।
0: ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਕੇ ਕੌਮ ਜੋ
2: ਚੜ ਚੜਦੀ,
0: ਸਿਰ ਦੇ ਸਰਦਾਰ ਕਹਾਏ ਆਪਾਂ ਤਾਈਓ ਸ੍ਰੀ ਦਸਤਾਰਾ ਏ ਸੋਹਣੀਆਂ ਨੇ,
1: ਸਿਰ ਵਾਰ
0: ਸਿਰ ਵਾਰ ਨੂੰ ਸਿੰਘ ਨੀ ਮੂਲ ਡਰਦੇ, ਤਾਈਓ ਮੌਤ ਹੈ ਸਿੰਘਾਂ ਤੋਂ ਡਰ ਜਾਂਦੀ,
2: ਡਰ ਜਾਂਦੀ।
0: ਕੋਈ ਨਵੇਂ ਦਿਨ ਨਵਾਂ ਹੀ ਕਾਰਾ ਹੁੰਦਾ ਸੀ, ਜੇ ਕਿਸੇ ਦਾ ਮੂਸਲ ਡੁੱਸ ਗਿਆ ਨਾ ਆਖਣਾ ਵੀ ਇਹ ਸੰਤਾਂ ਨੇ ਅੱਗ ਲਵਾਈ ਆ, ਜੇ ਕਿਸੇ ਦੇ ਕੁੱਕੜ ਚੋਰੀ ਹੋ ਗਏ ਇਹ ਸੰਤਾਂ ਨੇ ਸਭ ਕੁਝ ਕਰਾਇਆ, ਜੇ ਕੋਈ ਬਾਰਡਰ ਤੇ ਹਿਲਜੁਲ ਹੋ ਗਈ ਆ ਇਹ ਸਭ ਕੁਝ ਸੰਤਾਂ ਨੇ ਕਰਾਇਆ। ਯਾਨੀ ਕਿ ਜੋ ਉਹਨਾਂ ਉੱਤੇ ਲਜਾਮ ਲਾਏ ਗਏ ਸੰਤ ਬਾਬਾ ਜਰਨੈਲ ਸਿੰਘ ਤੇ, ਉਹ ਸਾਰੇ ਝੂਠੇ ਸਨ, ਕਿਉਂਕਿ ਸੰਤ ਆਪਣਾ ਹੱਕ ਮੰਗਦੇ ਸੀ ਵੀ ਅਸੀਂ ਆਪਣੀ ਜਿਨਸ ਦੇ ਮੁੱਲ ਆਪ ਤੈਅ ਕਰਾਂਗੇ, ਭਾਵੇਂ ਅਸੀਂ ਇੰਗਲੈਂਡ ਨਾਲ ਸੌਦਾ ਕਰੀਏ, ਭਾਵੇਂ ਇਰਾਨ ਨਾ ਕਰੀਏ, ਭਾਵੇਂ ਇਰਾਕ ਨਾ ਕਰੀਏ, ਭਾਵੇਂ ਅਮਰੀਕਾ ਨਾ ਕਰੀਏ, ਇਹਦੇ ਵਿੱਚ ਦਿੱਲੀ ਜਿਹੜਾ ਦਰਬਾਰ ਉਹ ਦਖਲ ਅੰਦਾਜ਼ੀ ਨਾ ਕਰੇ। ਗੁਰੂ ਕੇ ਸਿੱਖੋ, ਜੇ ਸਰਕਾਰ ਸਾਡੀ ਇਹ ਮੰਗ ਮੰਨ ਲੈਂਦੀ ਨਾ ਤੇ ਪੰਜਾਬ ਨੂੰ 10 ਅਰਬ ਦਾ ਮੁਨਾਫਾ ਇੱਕ ਸਾਲ ਚੁਣਾ ਸੀ, 10 ਅਰਬ ਦਾ, ਜਿਹੜੇ ਸਾਡੇ ਬੱਚੇ 50-50 ਲੱਖ ਰੁਪਇਆ ਲਾ ਕੇ ਇੱਥੇ ਰੁੜਦੇ ਫਿਰਦੇ ਹਨ, ਉਹਨਾਂ ਨੂੰ ਇੱਧਰ ਆਉਣ ਦੀ ਲੋੜ ਨਹੀਂ ਸੀ ਪੈਣੀ, ਸਾਡਾ ਦੇਸ਼ ਏਡਾ ਅਮੀਰ ਹੋਣਾ ਸੀ। ਇਹ ਦੁਖਾਂਤ ਸੀ ਪੰਜਾਬ ਦਾ। ਸੰਤਾਂ ਨੇ ਆਖਿਆ ਅਸੀਂ ਆਪਣੇ ਹੱਕ ਦਿੱਲੀ ਦੀ ਸਰਕਾਰ ਦੀ ਧੌਣ ਉੱਤੇ ਗੋਡਾ ਰੱਖ ਕੇ ਲੈਣੇ ਆ। ਉਹ ਹਰਬੰਸ ਲਾਲ ਖੰਨਾ ਜਿਹੜਾ ਆਂਦਾ ਸੀ ਕੱਛ ਕੜਾ ਕੰਘਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਇੱਕੀ ਦੁੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ। ਦੋ ਸਿੰਘ ਦਮਦਮੀ ਟਕਸਾਲ ਦੇ ਗਏ, ਉਹਨਾਂ ਨੇ ਕਾਲੀਆਂ ਲੋਈਆਂ ਦੀਆਂ ਬੁਕਲਾਂ ਮਾਰੀਆਂ ਸੀ, ਤੇ ਹਰਬੰਸ ਲਾਲ ਖੰਨੇ ਦਾ ਮੈਡੀਕਲ ਸਟੋਰ ਆਪਣਾ ਸੀ, ਇਹ ਦਵਾਈਆਂ ਵੇਚਦਾ ਸੀ। ਭੀੜ ਬੜੀ ਲੱਗੀ ਸੀ, ਕਹਿਣ ਲੱਗੇ ਲਾਲਾ ਜੀ ਸਾਨੂੰ ਗੋਲੀ ਚਾਹੀਦੀ ਗੋਲੀ ਜੀ। ਆਂਦਾ ਖਲੋ ਜੋ ਆ ਭੀੜ ਹਟ, ਤੁਹਾਨੂੰ ਵੀ ਗੋਲੀ ਦੇ ਲੈਣਾ। ਜਦੋਂ ਭੀੜ ਹੋ ਗਈ ਹਟ ਗਈ, ਵਿਹਲਾ ਹੋ ਗਿਆ, ਉਹਨਾਂ ਸਿੰਘਾਂ ਨੇ ਆਖਿਆ ਵੀ ਗੋਲੀ ਚਾਹੀਦੀ ਗੋਲੀ ਲਾਲਾ ਜੀ। ਉਹਨੇ ਆਖਿਆ ਦੱਸੋ ਬਾਬੇ ਉਹ ਕਿਹੜੀ ਗੋਲੀ ਚਾਹੀਦੀ ਆ। ਆਂਦੇ ਵੀ ਗੋਲੀ ਉਹ ਚਾਹੀਦੀ ਆ ਖਾਵੇ ਤੂੰ ਤੇ ਰਾਮ ਸਾਨੂੰ ਆਵੇ, ਭੀੜ ਸਾਡੀ ਹਟੇ। ਬਾਬਾ ਜੀ ਕਿਹੜੀ ਗੋਲੀ ਆ? ਆਂਦੇ ਅਸੀਂ ਫਾਰਮੇਸੀ ਨਵੀਂ ਖੋਲੀ ਆ ਤੇ ਸੈਂਪਲ ਲੈ ਕੇ ਆਏ ਆ। ਮਾਰ ਕੇ ਖਿੱਕ ਵਿੱਚ ਗੋਲੀਆਂ ਉੱਥੇ ਮੁੱਧਾ ਕਰ ਦਿੱਤਾ। ਗੁਰੂ ਕੇ ਸਿੱਖੋ, ਇੱਧਰ ਨਵੇਂ ਦਿਨ ਕੋਈ ਨਵਾਂ ਹੀ ਕਾਰਾ ਹੁੰਦਾ ਸੀ, ਦਿੱਲੀ ਦਰਬਾਰ ਇੱਕ ਰਾਂ ਕੰਬ ਉੱਠਿਆ, ਸੰਤ ਬਾਬਾ ਜਰਨੈਲ ਸਿੰਘ ਦਾ ਦਰਬਾਰ ਲੱਗਦਾ ਸੀ ਦਰਬਾਰ, ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਦਾ ਦਰਬਾਰ ਲੱਗਦਾ ਸੀ ਨਾ, ਸੰਤਾਂ ਦਾ ਇਸ ਤਰ੍ਹਾਂ ਦਰਬਾਰ ਲੱਗਦਾ ਸੀ ਤੇ ਲੋਕਾਂ ਦੇ ਦੁੱਖ ਸੁੱਖ ਸੰਤਾਂ ਦੇ ਦਰਬਾਰ ਵਿੱਚ ਸੁਣੇ ਜਾਂਦੇ ਸਨ। ਉਸ ਵੇਲੇ ਗੁਰੂ ਕੇ ਸਿੱਖੋ, ਕੋਰਟ ਕਚਹਿਰੀਆਂ ਥਾਣੇ ਜਿਹੜੇ ਖਾਲੀ ਹੋਣ ਲੱਗ ਪਏ ਸੀ, ਦਿੱਲੀ ਦਰਬਾਰ ਦੇ ਖਜ਼ਾਨੇ ਖਾਲੀ ਹੋ ਗਏ। ਇੰਦਰਾ ਇੱਕ ਰਾਤ ਤਰਮਲਾ ਉੱਠੀ, ਉਹਨੇ ਇੱਕ ਰਿਪੋਰਟਰ ਘੱਲਿਆ ਜੋ ਸਾਰੀ ਪੰਜਾਬ ਦੀ ਰਿਪੋਰਟ ਲੈ ਕੇ ਆਏ, ਭਾਵੇਂ ਉਹਨੂੰ 6 ਮਹੀਨੇ ਲੱਗ ਜਾਣ। ਉਹਨੇ ਆਖਿਆ ਵੇਖ ਕੇ ਆਓ ਟੋਰਾ ਕੀ ਕਰਦਾ, ਲੌਂਗੋਵਾਲ ਕੀ ਆਂਦਾ, ਇੱਧਰ ਮਾਣ ਕੀ ਆਂਦਾ, ਇਹਦੇ ਕੀ ਬਿਆਨ ਆ, ਸੰਤ ਬਾਬਾ ਜਰਨੈਲ ਸਿੰਘ ਕਿਹੜੀਆਂ ਕਿਹੜੀਆਂ ਸਕੀਮਾਂ ਬਣਾ ਰਿਹਾ। ਇਹ ਰਿਪੋਰਟਰ ਆ ਕੇ ਬੀਬੀ ਨੂੰ ਦੱਸਦਾ ਤੇ ਬੀਬੀ ਨੂੰ ਫਿਰ ਗੁੱਸਾ ਚੜਿਆ। ਇਹਨੇ ਆਖਿਆ ਕੋਈ ਪੰਜਾਬ ਦੀ ਧਰਤੀ ਤੇ ਅੱਤਵਾਦੀ, ਕੋਈ ਵੱਖਵਾਦੀ ਰਹਿਣ ਨਹੀਂ ਦੇਣਾ, ਭਾਵੇਂ ਇਹਨਾਂ ਦੇ ਗੁਰਦੁਆਰੇ ਢੋਣੇ ਪੈਣ, ਭਾਵੇਂ ਇਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਨਾ ਪਏ, ਪੰਜਾਬ ਦੀ ਧਰਤੀ ਤੇ ਬਗਾਵਤ ਕਰਨ ਵਾਲਾ ਕੋਈ ਸਿੱਖ ਮੈਂ ਜਿਉਂਦਾ ਨਹੀਂ ਛੱਡਣਾ। ਜਿਸ ਤਰ੍ਹਾਂ ਇੰਦਰਾ ਆਪਣੀ ਫੌਜ ਨੂੰ ਇੱਕ ਐਲਾਨ ਕਰ ਰਹੀ ਹੈ, ਉਹਨਾਂ ਲੈਣਾ ਨੂੰ ਜੁੜੀ ਸੁਣੀਏ ਬਾਈ।

ਜੱਗ ਤੋਂ ਕਹਿੰਦੀ ਸਿੱਖ ਹੋਵਣ ਦੀ ਕਰੂ ਨਾ ਜੁਰਤ ਕੋਈ ਵੀ ਅੱਜ ਤੋਂ।

ਕੁਝ ਸੁਝਦਾ ਮੂਲ ਨਹੀਂ, ਕੁਝ ਸੁਝਦਾ ਮੂਲ ਨਹੀਂ, ਫਿਰਦੀ ਮੌਤ ਜਦੋਂ ਸਿਰ ਚੜ ਕੇ ਹੋਇਆ ਹੁਕਮ।

जकरिए वांगू लगे।

0: ਹੋਇਆ ਹੁਕਮ ਇੰਦਰਾ ਦਾ ਲਿਆ ਉਹ ਭਿੰਡਰਾਂ ਵਾਲਾ ਫੜ ਕੇ ਭਿੰਡਰਾਂ ਵਾਲੇ ਨੂੰ ਫੜਨਾ ਕਦੇ ਸੌਖਾ ਸੀ ਉਸ ਵੇਲੇ ਦੇ ਮੁੱਖ ਮੰਤਰੀ ਜਿਹਨੂੰ ਉਹ ਜ਼ਕਰੀਆ ਕਿਹਾ ਕਰਦੇ ਸੀ ਉਹ ਆਉਂਦੇ ਸੀ ਸੰਤ ਅੰਦਰ ਬੈਠਾ ਬਾਹਰ ਨਿਕਲੇ ਤੈਨੂੰ ਦੱਸੀਏ ਵੀ ਗੌਰਮੈਂਟ ਕੀ ਹੁੰਦੀ ਸਰਕਾਰਾਂ ਕੀ ਹੁੰਦੀਆਂ ਤੇ ਜਿਹੜੇ ਸਿੰਘ ਲਈ ਬੈਠਾ ਨਾ ਇਹਨਾਂ ਨੂੰ ਤੇ ਅਸੀਂ ਹੱਥੋ ਹੱਥੀ ਫੜਨਾ ਜੋ ਉਹਦਾ ਜਵਾਬ ਸੰਤਾਂ ਨੇ ਦਿੱਤਾ ਨੌਜਵਾਨੋ ਤੁਸੀਂ ਟੇਪਾਂ ਚ ਅੱਜ ਵੀ ਸੁਣ ਸਕਦੇ ਜੇ ਉਹ ਆਂਦੇ ਵੀ ਤੁਸੀਂ ਆਂਦੇ ਵੀ ਮੈਂ ਅੰਦਰ ਵੜ ਕੇ ਬੈਠਾ ਮੈਂ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਕੇ ਤੁਰੂੰਗਾ ਜਿੰਨੀ ਮਰਜ਼ੀ ਜੱਜ ਸਿਕਿਉਰਿਟੀ ਲਾ ਲਿਓ ਜਿੰਨੇ ਮਰਜ਼ੀ ਕਰੜੇ ਪਹਿਰੇ ਦਿੱਲੀ ਤੱਕ ਤੁਸੀਂ ਲਾ ਲਿਓ ਜੇ ਮੈਂ ਦਸਾਂ ਘੰਟਿਆਂ ਚ ਦਿੱਲੀ ਲਾਲ ਕਿਲ੍ਹੇ ਤੇ ਪਹੁੰਚ ਗਿਆ ਨਾ ਤੁਹਾਨੂੰ ਪੰਜਾਬ ਦੀ ਹਰ ਮੰਗ ਮੰਨਣੀ ਪੈਣੀ ਜੀ ਅਜੇ ਤੱਕ ਉਹਦਾ ਜਵਾਬ ਨਹੀਂ ਸਰਕਾਰ ਨੂੰ ਆਇਆ ਕੁਲਦੀਪ ਬਰਾੜ ਉਹਦੇ ਪੀਏ ਨੇ ਆਂਦਾ ਦੇ ਪੀਏ ਨੇ ਮੈਨੂੰ ਆ ਕੇ ਦੱਸਿਆ ਵੀ ਅੰਦਰੋਂ ਅੰਦਰੀ ਮੁੱਖ ਮੰਤਰੀ ਸੰਤਾਂ ਕੋ ਡਰਦਾ ਸੀ ਵੀ ਇੱਕ ਪੂਰਨ ਗੁਰਸਿੱਖਾ ਜੋ ਇਹਨੇ ਕਹਿਤਾ ਇਹਨੇ ਕਰਕੇ ਵਿਖਾ ਦੇਣਾ
1: ਵਾਹ ਵਾਹ ਵਾਹ ਵਾਹ
0: ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ ਚ ਬੰਦ ਕੀਤਾ ਸੀ ਨਾ ਤੇ ਜੇਲ੍ਹ ਦੇ ਸੁਵੀਡੈਂਟ ਨੇ ਵੇਖਿਆ ਵੀ ਸੰਤ ਬਾਹਰ ਸੈਰ ਕਰਨੇ ਸੀ ਸੈਰ ਤੇ ਉਹਨੇ ਉਸੇ ਵੇਲੇ ਆਪਣੇ ਉਹ ਜੇਲ੍ਹ ਅਫਸਰਾਂ ਨੂੰ ਆਖਿਆ ਹੋਇਆ ਜੇਲ੍ਹ ਦਾ ਦਰਵਾਜ਼ਾ ਕਿਉਂ ਖੋਲਿਆ ਉਹਨੇ ਆਖਿਆ ਜੇਲ੍ਹ ਦੀਆਂ ਕੁੰਜੀਆਂ ਦਰਵਾਜ਼ੇ ਦੀਆਂ ਸਾਡੇ ਕੋਲ ਆ ਉਹਨੇ ਆਖਿਆ ਮੈਂ ਤੇ ਸੰਤਾਂ ਨੂੰ ਬਾਹਰ ਸੈਰ ਕਰਦਿਆਂ ਵੇਖਿਆ ਜਦੋਂ ਮੁੜ ਕੇ ਆਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਜਿੱਥੇ ਉਹਨਾਂ ਨੂੰ ਬੰਦ ਕੀਤਾ ਸੀ ਉੱਥੇ ਉਹ ਤਪ ਕਰਨ ਡੇ ਸੀ
2: ਸਤਿ ਸ੍ਰੀ ਅਕਾਲ
0: ਜੇਲ੍ਹ ਸੁਵੀਡੈਂਟ ਨੇ ਹੱਥ ਜੋੜ ਕੇ ਆਖਿਆ ਬਾਬਾ ਜੀ ਤੁਹਾਨੂੰ ਅਸੀਂ ਬੰਦ ਨਹੀਂ ਕਰ ਸਕਦੇ ਤੁਹਾਡੀ ਮੰਗ ਦੱਸੋ ਕੀ ਆ ਮੈਂ ਸਰਕਾਰ ਗਾੜੀ ਰੱਖੂੰਗਾ ਉਹਨਾਂ ਆਖਿਆ ਮੰਗ ਇਹੋ ਹੀ ਆ ਸਾਡੀ ਵੀ ਆ ਜਿਹੜੀ ਤੁਹਾਡੀ ਫਿਰੋਜ਼ਪੁਰ ਦੀ ਜੇਲ੍ਹ ਹਨ ਮੈਨੂੰ ਇੱਥੇ ਫਾਂਸੀ ਦਿੱਤੀ ਜਾਵੇ ਤੇ ਗਵਾਲੀਅਰ ਵਾਂਗੂ ਇਹ ਇੱਕ ਜੇਲ੍ਹ ਗੁਰਦੁਆਰਾ ਬਣ ਜੇ ਔਰ ਮੇਰੀ ਇੱਛਾ ਪੂਰੀ ਹੋ ਜੇ ਮੇਰਾ ਜੀਵਨ ਸਫਲਾ ਹੋ ਜੇ ਸੰਤ ਬਾਬਾ ਜਰਨੈਲ ਸਿੰਘ ਕੌਣ ਸੀ ਉਹਨਾਂ ਨੂੰ ਫੜਨ ਵਾਲਾ ਇੱਕ ਵਾਰ ਸੰਤ ਬਾਬਾ ਜਰਨੈਲ ਸਿੰਘ ਜਿਸ ਤਰ੍ਹਾਂ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪੰਜੋਖਰਾ ਸਾਹਿਬ ਦੀ ਧਰਤੀ ਦੇ ਨਾਲ ਜਿੱਥੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਗੂੰਗੇ ਤੋਂ ਅਰਥ ਕਰਾਏ ਸੀ ਉਹਨਾਂ ਦਾ ਉਸ ਜਗ੍ਹਾ ਨਾਲ ਬਹੁਤ ਸਨੇਹ ਸੀ ਬਹੁਤ ਪਿਆਰ ਸੀ ਜਿਸ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਬਹੁਤ ਸਨੇਹ ਸੀ ਇਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਚਮਕੌਰ ਦੀ ਗੜੀ ਦੇ ਨਾਲ ਬੜਾ ਸਨੇਹ ਸੀ ਜਦੋਂ ਕਿਤੇ ਇਸ ਇਲਾਕੇ 'ਚ ਆਇਆ ਕਰਦੇ ਸੀ ਨਾ ਤੇ ਚਮਕੌਰ ਦੀ ਗੜੀ ਦੇ ਦਰਸ਼ਨ ਕਰਨ ਤੋਂ ਬਿਨਾਂ ਉਹ ਕਦੇ ਵਾਪਸ ਨਹੀਂ ਸੀ ਜਾਇਆ ਕਰਦੇ ਇੱਕ ਦਿਨ ਤੀਰ ਦੀ ਨੋਕ ਦੇ ਨਾਲ ਦੱਸ ਰਹੇ ਸੀ ਵੀ ਇੱਥੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਸੀ ਉੱਥੇ ਭਾਈ ਮੋਕਮ ਚੰਦ ਜੀ ਉੱਥੇ ਭਾਈ ਮੋਕਮ ਸਿੰਘ ਉੱਥੇ ਭਾਈ ਸਾਹਿਬ ਸਿੰਘ ਉੱਥੇ ਭਾਈ ਮੱਤ ਸਿੰਘ ਤੇ ਸੰਤ ਸਿੰਘਾਂ ਨੇ ਪੁੱਛਿਆ ਮਹਾਂਪੁਰਸ਼ੋ ਉਦੋਂ ਤੁਸੀਂ ਕਿੱਥੇ ਸੀ ਫਿਰ ਉਹ ਗੱਲ ਨੂੰ ਵਲ ਗਏ ਆਂਦੇ ਨਹੀਂ ਨਹੀਂ ਇਹ ਤੇ ਵੱਡੇ ਮਹਾਂਪੁਰਸ਼ ਦੱਸਿਆ ਕਰਦੇ ਸੀ ਕਹਿਣ ਤੋਂ ਭਾਵ ਕੇ ਇੱਕ ਪੁਰਾਤਨ ਰੂਹ ਸੀ ਜਿਹਨਾਂ ਚਮਕੌਰ ਦੀ ਗੜੀ ਦਾ ਸਾਕਾ ਇੱਕ ਰਾਂ ਫਿਰ ਤਾਜ਼ਾ ਕਰਕੇ ਵਿਖਾਤਾ ਆਓ ਇੰਦਰਾ ਦੇ ਹੁਕਮ ਦੇ ਨਾਲ ਕਿਸ ਤਰ੍ਹਾਂ 6 ਲੱਖ ਫੌਜ ਚੜ ਕੇ ਆਉਂਦੀ ਆ ਕਿਸ ਤਰ੍ਹਾਂ ਸਾਰੇ ਪੰਜਾਬ ਨੂੰ ਸ਼ੌਣੀ ਦਾ ਰੂਪ ਦਿੱਤਾ ਗਿਆ ਉਹ ਲੈਣਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਬਈ

0: சருவல்லே கடுக்கு போதுதே சாணத்தே அமரத் சருவல்லே
1: ਫੌਜ ਦੇ ਚੜ ਤੇ ਅੰਮ੍ਰਿਤਸਰ ਵੱਲੇ ਕਿਸ ਤਰ੍ਹਾਂ ਫੌਜ ਚੜ ਕੇ ਆਉਂਦੀ ਆ ਤੇ ਕਿਸ ਤਰ੍ਹਾਂ ਫਿਰ ਖਾਖੀ ਵਰਦੀਆਂ ਉੱਥੇ ਢੇਰੀ ਹੁੰਦੀਆਂ ਉਹ ਸੀਨ ਸਾਰਾ ਕੱਲ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਅਤੇ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਹੰਸਰੋ ਉਹਨਾਂ ਵੱਲੋਂ ਇੱਕ ਮੰਗ ਹੈ ਕਿ ਕਵਿਤਾ ਭਾਈ ਜਗਤਾਰ ਸਿੰਘ ਹਵਾਰੇ ਦੀ ਪੜ੍ਹੀ ਜਾਵੇ। ਕੁਝ ਭੈਣਾਂ ਵੱਲੋਂ ਵੀ ਮੰਗਾਂ ਸੀ ਥੋੜੀਆਂ ਠੰਡੀਆਂ ਠੰਡੀਆਂ ਜੀਆਂ, ਉਹ ਮੈਂ ਫਿਰ ਪੂਰੀਆਂ ਕਰੂੰਗਾ। ਕੋਈ ਬੱਚਿਆਂ ਦੀ ਮੰਗ ਸੀ ਕਿ ਸਾਨੂੰ ਜ਼ਫਰਨਾਮਾ ਜੋ ਤੁਸੀਂ ਗਾਇਆ ਗੁਰੂ ਕਲਗੀਧਰ ਪਾਤਸ਼ਾਹ ਦੀ ਲਿਖਤ ਉਹ ਸੁਣਾਈ ਜਾਵੇ। ਸਮਾਂ ਕਿਉਂਕਿ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਸ ਕਰਕੇ ਹੁਕਮ ਹੋਇਆ, ਉਹ ਮੈਂ ਕਵਿਤਾ ਕਹਿਣ ਦਾ ਯਤਨ ਕਰਾਂ। ਭਾਈ ਜਗਤਾਰ ਸਿੰਘ ਜੀ ਹਵਾਰਾ, ਜਿਹਦੀ ਸਜ਼ਾ ਪੂਰੀ ਹੋਈ ਨੂੰ ਕਿੰਨੇ ਸਾਲ ਬੀਤ ਗਏ। ਕੋਈ ਇਹੋ ਜਿਹੀ ਕੰਟਰੀ, ਕੋਈ ਇਹੋ ਜਿਹਾ ਮੁਲਕ ਹੈ ਜਿੱਥੇ ਕਾਨੂੰਨ ਦੇ ਹਿਸਾਬ ਨਾਲ ਉਹ ਸਜ਼ਾ ਪੂਰੀ ਕਰ ਲੇ ਤੇ ਫਿਰ ਨਾ ਉਹਨੂੰ ਛੱਡਿਆ ਜਾਵੇ? ਇੱਕ ਸਾਡਾ ਹਿੰਦੁਸਤਾਨ ਹੈ ਜਿੱਥੇ ਸਾਡੀ ਇੰਨੀ ਦੁਰਦਸ਼ਾ ਭੈੜੀ ਹੋ ਰਹੀ ਹੈ। ਗੁਰੂ ਕਿਰਪਾ ਕਰੇ ਇਹ ਸਾਰਾ ਇੰਤਜ਼ਾਮ, ਇਹ ਜਿਹੜੀ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਆ, ਇਹਨਾਂ ਦੀਆਂ ਕਰਤੂਤਾਂ ਹੋਰ ਕੰਟਰੀਆਂ ਨੂੰ ਪਤਾ ਲੱਗੇ ਵੀ ਇਹ ਸਿੱਖਾਂ ਨਾਲ ਕਿੱਡੀ ਜਾਇਜ਼ਤੀ ਕਰਦੇ ਜਿਨ੍ਹਾਂ ਨੇ ਇਹਨਾਂ ਨੂੰ ਦੇਸ਼ ਆਜ਼ਾਦ ਕਰਾ ਕੇ ਦਿੱਤਾ। ਉਸ ਰੈਲੀ ਵੀ ਤੁਸੀਂ ਸਾਰਿਆਂ ਹਾਜ਼ਰੀ ਭਰਨੀ ਆ। ਆਓ ਭਾਈ ਜਗਤਾਰ ਸਿੰਘ ਜੀ ਹਵਾਰਾ, ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦਾ ਚੇਤਾ ਆਇਆ। ਆਂਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਖਸ਼ਰ ਬਾਦਸ਼ਾਹ ਦੇ ਦਰਬਾਰ ਚ ਪੇਸ਼ ਕੀਤਾ ਸੀ ਨਾ, ਤੇ ਫਰਖਸ਼ਰ ਬਾਦਸ਼ਾਹ ਕਹਿਣ ਲੱਗਾ ਮੈਂ ਸੁਣਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਕ ਬਾਬਾ ਬਾਜ ਸਿੰਘ ਰਹਿੰਦਾ, ਉਹ ਬੜਾ ਮਹਾਨ ਯੋਧਾ ਦੱਸਦੇ ਆ। ਮੈਂ ਉਹਦੀ ਅੱਜ ਵੇਖਣਾ ਵੀ ਉਹ ਕਿੰਨਾ ਯੋਧਾ ਵਾ। ਆਂਦੇ ਜਦੋਂ ਯੋਧੇ ਦੀ ਅਣਖ ਨੂੰ ਵੰਗਾਰਿਆ, ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਾਈਆਂ ਸੀ, ਆਂਦੇ ਹਜੋਕਾ ਮਾਰ ਕੇ ਤੋੜ ਕੇ ਤੇ ਤਿੰਨ ਸਿਪਾਹੀ ਫਰਖਸ਼ੀਅਰ ਬਾਦਸ਼ਾਹ ਦੇ ਦਰਬਾਰ ਚ ਬਾਬਾ ਬਾਜ ਸਿੰਘ ਨੇ ਸੰਗਲਾਂ ਦੇ ਨਾਲ ਕੁੱਟ ਕੁੱਟ ਕੇ ਮਾਰ ਦਿੱਤੇ। ਸਤਿ ਸ੍ਰੀ ਅਕਾਲ। ਉਹ ਤਾਕਤ, ਉਹ ਸ਼ਕਤੀ ਫਿਰ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਬਾਹਾਂ ਵਿੱਚ ਆਈ। ਜਦੋਂ ਪੇਸ਼ੀ ਭੁਗਤਣ ਆਇਆ, ਉਹ ਜਿਹੜਾ ਨਿਸ਼ਾਨ ਸ਼ਰਮਾ ਜਿਹੜਾ ਇਹ ਮਿੱਥ ਕਿਹਾ ਸੀ ਮੈਂ ਸਿੱਖ ਦੀ ਪੱਤ ਲਾਉਣੀ ਅੱਜ ਪੱਗ ਲਾਉਣੀ ਆ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋਗਰ ਸਦਾ ਦਿਆਲ, ਸਤਿਗੁਰ ਸਿੱਖ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਹਰ ਸਾਹ ਦੇ ਨਾਲ ਪਾਲਣਾ ਗੁਰੂ ਸਮਰੱਥ ਉਹਨਾਂ ਦੇ ਨਾਲ ਸੀ। ਫਿਰ ਕਿਹੋ ਜਿਹਾ ਥੱਪੜ ਜੋੜ ਕੇ ਮਾਰਿਆ ਉਹ ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਦੱਸ ਦੂਗਾ। ਉਹ ਕਿਤੇ ਸਿੱਖ ਦੀ ਪੱਗ ਨੂੰ ਭੁੱਲ ਕੇ ਵੀ ਹੱਥ ਨਾ ਪਾ ਲਿਓ। ਛੰਦ ਦਾ ਸਿਰ ਲੇਖ ਹੈ ਜੋ ਸਾਡੀ ਨਜ਼ਰ ਚ ਜੋਧੇ ਨੇ, ਤੈਨੂੰ ਕਾਤਲ ਲੱਗਣ ਹਵਾਰੇ ਨੀ,
2: ਬਸ
1: ਬਸ ਇਸੇ ਕਰਕੇ ਤੇਰੇ ਨਾਲ
2: ਸਾਡੀ
1: ਬਣਦੀ ਨਹੀਂ, ਸਰਕਾਰੇ ਨੀ,
2: ਸਰਕਾਰੇ ਨੀ।

0: ਇਤਨੀ ਸੇਵਾ ਪ੍ਰਵਾਨ ਕਰਨ ਨਹੀਂ ਭੁੱਲ ਚੁੱਕ ਦੀ ਮਾਫ਼ੀ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੇ ਰਾਗੀ ਸਾਹਿਬਾਨਾਂ ਦਾ ਆਓ ਜੀ ਆਇਆਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
2: ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਉਹਨਾਂ ਦਾ ਜਥਾ ਜੋ ਜਿਨ੍ਹਾਂ ਨੇ ਪੁਰਾਤਨ ਸਿੰਘਾਂ ਦੇ ਇਤਿਹਾਸ ਨੂੰ ਦੁਹਰਾਉਣ ਵਾਲੇ ਸੰਤ ਮਹਾਤਮਾ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਹਵਾਰਾ ਅਤੇ ਉਹ ਸੂਰਮੇ ਸਿੰਘ ਜਿਨ੍ਹਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦਾ ਇਤਿਹਾਸ ਸਰਵਣ ਕਰਾਇਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹਾ ਨਿਤਾੜਕ ਅਤੇ ਇਹਨਾਂ 'ਤੇ ਜਿੰਨੀ ਗੁਰਬਾਣੀ ਦੀ ਮਹਾਰਾਜ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਿੰਨਾ ਮਹਾਰਾਜ ਨੇ ਇਹਨਾਂ ਨੂੰ ਨਾਮ ਬਾਣੀ ਨਾਲ ਜੋੜਿਆ ਓਨਾ ਹੀ ਨਿਤਾੜਕ ਹੋ ਕੇ ਇਹ ਜੋ ਗੁਰ ਇਤਿਹਾਸ ਸਿੱਖ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾਉਂਦੇ ਆ ਇਹੋ ਜਿਹੇ ਬਹੁਤ ਘੱਟ ਕਵੀਸ਼ਰੀ ਜਥੇ ਜਿਹੜੇ ਨਿਤਾੜਕ ਹੋ ਕੇ ਕੌਮ ਦਾ ਪ੍ਰਚਾਰ ਕਰਦੇ ਆ ਸੋ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਕਿ ਇਸੇ ਤਰ੍ਹਾਂ ਇਹਨਾਂ ਨੂੰ ਬਲ ਬਖਸ਼ਣ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਮੈਂ ਸਾਧ ਸੰਗਤ ਜੀ ਜਦੋਂ

ਮਹਾਤਮਾ ਸੰਤ ਬਾਬਾ ਜਰਨੈਲ ਸਿੰਘ ਜੀ ਬੰਬੇ ਦੀ ਧਰਤੀ ਤੇ ਗਏ ਤੇ ਬਾਲ ਠਾਕਰੇ ਨੂੰ ਸੁਨੇਹਾ ਭੇਜਿਆ ਕਿ ਬਾਲ ਠਾਕਰੇ ਮੈਂ ਬੰਬੇ ਪਹੁੰਚ ਗਿਆ, ਤੂੰ ਦੱਸ ਕਿੱਥੇ ਮੈਂ ਆਵਾਂ। ਤੇ ਉਹ ਚੁੱਪ ਹੋ ਗਿਆ, ਕੋਈ ਬਿਆਨ ਨਹੀਂ ਆਏ। ਤੇ ਜਦੋਂ ਮਹਾਂਪੁਰਸ਼ ਪੰਜਾਬ ਦੀ ਧਰਤੀ ਨੂੰ ਆਉਣਾ ਸੀ ਉੱਥੇ ਘੇਰਾ ਪਾ ਲਿਆ, 30,000 ਮਿਲਟਰੀ ਨੇ ਘੇਰਾ ਪਾਇਆ, ਰਾਜ ਚੌਂਕੀਆਂ ਲੱਗ ਗਈਆਂ। ਪਰ ਐਡੀ ਬਖਸ਼ਿਸ਼, ਕਿੱਡਾ ਮਹਾਨ ਯੋਧਾ ਤੇ ਕਿੱਡੀ ਮਹਾਨ ਸ਼ਖਸੀਅਤ ਹੋਊਗੀ। ਉੱਥੋਂ 30,000 ਦੇ ਘੇਰੇ 'ਚ ਜਗ੍ਹਾ ਜਗ੍ਹਾ 'ਤੇ ਚੌਂਕੀਆਂ ਸੀ, ਜਿੱਥੇ ਚੌਂਕੀ ਘੇਰ ਕੇ ਗੱਡੀ ਖੜ੍ਹ ਕੇ ਦੇਖਦੀ ਸੀ ਅਤੇ ਉੱਥੇ ਸੰਤ ਮਹਾਤਮਾ ਸੰਤ ਬਾਬਾ ਜਰਨੈਲ ਸਿੰਘ ਗੱਡੀ 'ਚ ਬੈਠੇ ਨਹੀਂ ਸੀ ਦੇਖਦੇ। ਦਿੱਲੀ ਬੰਬੇ ਤੋਂ ਚੱਲ ਕੇ ਪੰਜਾਬ ਦੀ ਧਰਤੀ 'ਤੇ ਆਉਣਾ ਕੋਈ ਖੇਡ ਨਹੀਂ ਪਈ, ਕੋਈ ਆਮ ਰੂਹ ਨਹੀਂ ਆ ਸਕਦੀ। ਉਹ ਸੀ ਸੰਤ ਜਰਨੈਲ ਸਿੰਘ, ਜਿਨ੍ਹਾਂ ਦਾ ਜ਼ਿਕਰ ਕੀਤਾ, ਇਤਿਹਾਸ ਸਰਵਣ ਕਰਾਇਆ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ। ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ, ਜਿਨ੍ਹਾਂ 'ਤੇ ਬਹੁਤ ਬਖਸ਼ਿਸ਼ ਹੈ, ਧੰਨ ਗੁਰੂ ਰਾਮਦਾਸ ਜੀ ਦੀ, ਜਿਨ੍ਹਾਂ ਦੇ ਮਹਾਰਾਜ ਨੇ ਬਹੁਤ ਅਪਾਰ ਕਿਰਪਾ ਕੀਤੀ। ਜਿਵੇਂ ਭਾਈ ਸਾਹਿਬ ਕੱਲ੍ਹ ਇਹਨਾਂ ਨੂੰ ਬੋਲ ਕੇ ਗਏ ਸੀ ਕਿ 600 ਤੋਂ ਵੱਧ ਸ਼ਬਦ ਜਵਾਨੀ ਯਾਦ ਆ, ਇਹੋ ਜਿਹੀ ਰੂਹ ਇੱਥੇ ਆ ਕੇ ਕੀਰਤਨ ਕਰੇ, ਸਾਡੇ ਵੱਡੇ ਭਾਗ ਆ। ਅਤੇ ਨਾਲ ਉਹਨਾਂ ਦੇ ਬਹਾਦਰ ਸਿੰਘ ਜੋ ਸਾਈਡ 'ਤੇ ਨੇ, ਇਹਨਾਂ ਦੇ ਪਿਤਾ ਜੀ ਸਤਿਕਾਰਯੋਗ ਭਾਈ ਬਲਵੀਰ ਸਿੰਘ ਜੀ, ਸੱਚ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ 55 ਤੋਂ 60 ਸਾਲ ਧੰਨ ਗੁਰੂ ਰਾਮਦਾਸ ਜੀ ਦੇ ਸਥਾਨ 'ਤੇ ਕੀਰਤਨ ਕੀਤਾ। ਇਹੋ ਜਿਹੀ ਰੂਹ ਜਦੋਂ ਅਮੈਰੀਕਾ ਦੀ ਧਰਤੀ 'ਤੇ ਆਏ, ਦਾਸ ਨੇ ਗੋਡੀ ਹੱਥ ਲਾ ਕੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਮੇਰੇ ਘਰ ਆ ਕੇ ਚਰਨ ਪਾ ਕੇ ਜਾਓ। ਮੈਂ ਆਪਣੇ ਵੱਡੇ ਭਾਗ ਸਮਝੇ ਕਿ ਮੈਂ ਉਸ ਮਹਾਂਪੁਰਸ਼ ਨੂੰ ਮੈਂ ਆਪਣੇ ਘਰ ਲਿਜਾ ਕੇ ਪ੍ਰਸ਼ਾਦਾ ਪਾਣੀ ਛਕਾਇਆ। ਸੋ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਆਓ ਬੇਨਤੀ ਕਰਦਾ ਭਾਈ ਸਰਬਜੀਤ ਸਿੰਘ ਜੀ ਲਾਡੀ, ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦਿਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਦਿਅੰਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘੜੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਸਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ

ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਛੀ ਮਹੱਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਢ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਸ਼ਬ ਕਬੂ ਨਾ ਛਾਡੇ ਖੇਤ 19 ਜੂਨ 1984 ਦੇ ਘੱਲੂ ਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਭਗਾਂ ਵਾਸਤੇ ਸੁਸਪਸ਼ਟ ਬਾਣੀ ਪੜਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਅਤੇ ਲੁੜਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਚੇਲਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਇ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਬਾਗ ਬਰੰਦਾ ਬਣੇ ਸੁਖ ਆਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚੇਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਿਭਾਗੀ ਆਪ ਜੀ ਨੇ ਸੰਤ ਮਾਨੋ ਜਹਾਜ਼ ਨੇ ਪ੍ਰਿਆ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮੁਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਗਾ ਜਮ ਲਜਾਏ ਕਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨ ਪਾਈ। ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ, ਰਾਮ ਨਾਮ ਔਖਦ ਆਏ ਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ ਸਭ ਆਦ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ। ਸਲੋਕ ਜੈ।

ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮ੍ਰਿਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸਤਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਨ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰੂ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਮਿਤ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੇ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਸ਼ੁਕਰ ਸੁਰੇ ਆਪ ਜੀ ਦੀ ਹਜ਼ੂਰ ਸੰਤ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਿੱਤਰ ਸੁਰਬਜ ਸੁਖਾਸਨ ਸੁਹੇਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸ ਸਮਤ ਬਖਸ਼ ਨੇ ਆਪ ਜੀ ਦੇ ਭਾਣੇ ਵਿੱਚ ਹਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਏ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਮ ਚੱਲ ਕੇ ਬਿਰਾਜ ਮਨੁ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤਾ ਬਖਸ਼ੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਪੰਜ ਵਾ ਜੋ ਤਦ ਭਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਰਨ ਸਮਰਾਤੇ ਅਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵੈ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੈ ਕਰਾਵੈ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੇ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾਕੋ ਟੇਕ ਤੁਮਹਾਰੀ ਸਵਾਮੀ ਤਾਕੋ ਨਾਹੀ ਚਿੰਤਾ ਜਾਕੋ ਦਇਆ ਤੁਮਾਰੀ ਹੋਈ ਸੇ ਸ਼ਾਹ ਭਲੇ ਭਗਵੰਤਾ ਭਰਮ ਮੋਹ ਧਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾਂ ਜਨਮ ਜਨਮ ਕੀ ਮਲ ਧੋਵੇ ਪਰਾਈ ਆਪਣਾ ਆਪਣਾ ਕੀਤਾ ਪਾਵੈ ਇਹਾਂ ਸੁੱਖ ਨਹੀਂ ਦਰ ਗੈ ਢੋਈ ਜਾਂ ਪਰ ਜਾਏ ਪਚਾਵੈ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ ਸਾਕੇ ਕਾਹੂ ਬਾਤੈ ਆਗੈ ਠੌਰ ਨਾ ਪਾਇਆ ਰਹਾਉ ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਘਰੇ ਵਿਚਾਰਾ ਤਹਾ ਬੇਗੂਤਾ ਜੈ ਕੋਈ ਨਾ ਰਾਖੈ ਉਹ ਕਿਸ ਪੈ ਕਰੇ ਪੁਕਾਰਾ ਨਿੰਦਕ ਕੀ ਗਤ ਕਤ ਹੂ ਨਾਹੀ ਖਸਮੇ ਇਹ ਵੇ ਪਹਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾਂ ਟੇਕ ਤੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਆਸਾ ਮੁਹੱਲਾ ਪੰਜਵਾ ਬਾਹਰ ਧੋਏ ਅੰਤਰ ਮਨ ਮੈਲਾ ਦੋਏ ਠੌਰ ਆਪਣੇ ਖੋਏ ਇਹਾਂ ਕਾਮ ਕ੍ਰੋਧ ਮੋਹਿ ਵਿਆਪਿਆ ਇਹਾਂ ਕਾਮ ਕ੍ਰੋਧ ਮੋਹਿ ਵਿਆਪਿਆ ਆਗੇ ਮੁਸ ਮੁਸ ਰੋਏ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰਈ ਨਾਮ ਨ ਸੁਨੇ ਡੋਰਾ ਰਹਾਉ ਮਾਇਆ ਕੀ ਕਿਰਤ ਛੋਟ ਗਵਾਈ ਭਗਤੀ ਸਾਰ ਨ ਜਾਣੈ ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਯੋਗ ਨਾ ਪਛਾਨੈ ਉਗਰ ਗਿਆ ਜੈਸਾ ਖੋਟਾ ਢਬਵਾ ਨਦਰ ਸਰਾਫਾ ਆਇਆ ਅੰਤਰ ਜਾਮੀ ਸਭ ਕਿਛ ਜਾਣੈ ਉਸ ਤੇ ਕਹਾ ਛੁਪਾਇਆ ਕੂੜ ਕਪਟ ਬੰਚ ਨੇ ਮੁਨਿਆਦਾ ਬਿਨਸ ਗਿਆ ਤਤ ਕਾਲੇ ਸਤ ਸਤ ਸਤ ਨਾਨਕ ਕਹੇ ਆਪਣੇ ਹਿਰਦੇ ਦੇਖ ਸੰਭਾਲੇ ਆਸਾ ਮੁਹੱਲਾ ਪੰਜਵਾ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਚ ਜਨਾਲੇ ਵਸ ਗਤ ਰਾਖੈ ਮਨ ਮੈਂ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਕਰੂ ਅਨਹਦ ਸ਼ਬਦ ਵਜਾਵੈ ਰਹਾਉ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੈ ਰਾਮ ਨਾਮ ਜਪ ਹਿਰਦੇ ਜਾਪੈ ਮੁਖ ਤੇ ਸਗਲ ਸੁਨਾਵੈ ਰਾਮ ਨਾਮ ਜਪ ਹਿਰਦੇ ਜਾਪੈ ਮੁਖ ਤੇ ਸਗਲ ਸੁਨਾਵੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ ਮਨ ਤਨ ਅਰਪ ਧਰੇ ਗੁਰ ਆਗੈ ਸਤ ਪਦਾਰਥ ਪਾਵੈ ਜੋ ਜੋ ਸੁਨੈ ਭੇਖੇ ਲਾਏ ਸਰਦਾ ਤਾਕਾ ਜਨ ਮਰਨ ਦੁੱਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮੁਹੱਲਾ ਪੰਜਵਾ ਆਦਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰਿਸ਼ਟਾਈ ਰੇ ਪਾਤਾਲੀ ਅਕਾਸੀ ਸਖਨੀ ਲੈ ਬਰਬੂਜੀ ਖਾਈ ਰੇ ਘਰ ਕੀ ਬੁਲਾਈ ਅਵਰ ਸਖਾਈ ਮੂਸਾ ਦੇਖ ਡਰਾਈ ਰੇ ਅੱਜ ਕੈ ਵਸ ਗੁਰ ਕੀਨੋ ਕੇਹਰ ਕੂਕਰ ਤਨੇ ਲਗਾਈ ਰੇ ਰਹਾਓ ਬਾਜ ਥੂਨੀਆਂ ਛਪਰਾ ਥਾਮਿਆਂ
ਨੀ ਘਰਿਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਚਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚਣ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦਲੀ ਚ ਬੈਠੀ ਲੇ ਮਿਰਤਕ ਨੈਣ ਦਿਖਾ ਲੈਣ ਧਾਇਆ ਰੇ ਸੋਈ ਅਜਾਣ ਕਹੇ ਮੈਂ ਜਾਨਾ ਜਾਨਣ ਹਾਰ ਨਿਸ਼ਾਨਾ ਰੇ ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ ਰੇ ਆਸਾ ਮੁਹੱਲਾ ਪੰਜਵਾ ਬੰਧਨ ਕਾਟ ਵਿਸਾਰੇ ਔਗਣ ਆਪਣਾ ਬਿਰਦ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਹੀ ਬਾਲਕ ਜਿਉਂ ਪ੍ਰਿਤ ਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਓ ਜਾ ਕੇ ਸਿਮਰਨ ਜੰਮ ਤੇ ਛੁੱਟੀਐ ਹਲਤ ਪਲਤ ਸੁੱਖ ਪਾਈਐ ਸਾਸ ਗ੍ਰਾਹ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਭਰਮ ਪਦ ਪਾਇਆ ਸਾਧ ਸੰਗ ਦੁੱਖ ਨਾਠੇ ਛਿਜੇ ਨਾ ਜਾਏ ਕਛ ਭਉ ਨਾ ਵਿਆਪੈ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਭੈ ਸਹਾਈ ਇਤ ਉਤ ਰਾਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੋਰੈ ਪ੍ਰਾਨ ਮੀਤ ਹੀਤ ਧਨ ਮੇਰੈ ਨਾਨਕ ਸਦ ਬਲਹਾਰੈ ਆਸਾ ਮੁਹੱਲਾ ਪੰਜਵਾ ਜਾਂ ਤੂੰ ਸਾਹਿਬ ਤਾਂ ਭਉ ਕਿਹਾ ਹੁਣ ਤੁਧ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਧ ਬਿਨ ਦੂਜਾ ਨਾਹੀ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਐ ਵਿਣ ਨਾਵੇ ਸਭ ਜਗ ਬੋਰਾਇਆ ਨਾ ਮਿਲੇ ਸੁੱਖ ਪਾਈਐ ਕਿਆ ਕਹੀਏ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਵਿਣ ਨਾਵੇ ਸਭ ਜਗ ਬੋਰਾਇਆ ਨਾ ਮਿਲੇ ਸੁੱਖ ਪਾਈਏ ਕਿਆ ਕਹੀਏ ਕਿਸੇ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤਦ ਤੁਝੇ ਧਿਆਓ ਨਾਨਕੇ ਪ੍ਰਭ ਸਦਾ ਸੁੱਖ ਦਾਤੇ ਮੈਂ ਤਾਣ ਤੇਰਾ ਇੱਕ ਨਾਓ ਆਸਾ ਮੁਹੱਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨੇ ਪੀਓ ਜਨਮ ਜਨਮ ਚੂਕੇ ਭੈ ਭਾਰੇ ਦੁਰਤ ਬਿਨਾਸਿਓ ਮ ਭਰਮ ਬੀਓ ਦਰਸ਼ਨ ਭੇਖਤ ਮੈਂ ਜੀਓ ਸੁਣ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਠਾਰ ਥੀਓ ਰਹਾਓ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦ੍ਰਿੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਿਜੇ ਬਿਖਿਆ ਭਈ ਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੋਏ ਸਤਿਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਧਨ ਸੋ ਕਲਯੁਗ ਸਾਧ ਸੰਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮੁਹੱਲਾ ਪੰਜਵਾ ਆ ਗਏ ਹੀ ਤੇ ਸਭ ਕਿਛ ਹੁਆ ਅਵਰ ਕੇ ਜਾਣੇ ਗਿਆਨਾ ਭੂਲ ਚੂਗ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰੱਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਓ ਅਨਕ ਪਾਵ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਹਿ
अंधकूप महाकोर ते बहां पकर गुर काढ लिए निरपो पै सगल पौ मिटिया निरपौ पै सगल पौ मिटिया राखे राखन हारे ऐसी दा तेरी प्रभ मेरे कार्ज सगल सवारे गुण निधान साहेब मन मेला सरण पिया नानक सोहेला आसा महला पांजवा तू विसरह ता सब को लागू चीत आवे ता सेवा अवर न को दूजा सूजै साचे अलख अपेवा चीत आवे ता सदा दयाला लोगन क्या विचारे बुरा भला को किसनो कहिए सगले जी तुम्हारे रहाओ तेरी टेक तेरा आधारा हाथ दे तू राख जिस जन ऊपर तेरी कृपा तिसको बेपना को पाख है ओहो सुख ओहा वड़ियाई जो प्रभ जी मन पाणी तू दाना तू सद मेहरवाना ना मिले रंग माणी तो दे आगे अरदास हमारी जियो पिंड सब तेरा कहो नानक सब तेरी वडियाई कोई ना हो ना जाने मेरा आसा महला पांजवा कर कृपा प्रभ अंतर जामी साध संग हर पाई खोल कवार दिखाले दर्शन पुनरप जन्म न आई है मिलो प्रीतम स्वामी अपने सगले दुख हरो रे पार ब्रह्म जन हृदय आराध्या ताकै संग तरो रे रहाओ महा उद्यान पावक सागर पै हरख सोग मैं बसना सतगुर भेड पया मन निर्मल जप अमृत हर रसना तन तन थाप घिओ सब अपना कोमल बंधन बांधया गुरप्रसाद पै जन मुकते हर हर नाम आराध्या राख लिए प्रभ राखन हार जो प्रभ अपने पाणे जियो पिंड सब तुमरा दाते नानक साध कुर बाणे आसा महला पांजवा मोह मलन नींद ते छुटकी कौन अनग्रो भयोरी महा मोहनी तुद ना व्यापै तुद ना व्यापै तेरा आलस कहा गयोरी रहाओ।

Buah.

dru va dru va dru va dru va dru va dru va dru va dru va dru va dru

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Hello.

Guru, who I, Guru, who I, Guru.

ഒരു

Hello. Hello.

Hello.

Hello.

Hello.

Hello.

Why?

Hello.

Hello.

Why?

Hello.

Hello.

Hello.

Hello.

Hello.

ਸੁਨ ਸੰਗ ਮੋਹੇ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰੁਹਾਉ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਾਸ ਬਿਗਲ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥੇ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨ ਆਪ ਸਿਮਰਾਇ ਨਾਨਕ ਤਾ ਕੈ ਲਾਗੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਾ ਸਿਮਰੇ

ਆਵੇ। ਪ੍ਰਭ ਕਉ ਸਿਮਰੈ ਤਨੇ ਆਤਮ ਦੀਤਾ, ਪ੍ਰਭ ਕਉ ਸਿਮਰੈ ਤਿਨ ਨਿਰਮਲ ਨੀਤਾ, ਪ੍ਰਭ ਕਉ ਸਿਮਰੈ ਤਨੇ ਅੰਧ ਕਨੇਰੇ, ਪ੍ਰਭ ਕਉ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਜ ਪੂਰੇ, ਪ੍ਰਭ ਕੈ ਸਿਮਰਨ ਕਬਹ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਗਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨੇਹ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿੰਗ ਆਸਨ। ਪ੍ਰਭ ਕੈ ਸਿਮਰਨ ਅਨਹਦ ਚੁਣ ਕਾਰ ਸੁਖ, ਪ੍ਰਭ ਸਿਮਰਨ ਕਾਂਤ ਨ ਪਾਰ। ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ। ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਕਰ, ਹਰ ਸਿਮਰਨ ਮਹਿਆਵ ਨਿਹੰਕਾਰ। ਕਰ ਕਿਰਪਾ ਜਿਸ ਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਭੰਜਨਾ, ਘੜ ਘੜ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੈ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੈ ਚਲੈ। ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋੜ ਪਾਵ ਪਰ ਹਰੇ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵ ਸੂਹ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੇ। ਅਨਕ ਮਾਇਆ ਰੰਗ ਦੇਖ ਨਾ ਬੁਝਾਵੇ, ਹਰ ਕਾ ਨਾਮ ਜਪਤ ਆਗਾਹਵੇ। ਜਿਹ ਮਾਰਗ ਇਹੋ ਜਾਤੇ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਏ। ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹ ਆਏ ਸੰਘਾਰੇ, ਹਰ ਕਾ ਨਾਮ ਤਦਕਾਲੇ ਉਧਾਰੇ। ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਬਿਸਰਾਮ।

ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਦ ਸਭ ਨਸੈ ਸੰਤ ਕਾ ਸੰਗ ਵਿਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ ਕਛਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸਲੋਕ ਬਹੁ ਸਾਤਰ ਬਹੁ ਸਿਮ੍ਰਤੀ ਵੇਖੇ ਸਰਬਟਰ ਹੋਲ ਪੂਰਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਤਰ ਸਿਮ੍ਰਿਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਕਬਾਰ ਨੌ ਖੰਡ ਪ੍ਰਿਥਵੀ ਫਿਰੈ ਤਿਰ ਜੀਵੇ ਮਹਾ ਉਦਾਹਤ ਪੀਸਰ ਥੀਵੇ ਅਗਨ ਮਾਹੇ ਹੋਮਤ ਪ੍ਰਾਣ ਕਣਕ ਅਸਵ ਹੈਵਰ ਭੂਮਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ

ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮਾ ਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਹੇ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾੜ ਲੇਹੋ ਪ੍ਰਭ ਦਇਆਲ ਕਰਤੂਤ

ਬਾਹਰ ਭੇਖ ਅੰਤਰ ਮਲਮਾਇਆ ਸਭ ਸੁਨਾਹੇ ਕਛ ਕਰੇ ਛਿਪਾਇਆ ਬਾਹਰ ਗਿਆਨ ਧਿਆਨ ਸੁਨਾਨ ਅੰਤਰ ਬਿਆ ਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰ ਗਹਿਲੇ ਹੋ ਓੜ ਨਿਭਾਵੈ ਕਹਾ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ

ਬਿਸੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁ ਰਿਸਕਾ ਵਿਸਵਾਸ ਨ ਹੋਵੇ। ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਨ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਇਆਲ ਅਨਕ ਪਹਾਤ ਮਾਇਆ ਕਿਹੇਤ ਸਰ ਪਰ ਹੋਵਤ ਜਾਣ ਅਨੇਤ। ਬਿਰਖ ਕੀ ਸਾਇਆ ਸਿਉ ਰੰਗ ਲਾਵੇ ਉਹ ਬਿਨਸੇ ਹੋ ਮਨ ਪਛਤਾਵੇ।

ਸਦਾ ਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣਿਐ, ਮਿਥਿਆ ਹਸਤ ਪਰ ਦਰਬ ਕੋ ਹਿਰਿ ਹੈ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਣਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਮਿਥਿਆ ਮਾਨ ਪਰ ਲੋਭ ਲੁਭਾਵੇ। ਮਿਥਿਆ ਤਨ ਨਹੀਂ ਪਰ ਵਿਕਾਰਾ, ਮਿਥਿਆ ਬਾਹਲੇ ਵਿਕਾਰਾ ਬਿਨ ਬੂਜੇ। ਮਿਥਿਆ ਸਭ ਪਹੇ ਸਫਲ ਦੇਹੇ, ਨਾਨਕ ਹਰ ਹਰ ਨਾਮ ਲੈ। ਬਿਰਥੀ ਸਾਗਤ ਕੀ ਆਰਜਾ ਸਾਜ ਬਿਨਾ, ਕਹਿ ਉਤ ਸੁਚਾ ਬਿਰਥਾ ਨਾਮ ਬਿਨਾ। ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ,

ਸਤਿਗੁਰ ਜਨਾਵਤ ਕਿਸੇ ਬਜਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਹ ਜਾਣੇ ਆਤਮ ਕੀ ਰਹਿਤ ਜੇ ਸੁਭਾਵ ਹੈ ਤਿਸ ਲੈ ਲੜ ਲਾਏ ਥਾਨ ਤਰ ਤਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰਾਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਨ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ

ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਕੈ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੁਤਨ ਬੇਰਾ ਸਾਧ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕੂ ਪ੍ਰਜਤਨ ਸਾਧ ਕੀ ਮਹਿਮਾ ਵਰਨੇ ਗਾਉਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੈ ਸੰਗ ਗੋਚਰ ਮਿਲੇ ਸਾਧ ਕੈ ਸੰਗ ਸਦਾ ਪਰ ਫੁਲੇ

ਸੰਗ ਤਰੇ ਸਭ ਆਪੇ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕਹਿ ਸੰਗ ਨ ਕਬਹੂ ਧਾਵੇ ਸਾਧ ਕਹਿ ਸੰਗ ਸਦਾ ਸੁਖ ਪਾਵੇ।

ਨੇ ਸਤਾਰਾ ਸਾਧ ਕੈ ਸੰਗ ਲੰਘੈ ਪ੍ਰਭ ਮੀਠਾ ਸਾਧੂ ਕੈ ਸੰਗ ਘੜ ਘੜ ਡੀਠਾ ਸਾਧ ਸੰਗ ਪੈਗਿਆਕਾਰੀ ਸਾਧ ਸੰਗਤ ਬਹੀ ਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਤੇ ਸੰਯੋਗ ਸਾਧਕ ਮਹਿਮਾ ਬੇਦ ਨ ਜਾਣੇ ਜੇਤਾ ਸੁਨੇਹ ਤੇ ਤਬ ਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ

ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਬਿਨ ਕੋਏ ਨਾਨਕ ਲਸਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈ ਸੈ ਸੂਰ ਸਰਬ ਕਵ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕਵ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈ ਧਾਰੂ ਪਰੇ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਮਹਾਨ ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹਿ ਨਾਨਕ ਜਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਗਿਰੀ ਨਾਥ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਤੇ ਅੰਮ੍ਰਿਤ ਬਰ ਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਵਾਹ ਬ੍ਰਹਮ ਗਿਆਨੀ ਪਰਪਕਾਰ ਉਮਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ

ਤਿਸ ਮਿਲੇ ਜਿਸ ਲਿਖਿਆ ਦੁਰਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਸਤਿ ਬ੍ਰਹਮ ਤਿਸ ਨਜ਼ਰੀ ਆਇਆ ਦਾਸ ਸੰਤਨ ਭਾਇ ਤਨ ਪਾਇਆ।

ਕਰਹ ਕਈ ਕੋਟ ਮਾਇਆ ਸਰਮ ਵਾਹਿ ਕਈ ਕੋਟ ਪ੍ਰਦੇਸ ਪਰਮਾਹਿ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ

ਨਹੀਂ ਕਿਛ ਪਰ ਵਾਰ ਹੁਕਮੇ ਧਾਰ ਅਧਾਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ।

ਦੇਖ ਵਿਡਾਈ ਇਸ ਕਾਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਭਾਵੈ ਸੋਈ ਫੁਣ ਥੀਓ

ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਣੇ ਵਖਿਆ ਨੀ ਸੱਚ ਸੱਚ ਸੱਚ ਸਭ

ਪੁੱਛਿਆ ਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀ ਚਾਹੇ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਾਹੁ ਤਾਈ ਸੰਤ ਕਾ ਨਿੰਦਕ ਖੇ ਟਿਕਲ ਨਾ ਪਾਈ ਸੰਤ ਕਾ ਨਿੰਦਕ ਮਾਹੁ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਜਿਉਂ ਬੁਵਾੜ ਤੇ ਲਿਖੇ ਦਮਾਂ ਦੁਹੇਲਾ ਸੰਤ ਕਾ ਦੁਖੀ ਧਰਮ ਤੇਰਾ ਤਹ ਸੰਤ ਕਾ ਦੁਖੀ ਸਦਮੀ ਥਿਆ ਕਹਿਤ ਕਿਰਤ ਨਿੰਦ ਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵ ਸੋਈ ਥਿਆ ਸੰਤ ਕਾ ਦੁਖੀ ਬਿਗੜੂਪ ਹੋ ਜਾਏ ਸੰਤ ਕੇ ਦੁਖੀ ਕਹੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵ ਆਈਏ

ਸਿਹਤਿਆਵ ਸਾਸ ਗਰਾਸ ਸਭ ਕਹਿ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕਥੀਆ ਆਪਣਾ ਖੇਲੇ ਆਪ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ ਜਿਸਨੋ ਕਿਰਪਾ ਕਰੇ ਤਿਸਾ ਪ੍ਰਣਾਮ ਦੇ ਵਿਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਣ ਪਸੁਰਜ ਨਹੋ ਸਿਮਰਹੋ ਹਰਿ ਹਰਿ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਤੂੰ ਭਰਮ ਪਵ ਜਾਏ ਅਸ਼ਟਪਦੀ ਮਨੁੱਖ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋਇ ਕੈ ਭਗਵਾਨ ਜਿਸ ਕੈ ਦੀ ਹੈ ਰਹਿ ਅਗਾਏ ਬਹੁਰ ਨਾ ਤ੍ਰਿਸ ਨਾ ਲਾਗਿਆ ਮਾਰੇ ਰਾਖੇ ਕੋ ਆਪ ਮਾਨੁਖ ਕੈ ਕਿਸ ਨਾਹੀ ਆਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਹੁ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਲ ਨਾ ਲਾਗੈ ਕੋਏ

ਦੇਹ ਦੁਖ ਜਿਸ ਕਉ ਹਰ ਪ੍ਰਭ ਮਨ ਚਿੱਤੇ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕਉ ਕਿਸਤੇ ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇ ਸੋਧਿਤ ਸੋਧਿਤ ਸੋਧਿਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ

ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਓਟ ਗਹੀ ਸੰਤਿ ਦਰਿਆਇਆ, ਸਰਬ ਸੁਖ ਨਾਨਕ ਤਿਹ ਪਾਇਆ, ਮ੍ਰਿਤ ਕਉ ਜੀਵਾਲਨ ਹਾਰ, ਭੁੱਖੇ ਕਉ ਦੇਵਤੇ ਆਧਾਰ, ਸਰਬ ਦਾ

ਚਾਹੇ ਪੂਰੇ ਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਤਾਲ ਨਾਮ ਕੇ ਧਾਰੇ ਸਗਲੇ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਪਹਾਣ ਨਾਮ ਕੈ ਸੰਗ ਉਦਰੇ ਸੁਣ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿਸੋ ਜਨ ਗਤ ਪਾਏ ਰੂਪ ਸਤ ਜਾਕਾਂ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾ ਸਮਾਣੀ ਸਤ ਕਰਮ ਜਾਗੀ ਯਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ

ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾ ਹੇ ਆਵ ਜਪ ਹੋ ਅਵਰਾ ਨਾਮ ਜਪਾਵ ਸੁਣਤ ਕਹਿਤ ਰਹਿਤ ਗਤ ਪਾਵ ਸਾਰ ਭੂਤ ਸਤ ਹਰਿ ਕੋ ਨਾਵ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਣਸ ਜਾਏ ਹਾਂ ਮੈਂ ਬਿਖ ਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵਹਿ ਸਹਿ ਧਨਾ ਹਰ ਪੂੰਜੀ ਸੰਚ ਕਰੋ ਬੇਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਹੋ ਨਾਨਕ ਜਾ ਕੈ ਮਹਤ ਕਲੇਖ

ਘਾਲ ਨਾ ਭਾਨੇ ਸੋ ਕਿਉਂ ਬਿਸਰੈ ਜੇ ਕੀਆ ਜਾਣੇ ਸੋ ਕਿਉਂ ਬਿਸਰੈ ਜੇ ਸਭ ਕਹਿੰਦੀ ਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜਗਨ ਮੇਰਾ ਕੇ ਗੁਰਪ੍ਰਸਾਦ ਕਬੀਰ ਲਾ ਲਾਖੇ।

ਕਹੀਏ ਬਿਸਮਣ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਨ ਹੁਆਪ ਜਹਿਆ ਚੱਲ ਅਛੇਦ ਅਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਉਸ ਕੋ ਆਪੇ ਅਦੇਹ ਤਿਹ ਗੁਣ ਕਾ ਨਾਹੀਂ ਪ੍ਰਵੇਸ਼।

ਸਤਿਕਾਰ ਤੇ ਜਨਕੋ ਕੋਹੇ ਨਾ ਪਵਨ ਤਨਹਾਰ ਸਿਰਿਉ ਪੁਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰਿਸ਼ਟ

ਸਮਾਜ ਇਸੇ ਹੋਏ ਸੁਨਾਹੀ ਬੁਰਾ ਉਰੇ ਕਹ ਕਿਨੇ ਕਛ ਕਰਾਂ ਭਲਾ ਕਰਤੂ ਦੇ ਅਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਦ ਪੋਤਾ ਪ੍ਰਸੰਗ ਰਾਜ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰੇ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ

ਸਾਹਸ ਸਿਮਰੋ ਗੋਬਿੰਦ ਮਨ ਅੰਦਰ ਕਈ ਉੱਤੇ ਰਹਿ ਚਿੰਦ ਆਸੇ ਨਿਤ ਤਿਆਗੋ ਤਰੰਗ ਸੰਤਨਾ ਕੀ ਤੁਹਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰਲੇਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ

ਦਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣਨਾਮ ਜਿਸ ਮਨ ਬਸੇ ਸੋਧਨ ਦਾਨ ਸਰਬਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤਿਉਜ ਪਾਏ ਸਥਾਨ ਪੌਰਨ ਹੋਏ ਅਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੋਧ ਗਿਆਨ ਸਰਬਿਤੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਦੇਵਦਾਸ ਸੁੰਦਰ ਚਤੁਰ ਤਤ ਕਵੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤਿਹ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹੋ ਨਿਦਾਨ ਜਪੇ।

ਨਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਖ ਸਾਰਾ ਹਨਮੰਦ ਸੁਣਿਆ ਜੋ

ਕਰ। ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮ ਭਗਤ।

ਸਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਘ ਅਲਵਡ ਤਿਆ ਕਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜਿਆਰ ਕੂੜੇ ਫਿਰਾਹੇ ਅਸੰਘ

ਪਵਹ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤਸ ਮਨੋ ਨਾ ਵੀ ਸਰਾਹ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਨ ਨਾ ਅੰਤ ਅੰਤ ਨਾ ਵੇਖ

ਆਹੀ ਖਾਹੇ ਕਿਤਿਆਂ ਦੁੱਖ ਭੁਗ ਸਦ ਮਾਰੇ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਖਰਾਂ ਸੱਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜਿਤੀਆਂ ਮਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇ ਕਈ ਕੇ ਜਿਸਨੂੰ ਬਖਸ਼ੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਹੇ ਆਖ ਆਖ ਰਹੇ ਲਿਬਲਾਹੇ ਆਖੇ ਬੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਪੜੇ ਕਰਹਾ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤਾਏ ਗੋਬਿੰਦ

ਉੱਠ ਉੱਠ ਜਾਹੇ, ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ,

ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ

ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋਤਿਸ ਭਾਵੇ ਸੂਈ ਕਰ

ਜਗਦੀਸ਼ ਏ ਦਰਾਹਪਤ ਪਵੜੀਆ ਛੱਡੀਏ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਰਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਦੇ ਛੁਟੈ ਸੰਸਾਰ ਸਭ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾ ਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਗੇ ਰੰਗ ਤਿਨਗੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਨ ਅਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਗਾ ਇਹੋ ਧਰਮ ਗਿਆਨ ਖੰਡ ਗਾ ਆਖੋ ਗਰਮ ਗੇਤੇ ਪਵਨ ਪਾਣੀ ਵੈ ਸੰਤਰ ਗੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੇਤੀਆਂ ਕਰ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ

ਨਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਬਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਕ ਰਹੇ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ

ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਗ ਬਾਦਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ

ਪਾਰ ਸਰਬਿਸ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾਸ ਮੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁਭਰਮ ਰਹਿਤਾ ਭੂਤ ਲਖ ਅਭੇਸ ਅੰਗ ਰਾਗਰਾ ਰੰਗ ਜਾਕੇ ਜਾਤ ਪਾਤ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੁਕਤਦਾਇ ਕਾਮ ਆਪ ਰੂਪ ਅਮੀਕ ਅਨੁਸਤ ਏਕ ਪ੍ਰਗਭ ਧੂਤ ਗਰਭ ਗੰਜਨ ਸਰਭੰਜਨਾ ਦੁਰਭ ਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬਲਾਇਕ ਸਰਬਕਾਇਕ ਸਰਬਗੋ ਪ੍ਰਥ ਪਾਰ ਸਰਬਗੰਤਾ ਸਰਬੰਤਾ ਸਰਬਤੇ ਅਨਭੇਕ ਸਰਬ ਸ਼ਾਸਤ੍ਰ ਨਾ ਜਾਨ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਕੇ ਨੇਤ ਭਾਖਤ ਨੇਤ ਓਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁ ਚਿੱਤ ਮਦ ਬਹਾਰ ਛੰਦ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਨ ਆਨਾਸ ਆ ਜਾਨ ਬਾਹੋ ਸ਼ਾਹਾਨ ਸ਼ਾਹੋ

ਖੰਡਾਲ ਸਿਆਕਰਮਾ ਦਰਸਿਆ ਧਰਮ ਸਰਬਾਪੁਰ ਨਾਢਿਆ ਨਡੰਡ ਬਾਢਿਆ ਚਾਚਰੀ ਛੰਦ ਅਥਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰਿਆ ਪਾਰੇ ਹਰਿਅੰਕਰ ਨਿਰਨਾਮਿਆ ਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਬਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦਿਸੈ ਅਦਰਸੈ ਅਗਰਸੈ ਭਗਵਤੀ ਛੰਦ ਤਵਾ ਪ੍ਰਸਾਦ ਕਥ ਤੇ ਕਿਆ ਛਿਜ ਦੇਸੈ ਕਿਆ ਭਿਜ ਬੇਸੈ ਕਿਆ ਗੰਜ ਕਰਮੈ ਕਿਆ ਭਜ ਭਰਮੈ ਕਿਆ ਭਿਜ ਲੋਕੇ ਕਿਆ ਅਧਿਸੋਕੇ ਕਿਆ ਭੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜੰ ਪ੍ਰਵਾਹੇਂਗ ਧਰਮੰਗ ਤੂੰ ਜਾ ਹੈ ਕਿਆ ਸੋਕ ਵਰਨੇ ਕੇ ਸਰਬਾ ਅਪਰਨੇ ਕੇ ਜਗਤੰਗ ਕਰਦੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੈ ਕੇ ਆਦ ਅਦੇਵ ਕੇ ਆਪ ਅਭੇਵ ਹੈ ਕੇ ਚਿਤਰੰਗ ਵਿਹੀਨਾ ਹੈ ਕੇ ਏਕ ਅਧੀਨ ਹੈ ਕੇ ਰੋਜ਼ੀ ਰਜ਼ਾ ਕੇ ਰਹੀਮੇ ਰਿਹਾਕਾ ਕੇ ਪਾਗ ਬੇਅਬ ਹੈ ਕੇ ਗੈਬੁਲ ਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕੁਨਿੰਦਾ ਕੇ ਰੋਜ਼ੀ ਦਹੰਦ ਹੈ ਕੇ ਰਾਜ ਕਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਬਤਰ ਦਾਨ ਮਾਨਿਆ ਕੇ ਸਰਬਤਰ ਦਾਨ ਹੈ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਭਾਉਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਣੇ ਕੇ ਸਰਬਤਰ ਪੁਰਾਣੇ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨ ਹੈ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਹੈ ਕੇ ਸਰਬਤਰ ਥਾਪਿਆ ਹੈ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰਾ ਹੈ ਕੇ ਸਰਬਤਰ ਚੰਦਰਾ ਹੈ ਕੇ ਸਰਬੰਗ ਕਲੀਮੇ ਕੇ ਪਰਮੰਗ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕ੍ਰਿਸ਼ਨ ਵਜੂ ਹੈ ਤਮਾਮਲ ਰਜ਼ੂ ਹੈ ਅਮੇਸੁਲ ਸਲਾਮੇ ਸਲੀਕਤ ਮਦਾਮੇ ਗਨੀਮਲ ਸ਼ਿਕਸਤ ਹੈ ਗਰੀਬ ਉਲ ਪ੍ਰਸਤ ਹੈ ਬਿਲੰਦੁਲ ਮਕਾਨੇ ਜ਼ਮੀਨ ਉਲ ਜ਼ਮਾਨੇ ਤਮੀਜ਼ ਉਲ ਤਮਾਮੇ ਰਜੂਲ ਨਿਧਾਨੇ ਹਰੀਫ ਉਲ ਅਜੀਮੇ ਰਜਾਇਕ ਯਕੀਨੇ ਅਨੇਕ ਉਲ ਤਰੰਗ ਹੈ ਭੇਦ ਹੈ ਅਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਰਾਜ ਹੈ ਨਿਰੁਖ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾਹ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਉਲ ਅਗਾਮ ਹੈ ਦਰਬਾਰ ਸੁਰਬ ਹੈ ਅਗਾਧ ਹੈ ਅਨੂਪ ਹੈ ਉਵੰਗਾ ਦੁਰਪੇ ਨਾ ਸੁਰਪੇ ਅਨੰਗੇ ਨਾਮੇ ਤ੍ਰਭੰਗੀ ਤ੍ਰਗਾਮੇ ਤ੍ਰਵਰਗੰ ਦਰਬਾਦੇ ਅਗੰਜੇ ਅਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਐਸ਼ਿਜ ਹੈ ਅਸ਼ੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰੈਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ

ਜੁਦ ਜੁਦੇ ਨਮੋ ਗਿਆਨ ਗਿਆਨ ਭੋਜ ਭੋਜੇ ਨਮੋ ਬਾਨ ਬਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰਿਆ ਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਅਭੰਗੀ ਸੁਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ

ਕਾਮ ਅਕਾਮ ਅਗਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਾਰੰਗੇ ਨਰੂਪੇ ਨਾਰੇਖੇ ਅਗਰਮੰਗਾ ਪਰਮੰਗਾ ਅਗੰਜੇ ਲੇਖੇ ਭੁਜੰਗ ਪ੍ਰਿਆਦ ਛੰਦ ਨਮਸੁਲ ਪ੍ਰਣਾਮੇ ਸਮਸੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸਲ ਸੁਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਕਰੀਮੁਲ ਕਨਿੰਦਾ ਸਮਸਤਲ ਨਿਵਾਸੀ ਅਜਾਇ ਵਿਭੂਤੇ ਗਜਾਇ ਭਗਿਨੀ ਮੈਂ ਹਰਿਅੰ ਕਰਿ ਕਰੀਮਲ ਨਹੀਂ ਮੈਂ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸੁਯੰ ਭਾਵ ਸੁਭੰਗ ਸਰਬਦਾ ਸਰਬ ਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਚਤੁਰ ਚਕਰਵਰਤੀ ਚਤੁਰ ਚਕਰ ਭੂਤੇ ਸੁਯੰ ਭਾਵ ਸੁਭੰਗ ਸਰਬਦਾ ਸਰਬ ਜੁਗ

ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੁਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਅਰਤੀ ਕੇ ਮਾਤੇ ਮਤੰਗ ਜਰੇ ਜਲ ਸੰਘ ਅਨੁਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਨ ਕੇ ਗਾਉਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਪਤ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਾਹ ਭਏ ਭੁਪਤ ਅੰਤ ਕੋ ਨਾਂਗੇ ਹੇ ਪਾਏ ਪਧਾਰੇ ਜੀਤ ਫਰਾਇ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜਾ ਝਾਰੇ ਭੂਤ ਭਵਿਖ ਭਵਾਨ ਕੇ ਭੁਪਤ ਕੌਣ ਕਰੈ ਨਹਿ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨੰਤ ਗੁੰਦ ਕੇ ਧਾਮ ਸਿਧਾਰੇ ਤੀਰਥ ਨਹਾਨ ਦਿਆ ਦਮਦਾਨ ਸੰਜਮ ਨੇਮ ਨੇਕ ਵਸੇਖਾ ਵੇਦ ਪੁਰਾਨ ਕਦੇਵ ਕਰਾਨ ਜਮੀਨ ਜਵਾਨ ਸਵਾਨ ਕੇ ਪੇਖਾ ਪਾਵਨ ਆਹਾਰ ਜਤੀ ਜਤਾਰ ਸਭ ਸੁਭਿਸਾਰ ਹਜ਼ਾਰ ਕ ਦੇਖਿਆ ਸ੍ਰੀ ਭਗਤ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਿਆ ਸੁਧ ਸਿਪਾਹਾ ਦੁਰੰਦ ਵਾਹ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਬਾਰ ਵੀਰ ਅਪਾਰ ਵੱਡੇ ਬਰਿਆਰ ਬਚਾਰੇ ਸਾਰ ਕੀ ਧਾਰ ਬਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੋ ਬਾਤਨੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚਕਰੇ ਇੱਕ ਸੋ ਇੱਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮ ਪ੍ਰਸੰਨ ਫਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਂਤਰ ਲੋਕ ਰਾਜ ਕਰਾਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸੁਮਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰਾਂਗੇ ਕਹਾ ਭੈ ਜੋ ਦੋ ਲੋਚਨ ਮੂੰਦ ਕੇ ਬੈਠ ਭਗਤਿਆਨ ਲਗਾਇਓ ਨਹਾਤ ਫਰਿਓਰੀ ਸਾ ਸਮੁੰਦਰ ਲੋਕ ਪ੍ਰਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੁ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਕਾਹੂ ਲੈ ਬਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਰ ਵਾਚੀ ਦਿਸ਼ਾ ਮੈਂ ਕਹੋ ਪਸ਼ਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕਹੁ ਮਿਰਤਾਨ ਕੋ ਪੂਜਨ ਦਹਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕਾਓ ਪੂਜਨ ਦਹਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ

ਸੰਗ ਰਿਹਾ ਹੈ। ਪੂਰਨ ਹੋਇ ਹਮਾਰੀ ਆਸਾ, ਤੋਰ ਭਜਨਗੀ ਰਹੇ ਪਿਆਸਾ। ਤੁਮੇ ਛਾਟ ਕੋਈ ਅਵਰ ਨ ਧਿਆਉ, ਜੋ ਪਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਿਗੁਰ ਹਮਾਰੇ ਮਾਰੀਐ।

ਸਾਹਿਬ ਕਿਹਾ ਨਾ ਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਪੁੱਖਾਂ ਸਭ ਗਵਾਈਆਂ, ਕਰਸਾਂ ਸੁਖਮਨ ਆਏ ਵਸਿਆ, ਜਨਿਸ਼ਾ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਬਿਟ ਹੋਂ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਦ ਕਰ ਧਾਰੀਆ ਪੰਜ

ਆਗਤਾਣੀ ਮਨ ਚੰਚਲਾ ਚਤੁਰਾਈ ਕਹਿਣ ਨਾ ਪਾਇਆ ਚਤੁਰਾਈ ਨਾ ਪਾਇਆ ਕਹਿੰਦੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਇਹ ਤਾਂ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤੁਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਹਿਣ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਉਪਾਇਕ ਵੇਖ ਪ੍ਰਸੰਨ ਆਇਆ, ਲਭ ਲੁਭ ਅਹੰਕਾਰ ਚੁੱਕਾ। ਸਤਿਗੁਰੂ ਭਲਾ ਪਾਇਆ ਕਹੇ ਨਾਨਕ, ਜਿਸਨੂੰ ਆਪ ਤੁੱਠਾ ਤੇਰਾ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਦਿਖੀ ਵਾਲੂ ਨਿਕੇਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਰਬ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤੇ ਵੀ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵੈ ਚੱਲੈ, ਜਿਨ੍ਹਾਂ ਮਾਰਗ ਪਾ ਵਹੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜੋ ਭਾਵੇ ਤੇ ਵਿੱਚ ਲਾਵੇ। ਸੁਵੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਵੇਲਾ, ਸਤਿਗੁਰੂ ਸੁਣਾਇਆ। ਪਿਓ ਤਿੰਨ ਕੇ ਮਨ ਵਸਿਆ, ਜਿਨ ਧਰੂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵੇ ਤੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹੀ ਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ, ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਉ ਮਲੀਨਾ ਕਿਤੇ, ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾ, ਗੁਰਸ ਰਹੋ ਚਿਤ ਲਾਏ। ਕਹੇ ਨਾਨ ਗੁਰਪ੍ਰਸਾਦੀ, ਸਹਿਜ ਉਪਜੈ ਇਹ ਸਹਿਸਾ ਇਬਜਾਏ। ਜੀਉ ਬੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਬੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵੇ ਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣੇ ਨਾਹੀਂ ਫਿਰੇ ਜਿਉਂ ਬੇ ਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਓ। ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਮੈਨੂੰ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੇ ਕੋਈ ਪਛੁਬ ਵੇਖੀਆਂ ਜਾਏ। ਅਨੇਕ ਜੁਨੀ ਭਰਮੇ ਆਵੇ, ਮੈਨੂੰ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ। ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹਾਉ, ਹਰ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ, ਆਖ ਵਖਾਣੀ ਹਾਰ ਹਾਰ ਨਿਤ ਕਰੇ ਰਸਨਾ। ਕਹਿਆ ਕਛੂ ਨਾ ਜਾਣੀ, ਚਿਤ ਜਨ ਕਾ ਹਿਰ ਲਿਆ ਮਾਇਆ, ਬੋਲਣ ਬੈਰ ਬਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਵੇ ਜਿਸਨ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਪਾਏ। ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪੇਖੈ ਗੁਰਮੁਖ ਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ, ਗੁਰੂ ਬਾਜੋ ਤੱਤੇ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਆਂਦਿਨ ਹਰ ਲਿਵਲਾ ਗਏ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਰ ਕਰੇ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਸੇ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਕੇਵਲ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਅਜ ਤਰ ਵਿਸਰਾ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾ ਗਈ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ।

ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਧੰਨ ਤੇ ਨਾ ਮਿਲਿਆ ਜਨ ਹਰਿਆ ਪੇ ਭਾਣਾ ਕਹੇ ਨਾਨਕਰ ਰਾਸ ਮੇਰੀ ਮਨ ਹੁਆ ਬੰਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਵਰਤ ਕਿਤੇ ਜਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਆਂਦਰਾ ਸਾ ਬੀਸਰੇ।

ਜਿਨ ਜੀਉ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਾਏ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ। ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹ ਨਿਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਆਨ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰੇ ਹਾਉ ਸੱਚ ਹੈ ਸੁਣਨਾ ਨੋ ਬਿਠਾਏ। ਸੱਚ ਹੈ ਸੁਣਨਾ ਨੋ ਬਿਠਾਏ। ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ। ਸੱਚ ਅਲੱਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ

ਗੁਰਦੁਆਰੇ ਲਾਏ, ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ, ਤੈਨ ਏ ਗੁਰੂ ਬਨਾਓ ਨਵ ਨਿਧ, ਇਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਪਿਆਰਾ, ਜੀਓ ਗੁਫਾ ਅੰਦਰ ਰੱਖ, ਕਹਿ ਵਾਜਾ ਪਵਨ ਵਜਾਇਆ, ਇਹ ਸੱਚਾ ਸੋਹਿਲਾ ਸਾਚੇ ਘਰ ਗਾਵੋ, ਗਾਵਤਾ ਸੋਹਿਲਾ ਘਰ ਸੱਚ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਦੁੱਧ ਭਾਵੇ, ਗੁਰਮੁਖ ਜਨਾ ਬੁਝਾਵਹੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹੇ ਨਾਨਕ ਸੱਚ ਸੋਹਿਲਾ

ਜੁਗਟਾਲ ਸ਼ਬਦ ਗੁਰੂ ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸਭ ਤੋਂ ਪ੍ਰਥਮ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮਨੋਕੇ ਸੰਗਤਾਂ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਹੁਕਮ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਮਹਾਂਕਲੂ ਘਰ ਦੇ ਸੰਬੰਧ ਵਿੱਚ ਆਉਣ ਵਾਲੇ ਸ਼ਨਿਸ਼ਰਵਾਰ ਕੱਲ੍ਹ ਨੂੰ ਸੈਨ ਫਰਾਂਸਿਸਕੋ ਵਿਖੇ 10 ਵਜੇ ਸ੍ਰੀ ਨਗਰ ਕੀਰਤਨ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹਰ ਸਾਲ ਦੀ ਤਰ੍ਹਾਂ ਆਪ ਚਰਨਾਂ 'ਚ ਬੇਨਤੀ ਵੱਧ ਤੋਂ ਵੱਧ ਪਰਿਵਾਰਾਂ ਸਥਿਤ ਆਪ ਜੀ ਨੇ ਪਹੁੰਚਣਾ ਹੈ ਜੀ ਅਤੇ ਰੋਜ਼ਾਨਾ ਦੇ ਰਾਹੀਂ ਸ਼ਹੀਦੀ ਹਫ਼ਤੇ ਜੋ ਕੱਲ੍ਹ ਤੱਕ ਸਾਜਰੇ ਹਨ ਸ਼ਾਮ ਦੇ ਵਾਨ ਸਾਜਰੇ ਹਨ ਆਪ ਜੀ ਨੇ ਸਾਰੇ ਦਿਵਾਨਾਂ 'ਚ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰਨੇ ਆਉਣ

ਕੁਦਰਤ ਵੇਦ ਪੁਰਾਣ ਕਿਤੇ ਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਦੀ ਸੀਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ।

0: ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਸਾਧ ਸੰਗਤ ਜੀ, ਜੋ ਇਹ ਦਿਹਾੜੇ ਚੱਲ ਰਹੇ ਹਨ, ਜੂਨ 1984 ਦਾ ਜੋ ਸਾਕਾ ਵਾਪਰਿਆ, ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਸ਼ਾਮ ਦੇ ਜੋ ਮੇਨ ਦੀਵਾਨ ਸਜ ਰਹੇ ਹਨ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੀ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਇਹ ਸਾਕਾ ਮਨਾਉਂਦਿਆਂ ਹੋਇਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਆਪਣੇ ਕੋਲ ਸ਼ਾਮੀ 5 ਵਜੇ ਜੋ ਦੀਵਾਨ ਸ਼ੁਰੂ ਹੋ ਜਾਂਦੇ ਹਨ ਰਾਤ 9:30 ਤੱਕਰ, ਜਿਸ ਵਿੱਚ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ, ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਗਿਆਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਕੁਸ਼ਰੀ ਜਥਾ ਅਤੇ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਉਚੇਚੇ ਤੌਰ 'ਤੇ ਹਾਜ਼ਰੀ ਭਰ ਰਹੇ ਹਨ। ਆਪ ਜੀ ਸਭ ਵੱਧ ਤੋਂ ਵੱਧ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਲਵਾਇਆ ਕਰੋ ਜੀ। ਅਤੇ ਇਸੇ ਸੰਬੰਧ ਵਿੱਚ ਹੀ ਜੋ ਆਪ ਸੰਗਤਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਜੋ ਸਨ ਫਰਾਂਸਿਸਕੋ ਵਿਖੇ ਕੱਲ੍ਹ ਜੋ ਨਗਰ ਕੀਰਤਨ ਹੋਣੇ ਹਨ ਸ਼ਨੀਵਾਰ 6 ਤਰੀਕ ਨੂੰ, ਸੋ ਆਪ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਵੀ ਸਮੂਹ ਸੰਗਤਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਆਪ ਜੀਆਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ, ਜਿਨ੍ਹਾਂ ਸੰਗਤਾਂ ਕੋਲ ਰਾਈਡ ਦਾ ਪ੍ਰਬੰਧ ਨਹੀਂ ਹੈ। ਸੋ ਇਹ ਗੁਰੂ ਘਰ ਤੋਂ 8 ਵਜੇ ਜੋ ਬੱਸਾਂ ਚੱਲਣਗੀਆਂ, ਆਪ ਜੀ ਬੱਸਾਂ ਰਾਹੀਂ ਵੀ ਜਾ ਸਕਦੇ ਹੋ। ਅਤੇ ਕੱਲ੍ਹ ਨੂੰ ਜੋ ਉੱਥੇ ਲੰਗਰ ਦੀ ਸੇਵਾ ਵੀ ਚਾਹੀਦੀ ਹੈ ਗੁਰੂ ਘਰ ਵਿਖੇ, ਕੱਲ੍ਹ ਸਵੇਰੇ ਅੰਮ੍ਰਿਤ ਵੇਲੇ 5 ਵਜੇ ਜੋ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਹੈ, ਸੋ ਬੀਬੀਆਂ ਨੂੰ ਬੇਨਤੀ ਹੈ ਆਪ ਜੀ ਨੇ 5 ਵਜੇ ਪਹੁੰਚ ਕਰਕੇ ਗੁਰੂ ਘਰ ਸੇਵਾਵਾਂ ਕਰਕੇ ਜਨਮ ਸਫਲਾ ਕਰਨਾ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਫਤਿਹ। ਜਾਗਤ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਦੇ ਗੋਦ ਦਾ ਆਨੰਦ ਮਾਣ ਰਹੇ ਹਾਂ। ਅੰਮ੍ਰਿਤ ਵੇਲੇ ਤੁਸੀਂ ਨਾਮ ਬਾਣੀ ਦੀ ਵਰਖਾ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਵਿੱਚ ਹੋ ਰਹੀ ਹੈ। ਸ਼ੁਕਰ ਹੈ ਗੁਰੂ ਕਾ। ਮਾਨਸ ਜਨਮ ਦਾ ਲਾਹਾ ਲੈਣ ਲਈ ਸੱਤ ਸੰਗਤ ਜ਼ਰੂਰੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵਾਹਿਗੁਰੂ ਦੀ ਬੰਦਗੀ ਕਰਨੀ, ਵਾਹਿਗੁਰੂ ਦੀ ਭਗਤੀ ਕਰਨੀ ਔਰ ਮਾਨਸ ਜਨਮ ਦਾ ਲਾਹਾ ਲੈਣਾ, ਇਹੀ ਸਾਡੇ ਜ਼ਿੰਦਗੀ ਦਾ ਮਨੋਰਥ ਹੈ ਭਾਈ। 1984 ਦੇ ਘੱਲੂਘਾਰੇ ਦੀ ਵਰ੍ਹੇਗੰਢ ਮਨਾਉਂਦਿਆਂ ਸ਼ਹੀਦੀ ਹਫਤਾ ਜਿਹੜਾ ਆਪਾਂ ਮਹਾਰਾਜ ਦੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਹਾਂ, ਸਤਿਗੁਰੂ ਮਿਹਰ ਬਖਸ਼ਿਸ਼ ਕਰਨ। ਸੋ ਸਤਿ ਸੰਗੀਓ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਕੌਤਕ ਔਰ ਸ਼ਹੀਦਾਂ ਦੇ ਪਵਿੱਤਰ ਜੀਵਨ ਅਤੇ ਵਿਚਾਰਾਂ ਨਾਲ ਮਿਲ ਕੇ ਕਰਾਂਗੇ। ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰੂ ਮਹਾਰਾਜ ਬਖਸ਼ ਰਹੇ ਹਨ। ਰਸਨਾ ਕਰੀਏ ਪਵਿੱਤਰ ਪਿਆਰ ਨਾਲ।

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਅਪਾਰ ਬਖਸ਼ਿਸ਼ਾਂ ਮੇਰਾ ਕੀਤੀਆਂ ਹਨ, ਸਿੱਖੀ ਦਾ ਕੇਂਦਰ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਸੇ ਵੀ ਕੌਮ ਨੂੰ ਕੌਮ ਦਾ ਦਰਜਾ ਮਿਲਣ ਦੇ ਲਈ ਕੁਛ ਚੀਜ਼ਾਂ ਜ਼ਰੂਰੀ ਹੁੰਦੀਆਂ ਸਤਸੰਗੀ। ਉਹ ਇੱਕ ਤਾਂ ਉਸ ਕੌਮ ਦਾ ਆਪਣਾ ਕੇਂਦਰੀ ਘਰ ਹੋਵੇ, ਜੋ ਕਿ ਸਾਡਾ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਹੈ। ਦੂਸਰਾ, ਉਸ ਕੌਮ ਦਾ ਆਪਣਾ ਗ੍ਰੰਥ ਹੋਵੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਹਨ। ਔਰ ਤੀਸਰਾ, ਆਪਣਾ ਤਖਤ ਹੋਵੇ ਸਤਸੰਗੀਓ। ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਚੌਥਾ, ਜਿਹੜੀ ਇਹ ਮਾਣ ਮਰਿਆਦਾ ਹੈ, ਜੋ ਰੋਹ ਰੀਤ ਹੈ, ਜੋ ਮਰਿਆਦਾ ਆਦਿਕ ਹੈ, ਉਹ ਹੋਵੇ। ਉਹ ਸਾਡੇ ਕੋਲ ਰਹਿਤ ਮਰਿਆਦਾ ਦੇ ਸਤਸੰਗੀ ਸਰੋਤ ਹਨ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਇੱਕ ਤਾਂ ਮੈਰਿਜ ਐਕਟ ਲਾਵਾਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ ਹਨ ਸਤਸੰਗੀਓ। ਹਰ ਰੋਜ਼ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਤੁਸੀਂ ਸੁਣਾਉਂਦੇ ਹੋ। ਆਸਾ ਜੀ ਕੀ ਵਾਰ ਦੇ ਕੀਰਤਨ 'ਚ ਜਿਹੜੇ ਰਾਗੀ ਸਿੰਘ ਸ਼ੰਤ ਪੜ੍ਹਦੇ ਨੇ ਛੱਕੇ, ਸੋ ਸਤਸੰਗੀ ਇਹ ਵੀ ਗੁਰੂ ਰਾਮਦਾਸ ਸਾਹਿਬ ਦੇ ਉਚਾਰਨ ਕੀਤੇ ਹੋਏ 448 ਅੰਗ ਤੋਂ ਆਰੰਭ ਹੋ ਕੇ ਅਤੇ 451 ਅੰਗ ਤੱਕ ਇਹ ਪਵਿੱਤਰ ਸ਼ਬਦ ਹਨ। ਹਰ ਅੰਮ੍ਰਿਤ ਭਿੰਨੇ ਲੋਇਣਾ, ਇੱਥੋਂ ਰੰਤ ਹੁੰਦੀ ਹੈ ਅਤੇ ਹਰ ਯੁਗ ਯੁਗ ਭਗਤ ਉਪਾਇਆ, ਇੱਥੋਂ ਤੱਕ ਇਹ 24 ਛੱਕੇ ਹਨ। ਛੱਕਿਆਂ ਦਾ ਅਰਥ ਹੈ ਕਿ 6 ਸ਼ਬਦਾਂ ਦਾ ਸਮੂਹ, ਮਤਲਬ 24 ਹਨ ਸ਼ੰਤ ਅਤੇ 24 ਸ਼ੰਤਾਂ ਦੇ ਜੇ ਆਪਾਂ ਜੋੜ ਕਰੀਏ 6 × 24। ਇਸ ਵਾਸਤੇ 6 ਸ਼ਬਦ ਹਨ। ਆਸਾ ਮਹੱਲਾ ਚੌਥਾ 6 ਵਾਰ ਆਉਂਦਾ ਹੈ। ਇਹ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਭਾਈ ਕਿ ਆਸਾ ਜੀ ਦੀ ਵਾਰ ਦੇ ਨਾਲ ਹਰੇਕ ਸਲੋਕ ਤੋਂ ਪਹਿਲਾਂ ਇੱਕ ਸ਼ੰਤ ਜਿਹੜਾ ਹੈ ਇਹ ਪੜ੍ਹਿਆ ਜਾਂਦਾ ਹੈ। ਸੋ ਇਸ ਤਰੀਕੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਜਿਹਦੇ ਵਿੱਚੋਂ 30-30 ਰਾਗ ਚੌਥੇ ਅਤੇ 5ਵੇਂ ਪਾਤਸ਼ਾਹ ਜੀ ਦੇ ਹਨ। 31ਵੀਂ ਰਾਗ ਜੈਜਾਵੰਤੀ ਰਾਗ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਰੋਲ ਬਾਣੀ ਹੈ, ਉਹਦੇ ਵਿੱਚ ਹੋਰ ਕਿਸੇ ਗੁਰੂ ਸਾਹਿਬ ਦੀ ਬਾਣੀ ਹੈ ਨਹੀਂ। ਇਹ ਵੀ ਬੇਨਤੀ ਕਰਾਂ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਬਦ 19 ਰਾਗਾਂ 'ਚ ਹਨ, ਕੇਵਲ 19 ਰਾਗਾਂ 'ਚ। ਸੋ 30-30 ਰਾਗਾਂ ਦੇ ਵਿੱਚ ਚੌਥੇ ਅਤੇ 5ਵੇਂ ਪਾਤਸ਼ਾਹ ਦੀ ਬਾਣੀ ਹੈ। ਐਸੇ ਦੀਨ ਦਿਆਲ ਸਤਿਗੁਰੂ ਮਿਹਰ ਕਰਦੇ ਹਨ। ਬੈਰਾੜੀ ਮਹੱਲਾ ਚੌਥਾ, ਬੈਰਾੜੀ ਰਾਗ ਵਿੱਚ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਹੈ। ਹਰ ਜਨ ਰਾਮ ਨਾਮ ਗੁਣ ਗਾਵੈ, ਕੱਲ੍ਹ ਵੀ ਮਹਾਰਾਜ ਜੀ ਨੇ ਇਹੀ ਹੁਕਮ ਬਖਸ਼ਿਸ਼ ਕੀਤਾ ਸੀ, ਅੱਜ ਵੀ ਕੀਤਾ ਹੈ। ਕੱਲ੍ਹ ਆਪਾਂ ਵਿਚਾਰ ਕੀਤੀ ਹੈ ਇਸੇ ਹੀ ਪਵਿੱਤਰ ਸ਼ਬਦ ਦੀ। ਹਰਜਨ ਦਾ ਅਰਥ ਹੈ ਹਰੀ ਦਾ ਸੇਵਕ, ਪਰਮਾਤਮਾ ਨਾਲ ਜੁੜਿਆ ਹੋਇਆ ਸੇਵਕ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ ਸਾਈ ਜਿਹ ਆ। ਜਿਨ੍ਹਾਂ ਨੂੰ ਪਰਮਾਤਮਾ ਨਹੀਂ ਭੁੱਲਦਾ ਅਤੇ ਉਹ ਮਾਲਕ ਦਾ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਆ, ਉਹਨਾਂ ਵਿੱਚ ਅਤੇ ਵਾਹਿਗੁਰੂ ਵਿੱਚ ਕੋਈ ਸਤਸੰਗੀ ਭੇਦ ਨਹੀਂ ਰਹਿ ਜਾਂਦਾ। ਐਸਾ ਜਿਹੜਾ ਪਰਮਾਤਮਾ ਦਾ ਸੇਵਕ ਹੈ, ਰਾਮ ਨਾਮ ਗੁਣ ਗਾਵੈ, ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਅਤੇ ਵਾਹਿਗੁਰੂ ਦੇ ਗੁਣ ਹੀ ਗਾਉਂਦਾ ਹੈ, ਉਹ ਦੁਨੀਆਂ ਦੇ ਲੋਕਾਂ ਦੇ ਗੁਣ ਨਹੀਂ ਗਾਉਂਦਾ, ਸਮੇਂ ਦੀਆਂ ਹਕੂਮਤਾਂ ਦੇ ਗੁਣ ਨਹੀਂ ਗਾਉਂਦਾ, ਅਖੌਤੀ ਲੀਡਰਾਂ ਦੇ ਉਹ ਗੁਣ ਨਹੀਂ ਗਾਉਂਦਾ। ਉਹ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਨਾਮ ਜਪਦਾ ਅਤੇ ਉਸੇ ਦੇ ਗੁਣ ਗਾਉਂਦਾ ਪਿਆਰਿਓ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜੋ ਇਸ 1984 ਦੇ ਜਰਨੈਲ ਅਤੇ ਮੁੱਖ ਸਤਸੰਗੀ ਲੀਡਰ ਨੇ ਸਿੱਖ ਕੌਮ ਦੇ, ਸੋ ਜਦੋਂ ਉਹਨਾਂ ਦਾ ਜੀਵਨ ਅਸੀਂ ਪੜ੍ਹਦੇ ਹਾਂ ਅਤੇ ਮਹਾਂਪੁਰਸ਼ਾਂ ਨੇ ਬਹੁਤ ਭਾਰੀ ਬੰਦਗੀ ਕੀਤੀ, ਉਹਨੇ ਦੁਨੀਆ ਤੋੜੇ ਬੰਧਨਾਂ, ਅੰਨ ਪਾਣੀ ਥੋੜ੍ਹਾ ਖਾਇਆ,
ਰੰਗ ਹੱਸਹਿ ਰੰਗ ਰੋਵਹਿ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਝ ਸੱਚੇ ਨਾਹ। ਇੱਕ ਵਾਹਿਗੁਰੂ ਤੋਂ ਬਿਨਾਂ ਨਾ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ, ਕੋਈ ਵੀ ਹੈ ਵੱਡੇ ਤੋਂ ਵੱਡਾ ਜਾਂ ਕੋਈ ਵੀ ਹੈ। ਇਸ ਲਈ ਮਹਾਂਪੁਰਸ਼ਾਂ ਦਾ ਜਦੋਂ ਜੀਵਨ ਪੜ੍ਹਦੇ ਹਾਂ ਤਾਂ ਗੁਰੂ ਪਿਆਰ ਵਾਲੇ ਦੱਸਦੇ ਨੇ ਕਿ ਮਹਾਂਪੁਰਸ਼ਾਂ ਨੇ ਬਹੁਤ ਘਾਲਣਾ ਘਾਲੀ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਪਾਇਆ ਬਾਬੇ ਬਖਸ਼ਦਰ, ਬਖਸ਼ਾਂ ਪ੍ਰਾਪਤ ਕੀਤੀਆਂ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਨੌ ਨਿਦ ਨਾਮ ਗਰੀਬੀ ਪਾਈ। ਮਹਾਂਪੁਰਸ਼ਾਂ ਨੇ ਬਹੁਤ ਬਹੁਤ ਵਾਰ ਸਤਸੰਗੀਓ ਕਰੜੀ ਘਾਲਣਾ ਘਾਲੀ, ਕਰੜੀ ਘਾਲਣਾ। ਅਤੇ ਉਸ ਘਾਲਣਾ ਦੇ ਵਿੱਚ ਮਹਾਂਪੁਰਸ਼ਾਂ ਨੇ ਕਹਿੰਦੇ ਨੇ ਕਿ ਤਿੰਨ ਚਲੀਸੇ ਕੱਟੇ ਨੇ ਰੋੜਾਂ ਉੱਤੇ ਬੈਠ ਕੇ ਜਾਂ ਲੰਮੇ ਪੈ ਕੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਮਹਾਂਪੁਰਸ਼ਾਂ ਦੇ ਘਰ ਜਾਂਦੇ ਰਹੇ ਹਾਂ, ਬਾਬਾ ਜੀ ਦੇ ਨਾਲ ਵੀ ਜਾਣ ਪਹਿਲੋਂ ਵੀ ਮਾਤਾ ਨਿਹਾਲ ਕੌਰ ਜੀ ਸਾਨੂੰ ਦੱਸਦੇ ਰਹੇ ਨੇ ਕਿ ਇੱਥੇ ਬੈਠ ਕੇ ਅਤੇ ਮਹਾਂਪੁਰਸ਼ ਬੰਦਗੀ ਭਗਤੀ ਕਰਿਆ ਕਰਦੇ ਸੀ। ਕਿੱਕਰ ਦਾ ਰੁੱਖ ਸੀ ਘਰ ਦੇ ਵਿੱਚ ਅਤੇ ਉਹਦਾ ਏਕੜਾ ਟਾਣ ਸੀ ਕੋਈ 7 ਫੁੱਟ ਉੱਚਾ, ਘਰ ਦੀ ਇੱਕ ਸਾਈਡ ਨੂੰ ਗਿਆ ਹੋਇਆ ਸੀ। ਕਹਿੰਦੇ ਜਦੋਂ ਜ਼ਿਆਦਾ ਨੀਂਦਰ ਆਉਣੀ, ਜ਼ੋਰ ਪਾਉਣਾ, ਆਲਸਨੇ ਅਤੇ ਛਾਲ ਮਾਰਨੀ ਅਤੇ ਉਹ ਟਾਣ ਜਿਹੜਾ ਸੀ ਰੁੱਖ ਦਾ ਉਹ ਪਕੜ ਲੈਣਾ ਲੜਕ ਕੇ ਉਹਦੇ ਨਾਲ ਅਤੇ ਫਿਰ ਵਾਹਿਗੁਰੂ ਦੀ ਬੰਦਗੀ ਕਰਨੀ। ਗੋਖੜੂ ਜਿਹਨੂੰ ਪਖੜਾ ਕਹਿੰਦੇ ਨੇ, ਬੀਜ ਉਹਦੇ ਬੜੇ ਨੁਕੀਲੇ ਹੁੰਦੇ ਸਤਸੰਗੀਓ, ਉਹਦੇ ਬੀਜਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਤੇ ਬੈਠ ਜਾਣਾ ਜਦੋਂ ਆਲਸ ਅਤੇ ਨੀਂਦਰ ਆਉਂਦੀ। ਰੋੜ ਸਤਸੰਗੀ, ਰੋੜਾਂ ਦਾ ਜਿਹੜੀ ਆਕਾਰ ਹੁੰਦਾ ਹੈ ਇਹ ਬਹੁਤ ਨੁਕੀਲੇ ਹੁੰਦੇ ਨੇ, ਬਹੁਤ ਚੁਭਦੇ ਨੇ, ਪੱਥਰ ਨਾਲੋਂ ਰੋੜ ਜ਼ਿਆਦਾ ਚੁਭਦਾ। ਉਹਦੇ ਉੱਤੇ ਬੈਠ ਕੇ ਬੇਅੰਤ ਵਾਰ ਮਹਾਂਪੁਰਸ਼ਾਂ ਨੇ ਬੰਦਗੀ ਕੀਤੀ ਹੈ। ਕਹਿੰਦੇ ਮਾਤਾ ਨਿਹਾਲ ਕੌਰ ਜੀ ਨੇ ਵੇਖਿਆ ਕਿ 3 ਵਾਰ ਮਹਾਂਪੁਰਸ਼ਾਂ ਨੇ ਚਲੀਸਾ ਕੱਟਿਆ, 40-40 ਦਿਨ ਘੱਟ ਖਾ ਕੇ, ਘੱਟ ਬੋਲ ਕੇ, ਘੱਟ ਸੌ ਕੇ। ਸੋ ਉਹਨਾਂ ਨੇ ਬਹੁਤ ਘਾਲਣਾ ਘਾਲੀ, ਰੋਟੀ ਬਹੁਤ ਘੱਟ ਖਾਣੀ। ਕਹਿੰਦੇ ਕਿ ਜਦੋਂ ਸਮਾਪਤੀ ਕੀਤੀ ਅਤੇ ਮਹਾਂਪੁਰਸ਼ਾਂ ਨੂੰ ਮਾਤਾ ਜੀ ਨੇ ਪ੍ਰਸ਼ਾਦਾ ਬਣਾ ਕੇ ਦਿੱਤਾ ਅਤੇ ਬੜੇ ਮੋਟੇ ਮੋਟੇ ਭਾਰੇ ਪ੍ਰਸ਼ਾਦੇ 4 ਅਤੇ ਚੰਗੇ ਸਨਿਗਧ ਚੰਗਾ ਘਿਓ ਆਦਿਕ ਲਾ ਕੇ ਅਤੇ ਮਾਂ ਨੇ ਬੜੇ ਚਾਅ ਨਾਲ ਬਣਾਏ ਅਤੇ ਮਹਾਂਪੁਰਸ਼ ਸਾਰੇ ਛੱਕ ਗਏ 4 ਹੀ। ਮਾਤਾ ਨਿਹਾਲ ਕੌਰ ਕਹਿੰਦੀ ਕਿ ਇੰਨੇ ਦਿਨ ਖਾਧਾ ਕੁਛ ਨਹੀਂ ਅਤੇ ਹੁਣ ਇੱਕਦਮ ਖਾ ਗਿਆ ਅਤੇ ਮਰਨਾ ਜਾਈ। ਕਹਿੰਦੇ ਮਾਂ ਮੈਨੂੰ ਪਤਾ ਮੈਂ ਕਿੱਥੇ ਮਰਨਾ, ਇੱਦਾਂ ਨਹੀਂ ਮੈਂ ਮਰਦਾ। ਕਹਿੰਦੇ ਕਰਾਂ ਮਹਾਂਪੁਰਸ਼ਾਂ ਦਾ ਸੋ ਅੰਬਾਲਾ ਪਿੰਡ ਦੇ ਨੇੜੇ ਗੁਰਦੁਆਰਾ ਸਾਹਿਬ 8ਵੇਂ ਪਾਤਸ਼ਾਹ ਜੀ ਦਾ ਪੰਜੋਖਰਾ ਸਾਹਿਬ, ਉੱਥੇ ਜਥਾ ਗਿਆ ਸੀ। ਵੱਡੇ ਮਹਾਂਪੁਰਸ਼ਾਂ ਵੇਲੇ ਦਾ ਬਚਨ ਹੈ। ਉੱਥੇ ਕੁਛ ਗਰਮੀ ਦੇ ਕਾਰਨ ਜਾਂ ਕੋਈ ਢਿੱਲ ਮੱਠ ਐਸੀ ਆਈ ਕਿ ਸਾਰੇ ਸਿੰਘ ਹੀ ਢਿੱਲੇ ਹੋ ਗਏ, ਬੜਾ ਤੇਜ਼ ਬੁਖਾਰ ਚੜ੍ਹਿਆ, ਜਾਂ ਤਾਂ ਕੁਛ ਮੱਛਰ ਆਦਿਕ ਸੀ ਜਾਂ ਕੁਛ ਐਸਾ ਕਾਰਨ ਸੀ, ਵਾਇਰਲ ਸੀ ਕੋਈ, ਬਹੁਤ ਤੇਜ਼ ਬੁਖਾਰ ਚੜ੍ਹਿਆ। ਅਤੇ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਬਹੁਤ ਤੇਜ਼ ਬੁਖਾਰ ਆਇਆ। ਡਾਕਟਰ ਨੇ ਚੈੱਕ ਕੀਤਾ ਅਤੇ ਕਹਿਣ ਲੱਗਾ ਇਹਨਾਂ ਨੂੰ ਬਹੁਤ ਹੀ ਸਖ਼ਤ ਅਤੇ ਬਹੁਤ ਤੇਜ਼ ਬੁਖਾਰ ਹੈ, ਲਗਾਤਾਰ ਇੰਨੇ ਦਿਨ ਦਵਾਈ ਲੈਣੀ ਹੈ, ਜੇ ਨਾ ਲਈ ਸਾਰੀ ਅਤੇ ਜੇ ਦੂਸਰੀ ਵਾਰ ਬੁਖਾਰ ਚੜ੍ਹ ਗਿਆ ਦੀ ਮੌਤ ਹੋ ਸਕਦੀ ਹੈ। ਕਹਿੰਦੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਕਿ ਮੈਨੂੰ ਪਤਾ ਮੇਰੀ ਮੌਤ ਕਿੱਥੇ ਹੋਣੀ, ਇੱਦਾਂ ਨਹੀਂ ਮਰਦਾ ਮੈਂ, ਮੈਨੂੰ ਪਤਾ ਮੈਂ ਕਿੱਥੇ ਮੌਤ ਹੋਣੀ ਮੇਰੀ, ਇਹਨਾਂ ਕਾਰਨਾਂ ਦੇ ਨਾਲ ਮੈਂ ਕਦੇ ਨਹੀਂ ਜਾਂਦਾ, ਮਤਲਬ ਐਸਾ ਦ੍ਰਿੜ ਵਿਸ਼ਵਾਸ ਉਹਨਾਂ ਦਾ। ਵਾਹਿਗੁਰੂ ਦੇ ਗੁਣ ਗਾਉਂਦੇ, ਕਿਸੇ ਦੀ ਪਰਵਾਹ ਨਾ ਕਰਨੀ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾਹ। ਹਰ ਜਨ ਰਾਮ ਨਾਮ ਗੁਣ ਗਾਵੇ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਅਤੇ ਵਾਹਿਗੁਰੂ ਦੇ ਹੀ ਗੁਣ ਗਾਉਂਦੇ ਹਨ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਭਾਈ ਉਹਨਾਂ ਦੀ ਨਿੰਦਿਆ ਕਰੇ ਅਤੇ ਉਹ ਆਪਣਾ ਕਦੇ ਵੀ ਸੁਭਾਅ ਨਹੀਂ ਛੱਡਦੇ, ਭਲਾ ਕਰੀ ਜਾਣਾ, ਪਰਉਪਕਾਰ ਕਰੀ ਜਾਣਾ, ਕੌਮ ਦੇ ਭਲੇ ਵਾਸਤੇ ਸੋਚੀ ਜਾਣਾ, ਕੌਮ ਦੀ ਚੜ੍ਹਦੀ ਕਲਾ ਲਈ ਤਤਪਰ ਰਹਿਣਾ। ਬੜਾ ਪ੍ਰੋਪਾਗੰਡਾ ਕੀਤਾ ਸਮੇਂ ਦੇ ਲੀਡਰਾਂ ਨੇ,
ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਮਹਾਂਪੁਰਸ਼ ਸੰਗਤ ਨੂੰ ਸਪੀਚ ਕਰਿਆ ਕਰਦੇ ਸੀ, ਗੁਰਮਤ ਨਾਲ ਜੋੜਿਆ ਕਰਦੇ ਸੀ। ਬੇਅੰਤ ਇਕੱਠ ਹੁੰਦਾ, ਬੇਅੰਤ ਇਕੱਠ, ਠਾਠਾਂ ਮਾਰਦਾ ਸਮੁੰਦਰ, ਉੱਪਰ ਵੀ ਹਾਲ ਜਿਹੜੇ ਸੀ ਗੈਲਰੀ ਭਰੀ ਹੋਣੀ, ਥੱਲੇ ਵੀ ਇੰਨੀ ਭਾਰੀ ਸੰਗਤ ਬੈਠਣੀ। ਔਰ ਅਕਾਲੀ ਲੀਡਰਾਂ ਨੇ ਵੇਖਿਆ ਕਿ ਇਹਦਾ ਕੱਦ ਲਗਾਤਾਰ ਵੱਧਦਾ ਜਾ ਰਿਹਾ, ਫਿਰ ਉਹਨਾਂ ਨੇ ਨਿੰਦਿਆ ਕਰਨੀ ਸ਼ੁਰੂ ਕੀਤੀ। ਬੇਨਤੀ ਕਰਦੇ, ਨਿੰਦਿਆ ਕੀ ਹੁੰਦੀ ਹੈ? ਨਿੰਦਿਆ ਹੁੰਦੀ ਹੈ ਕਿ ਆਪਣੇ ਤੋਂ ਤਕੜਾ ਜਿਹੜਾ ਹੈ ਉਹਦੇ ਫਿਰ ਔਗਣ ਵਿੱਚ ਉਹਦੇ ਦੱਸਣ ਲੱਗ ਪੈਣੇ, ਗੁਣਾਂ ਨੂੰ ਔਗਣਾਂ ਵਿੱਚ ਬਦਲ ਕੇ ਦੱਸੀ ਜਾਣਾ। ਕਾਂਗਰਸ ਦਾ ਏਜੰਟ ਆ ਜੀ, ਇਹ ਕਾਂਗਰਸ ਦਾ ਖੜਾ ਕੀਤਾ ਹੈ ਜੀ। ਅਤੇ ਮਹਾਂਪੁਰਸ਼ਾਂ ਨੇ ਕਹਿਣਾ, ਭਲੇ ਹੋ ਧੀਆਂ, ਤੁਸੀਂ ਵੇਈ ਆ ਕਾਂਗਰਸੀਆਂ ਦੇ ਘਰ, ਬਹਿਣਾ ਖਲੋਣਾ ਤੁਹਾਡਾ ਸੋ ਕਾਂਗਰਸੀਆਂ ਦੇ ਨਾਲ, ਅਤੇ ਮੈਨੂੰ ਕਾਂਗਰਸ ਦਾ ਤੁਸੀਂ ਦੱਸ ਰਹੇ ਹੋ। ਸਮਾਂ ਚੱਲਦਾ ਗਿਆ ਚੱਲਦਾ ਗਿਆ, ਅੰਤ ਨੂੰ ਇਹਨਾਂ ਨੇ ਕਹਿ ਤਾ ਜੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਹਨਾਂ 'ਤੇ ਬੋਲਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਭਾਵ ਕਿ ਸੰਤਾਂ ਨੂੰ ਮੰਜੀ ਹਾਲ ਵਿੱਚ ਬੋਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਜੀ, ਇਹ ਸਰਕਾਰੀ ਨੇ, ਇਹ ਇੱਦਾਂ ਨੇ। ਮਹਾਂਪੁਰਸ਼ ਲੰਗਰ ਹਾਲ 'ਤੇ ਚਲੇ ਗਏ। ਲੰਗਰ ਹਾਲ ਜਿਹੜਾ ਸੀ ਇਹਦੀ ਅਤੇ ਉੱਪਰਲੀ ਛੱਤ ਉੱਤੇ ਮਹਾਂਪੁਰਸ਼ਾਂ ਨੇ ਆਪਣੇ ਟਿਕਾਣੇ ਬਣਾ ਲਏ, ਉੱਥੇ ਫਿਰ ਮਹਾਂਪੁਰਸ਼ ਸਪੀਚ ਕਰਿਆ ਕਰਦੇ, ਉੱਥੇ ਹੀ ਸੰਗਤਾਂ ਨੂੰ ਸੰਬੋਧਨ ਕਰਦੇ, ਉੱਥੇ ਸਤਸੰਗ ਵੀ ਫਿਰ ਸੰਗਤਾਂ ਆਉਂਦੀਆਂ ਫੈਸਲੇ ਹੁੰਦੇ। ਔਰ ਧੀਆਂ ਭੈਣਾਂ ਨੂੰ ਜਿਹੜੇ ਤੰਗ ਕਰਦੇ ਸੀ ਸਹੁਰੇ ਦਾਜ ਦੇ ਲਾਲਚੀ, ਉਹਨਾਂ ਦੀਆਂ ਚੰਗੀਆਂ ਕਲਾਸਾਂ ਮਹਾਂਪੁਰਸ਼ਾਂ ਨੂੰ ਲਾਉਣੀਆਂ ਅਤੇ ਬਹੁਤ ਸਖਤੀ ਦੇ ਨਾਲ ਤਾੜਨਾ ਕਰਨੀ, ਕਹਿਣਾ ਕਹਿਣਾ ਉਹਨਾਂ ਨੇ ਮੇਰੀ ਧੀ ਹੈ ਇਹ, ਜੇ ਇਹਨੂੰ ਕੁਛ ਹੋਇਆ ਜਾਂ ਇਹਨੂੰ ਤੰਗ ਕੀਤਾ ਤਾਂ ਤੁਸੀਂ ਵੇਖ ਲਿਓ। ਸਤਸੰਗੀਓ, ਮੇਰੇ ਵੇਖਣ ਦੀ ਘਟਨਾ ਹੈ ਕਿ ਕਿਸੇ ਬੀਬੀ ਨੇ, ਅੰਮ੍ਰਿਤਧਾਰੀ ਬੀਬੀ ਸੀ ਅਤੇ ਵਿਚੋਲੀ ਬਣ ਗਈ, ਅਤੇ ਉਹਨੇ ਕੀ ਕੀਤਾ ਕਿ ਵੱਡੀ ਉਮਰ ਦੇ ਵਿਅਕਤੀ ਨਾਲ ਛੋਟੀ ਉਮਰ ਦੀ ਧੀ ਦਾ ਜਿਹੜਾ ਰਿਸ਼ਤਾ ਕਰ ਦਿੱਤਾ। ਰੌਲਾ ਪਿਆ ਅਤੇ ਕੁਦਰਤੀ ਅਸੀਂ ਵੀ ਉੱਥੇ ਬੈਠੇ ਹੋਏ ਸੀ, ਜਾਣਾ ਸੀ ਕਣਕ ਦੀ ਉਗ ਰਾਹੀ ਨੂੰ ਮੁਕਤਸਰ ਸਾਹਿਬ ਸਾਈਡ 'ਤੇ, ਅਤੇ ਮਹਾਂਪੁਰਸ਼ਾਂ ਤੋਂ ਆਗਿਆ ਲੈਣ ਆਏ ਸੀ ਅਸੀਂ ਬੈਠੇ, ਅਤੇ ਉਹ ਕੋਈ ਉੱਥੇ ਫੈਸਲਾ ਹੋ ਰਿਹਾ ਸੀ, ਮਹਾਂਪੁਰਸ਼ ਬੈਠੇ ਲੰਗਰ ਹਾਲ ਦੇ ਉੱਤੇ ਅੰਦਰ ਬਾਹਰ, ਜਿਹੜਾ ਗੁੰਮਦ ਹੈ ਉਹਦੇ ਥੱਲੇ ਬਣੇ ਹੋਏ ਕਮਰੇ ਉੱਥੇ, ਅਤੇ ਚਾਰ ਸਵੇਰ ਟੈਂਟ ਆਦਿਕ ਲੱਗੇ ਹੋਏ ਸੀ, ਅਤੇ ਮਹਾਂਪੁਰਸ਼ ਉੱਥੇ ਫੈਸਲਾ ਕਰਵਾ ਰਿਹਾ, ਅਤੇ ਪੁੱਛਦਿਆਂ ਕਰਦਿਆਂ ਮਹਾਂਪੁਰਸ਼ਾਂ ਨੇ ਕੀਤਾ ਸਵਾਲ, ਕਹਿਣ ਲੱਗੇ ਬੀਬੀ ਤੂੰ ਵੀ ਅੰਮ੍ਰਿਤ ਛਕਿਆ ਅਤੇ ਬੱਚੀ ਨੇ ਵੀ ਅੰਮ੍ਰਿਤ ਛਕਿਆ, ਅਤੇ ਤੂੰ ਇਹ ਰਿਸ਼ਤਾ ਕਿਉਂ ਕਰਾਇਆ? ਕਹਿੰਦੀ ਵੀ ਇਹ ਪਰਖਣਾ ਚਾਹੁੰਦੀ ਸੀ ਇਹਨਾਂ ਦੀ ਕਿਰਪਾਨ। ਮਹਾਂਪੁਰਸ਼ਾਂ ਨੇ ਤੀਰ ਚੁੱਕ ਲਿਆ, ਫੜ ਕੇ ਨਾ ਜਿਹੜਾ ਤਿੱਖਾ ਬੰਨਾਂ ਦਾ ਨੋਕ ਉਧਰੋਂ ਫੜ ਕੇ ਵੱਟ ਲਿਆ, ਕਹਿੰਦੇ ਜੀ ਜਨਾਨੀ ਨਾ ਆਉਂਦੀ ਮੈਂ ਤੈਨੂੰ ਇੱਥੇ ਚੰਗੀ ਤਰ੍ਹਾਂ ਝੰਬਦਾ, ਅਸੀਂ ਗਾਤਰੇ ਪਵਾ ਰਹੇ ਹਾਂ ਅੰਮ੍ਰਿਤ ਛਕਾ ਰਹੇ ਹਾਂ, ਤੂੰ ਲੋਕਾਂ ਦੀਆਂ ਕਿਰਪਾਨਾਂ ਪਰਖਦੀ ਫਿਰਦੀ? ਮੈਂ ਆਖੇ ਵੇਖਣਾ ਚਾਹੁੰਦੀ ਸੀ ਕਿ ਕਿੰਨੇ ਕੁ ਅੰਮ੍ਰਿਤਧਾਰੀ ਨੇ ਜਾਂ ਕੀ ਹੈ, ਮਤਲਬ ਕਿ ਮਹਾਂਪੁਰਸ਼ ਉੱਥੇ ਫੈਸਲੇ ਕਰਾਉਂਦੇ, ਉੱਥੇ ਸਤਸੰਗੀ ਲੋਕਾਂ ਦੇ ਫੈਸਲੇ ਹੁੰਦੇ, ਅਦਾਲਤਾਂ 'ਚ ਲੋਕ ਜਾਣੋ ਅੜ ਗਏ। ਇਹ ਵੀ ਚੀਜ਼ ਜਿਹੜੀ ਸਰਕਾਰ ਨੂੰ ਇੱਕ ਦੁੱਖ ਦੇ ਰਹੀ ਸੀ ਕਿ ਪੈਰਲਰ ਸਰਕਾਰ ਚੱਲ ਰਹੀ ਹੈ, ਇਹ ਲਗਾਤਾਰ ਫੈਸਲੇ ਕਰ ਰਹੇ ਨੇ। ਸੋ ਐਸੇ ਮਹਾਂਪੁਰਸ਼ ਉਹਨਾਂ ਨੇ ਸਤਸੰਗੀ ਆਪਣੀ ਬੰਦਗੀ ਭਗਤੀ ਦੇ ਸਹਾਰੇ, ਸੋ ਇਸ ਤਰ੍ਹਾਂ ਜਿਹੜਾ ਸੀ ਇਸ ਸਮੇਂ ਦੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਇਹੀ ਲੀਡਰ ਜਿਹੜੇ ਬਹੁਤ ਮੁਖਾਲਫਤ ਕਰਦੇ ਸੀ, ਅੰਤ ਤੱਕ ਇਹਨਾਂ ਨੇ ਅੰਦਰ ਵੈਰ ਰੱਖਿਆ, ਮੁੱਖ ਮੇਂ ਰਾਮ ਰਾਮ ਅਤੇ ਬਗਲ ਮੇਂ ਛੁਰੀ ਰੱਖੀ, ਉੱਤੋਂ ਮਿੱਠੇ ਰਹਿਣਾ ਅਤੇ ਵਿੱਚੋਂ ਸਾਰਾ ਕੁਛ ਕਰੀ ਜਾਣਾ। ਇਹਦਾ ਪ੍ਰਮਾਣ ਆਪਾਂ ਨੂੰ ਸਾਸੇ ਸੋਸ਼ਲ ਮੀਡੀਆ 'ਤੇ ਅਫਸਰਾਂ ਦੀਆਂ ਲਿਖੀਆਂ ਕਿਤਾਬਾਂ ਅਤੇ ਉਹਨਾਂ ਦੇ ਸਪੀਚਾਂ 'ਤੇ ਉਹਨਾਂ ਦੀ ਇੰਟਰਵਿਊ ਸੁਣ ਸਕਦੇ ਹਾਂ। ਕਹਿੰਦੇ ਜਦੋਂ ਅਸੀਂ ਸਰਕਾਰ ਦੇ ਇਸ਼ਾਰੇ 'ਤੇ ਇਹਨਾਂ ਲੀਡਰਾਂ ਨੂੰ ਬਚਾਉਣ ਲਈ ਆਏ, ਅਤੇ ਕਹਿੰਦੇ ਕਿ ਇਹਨਾਂ ਨੇ ਸਵਾਲ ਹੀ ਪਹਿਲਾਂ ਇਹ ਕੀਤਾ ਮਰ ਗਿਆ ਕਿ ਨਹੀਂ ਅਜੇ, ਮਤਲਬ ਅਸੀਂ ਸੱਜਿਆ ਹੀ ਇਸੇ ਕੰਮ ਨੂੰ ਅਸੀਂ ਗਲੋਂ ਲਵੇ ਅਤੇ ਸਾਡੇ ਉੱਤੇ ਇਸ ਪ੍ਰਕਾਰ ਜਿਹੜਾ ਇਹਨਾਂ ਆ ਕੇ ਬਣਾਇਆ ਹੋਇਆ ਆਪਣਾ ਪ੍ਰਭਾਵ ਇਹ ਸਾਡੇ ਤੋਂ ਹਟ ਜਾਏ। ਇਹਨਾਂ ਨੇ ਇਸ਼ਾਰਾ ਕੀਤਾ, ਇਹਨਾਂ ਨੇ ਹਰੀ ਝੰਡੀ ਦਿੱਤੀ ਤਾਂ ਸਾਰਾ ਕੁਛ ਹੋਇਆ। ਮੈਨੂੰ ਯਾਦ ਹੈ ਕਿ ਜਿਹੜੀ ਗੁਰੂ ਰਾਮਦਾਸ ਰਾਮ ਵਾਲੇ ਪਾਸੇ ਜਿਹੜਾ ਗੇਟ ਹੁੰਦਾ ਨਾ, ਇੱਥੇ ਕੈਂਚੀ ਗੇਟ ਲੱਗਾ ਹੁੰਦਾ ਸੀ, ਕੈਂਚੀ ਗੇਟ, ਜਦੋਂ ਆਉਣਾ ਮਹਾਂਪੁਰਸ਼ਾਂ ਦੇ ਕੋਲ ਕੈਂਚੀ ਗੇਟ ਲੱਗਾ ਹੁੰਦਾ ਸੀ, ਉਹਨੂੰ ਵੱਡਾ ਤਾਲਾ ਲੱਗਾ ਹੁੰਦਾ ਸੀ, ਰਾਤ ਨੂੰ ਉਹਨੂੰ ਬੰਦ ਕਰ ਦਿੰਦੇ ਸੀ। ਉਹ ਖੁੱਲ੍ਹ ਕਿਵੇਂ ਗਿਆ?
ਇਨਾਬ ਖੋਲਿਆ, ਟੈਂਕ ਅੰਦਰ ਆਏ, ਗੱਡੀਆਂ ਬਖਤਰ ਬਾਂਦਰ ਗੱਡੀਆਂ ਅੰਦਰ ਆਈਆਂ, ਇਹਨਾਂ ਨੇ ਆਪ ਉਹ ਖੋਲ੍ਹ ਕੇ ਅਤੇ ਇਹ ਸਾਰਾ ਕੁਛ ਅੰਦਰ ਲੰਘਾਇਆ। ਮਤਲਬ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੁਛ ਹੋਇਆ ਪਿਆਰੇ। ਬੜੀ ਨਿੰਦਿਆ ਕੀਤੀ ਹੈ, ਸਰਕਾਰੀ ਆ ਜੀ, ਕਾਂਗਰਸੀ ਹੈ, ਇਹ ਇਹ ਹੈ, ਉਹ ਹੈ। ਅਤੇ ਮਹਾਂਪੁਰਸ਼ ਜਿਹੜੇ ਸੀ ਹਮੇਸ਼ਾ ਹੀ ਸ਼ਾਂਤ ਰਹੇ। ਕਹਿੰਦੇ ਅਸੀਂ ਆਪਣੀਆਂ ਪੱਗਾਂ ਨਹੀਂ ਲਾਉਣਾ ਚਾਹੁੰਦੇ, ਇਹ ਵੀ ਚਾਹੁੰਦੀ ਹੈ, ਸਰਕਾਰ ਵੀ ਚਾਹੁੰਦੀ ਹੈ ਕਿਸੇ ਤਰ੍ਹਾਂ ਆਪਸ ਵਿੱਚ ਉਲਝਣ ਅਤੇ ਸਾਨੂੰ ਮੌਕਾ ਮਿਲੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਭਾਈ ਜੇ ਕੋਈ ਨਿੰਦਕ ਹਰੀ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ, ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਆਪਣਾ ਗੁਣ ਨਾ ਗਵਾਵੇ, ਆਪਣਾ ਜਿਹੜਾ ਸੁਭਾਅ ਹੈ ਨਾ ਪਰਉਪਕਾਰੀ, ਉਹਨੂੰ ਕਦਾਂ ਚਿੱਤ ਵੀ ਗਵਾਉਂਦੇ ਨਹੀਂ। ਰਹਾਓ, ਵਿਸ਼ਰਾਮ ਦੇ ਕੇ ਸਤਿਗੁਰ ਕਿਰਪਾ ਕਰ ਰਹੇ ਹਨ। ਜੋ ਕਿਛ ਕਰੇ ਸੋ ਆਪੇ ਸੁਆਮੀ, ਜੋ ਕਿਛ ਕਰਦਾ ਹੈ ਪਰਮਾਤਮਾ ਆਪ ਹੀ ਕਰਦਾ ਹੈ। ਭੰਨਣ ਘੜਨਹਾਰ ਪਿਆਰਿਓ, ਛਿਨਵੇਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਪਸ਼ੂ ਨਾ ਆਵੈ, ਤਿਸ ਤੱਤ ਕਾਲ ਦੈ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੇ ਬਖਸੀਸ, ਤਾ ਕਾ ਲੇਖਾ ਨਾ ਗਣੇ ਜਗਦੀਸ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤੁਰ ਨਾ ਜਾਣੇ ਹੋਰ। ਹਰਨ ਭਰਨ ਜਾ ਕਾ ਨੇਤਰ ਫੋਰ ਦਾ ਭਾਵ ਹੈ ਅੱਖ ਦੇ ਫੋਰ ਵਿੱਚ ਹੀ, ਸਾਡੇ ਮਾਝੇ ਦੇ ਵਿੱਚ ਅਸੀਂ ਕਹਿੰਦੇ ਅੱਖ ਦੇ ਫੋਰ 'ਚ ਕੰਮ ਕਰਦੇ ਹਾਂ, ਮੈਂ ਆ ਭਾਵ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ। ਸੋ ਇਸ ਲਈ ਹਰਨ ਭਰਨ ਜਾ ਕਾ ਨੇਤਰ ਫੋਰ, ਅੱਖ ਦੇ ਫੋਰ ਵਿੱਚ ਹੀ, ਅੱਖ ਖੋਲ੍ਹਣ ਜਿੰਨੇ ਸਮੇਂ ਵਿੱਚ ਹੀ ਸੰਸਾਰ ਨੂੰ ਨਾਸ਼ ਕਰ ਦੇਵੇ ਅਤੇ ਸੰਸਾਰ ਨੂੰ ਫਿਰ ਬਣਾ ਦੇਵੇ ਵਾਹਿਗੁਰੂ, ਉਹਦੇ ਹੱਥ ਸਾਰਾ ਕੁਛ ਪਾਈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਇੰਨਾ ਭਰੋਸਾ ਰੱਖਦੇ ਨੇ, ਜੋ ਕੁਛ ਕਰਦਾ ਵਾਹਿਗੁਰੂ ਕਰਦਾ, ਉਹਦੀ ਰਜ਼ਾ 'ਚ ਰਹਿੰਦੇ ਨੇ ਵਾਹਿਗੁਰੂ ਦੇ ਪਿਆਰੇ। ਹਰ ਆਪੇ ਕਾਰ ਕਮਾਵੇ, ਫਿਰ ਵਾਹਿਗੁਰੂ ਆਪ ਹੀ ਆਪਣੇ ਪਿਆਰਿਆਂ ਪਾਸੋਂ ਭਗਤੀ ਰੂਪੀ ਕਾਰ ਕਰਾਉਂਦਾ ਹੈ, ਆਪਣੇ ਪਿਆਰਿਆਂ ਕੋਲ ਭਗਤੀ ਕਰਵਾਉਂਦਾ ਵਾਹਿਗੁਰੂ ਆਪ ਹੀ। ਸੋ ਸਤਸੰਗੀਓ, ਵਾਹਿਗੁਰੂ ਦਾ ਨਾਮ ਜਪਣਾ, ਵਾਹਿਗੁਰੂ ਦਾ ਨਾਮ ਸੁਣਨਾ, ਵਾਹਿਗੁਰੂ ਦੇ ਨਾਮ ਨੂੰ ਸਤਸੰਗੀਓ ਮਨ 'ਚ ਵਸਾਉਣਾ, ਇਹ ਵਾਹਿਗੁਰੂ ਦੇ ਪਿਆਰੇ ਕਰਦੇ ਨੇ। ਇਸੇ ਨੂੰ ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਰ ਰੋਜ਼, ਗਾਵੈ ਯੋਧ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ। ਜਿਹੜਾ ਭਾਈ ਵਾਹਿਗੁਰੂ ਦੀ ਰਜ਼ਾ ਨੂੰ ਮੰਨਣਾ ਹੈ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਹੈ, ਸੋ ਉਹਨੂੰ ਕਹਿੰਦੇ ਹਨ ਕਿ ਯੋਧ, ਯੋਧੇ। ਅਤੇ ਜਿਹੜਾ ਵਾਹਿਗੁਰੂ ਦਾ ਨਾਮ ਸੁਣਨਾ ਹੈ, ਬਾਣੀ ਸੁਣਨੀ ਹੈ, ਕੀਰਤਨ ਪਰਮਾਤਮਾ ਦਾ ਸੁਣਨਾ ਹੈ, ਇਸ ਨੂੰ ਕਹਿੰਦੇ ਹਨ ਮਹਾਂਬਲ, ਮਹਾਂਬਲੀ ਸੂਰਮੇ ਜਿਹਨੂੰ ਕਹਿੰਦੇ ਪਿਆਰਿਓ। ਅਤੇ ਇਸੇ ਪ੍ਰਕਾਰ ਜਿਹੜਾ ਮੰਨਣਾ ਹੈ ਗੁਰੂ ਕੇ ਬਚਨਾਂ ਨੂੰ, ਉਹਨੂੰ ਕਹਿੰਦੇ ਹਨ ਸਤਸੰਗੀਓ ਸੂਰਮੇ। ਇਹ ਤਿੰਨ ਨੇ, ਗਾਵੈ ਹੈ ਯੋਧ ਮਹਾਂਬਲ ਸੂਰਾ, ਗਾਵੀਏ ਸੁਣੀਏ ਮਨ ਰੱਖੀਏ ਪਾਓ, ਗਾਉਣਾ ਪ੍ਰਮਾਤਮਾ ਦੀ ਸਿਫਤ ਨੂੰ ਸੁਣਨਾ, ਅਤੇ ਫਿਰ ਮਨ 'ਚ ਪਾਓ ਪ੍ਰੇਮ ਰੱਖਣਾ ਸਤਸੰਗੀਓ। ਉਹਨਾਂ ਨੂੰ ਸੂਰਮੇ ਕਿਹਾ ਬਾਣੀ ਵਿੱਚ। ਇਹ ਵੀ ਆਪਾਂ ਪੜ੍ਹਦੇ ਹਾਂ ਕਿ ਅਸੰਖ ਸੂਰ ਮੋਹ ਪੱਖ ਸਾਰ, ਅਸੰਖ ਸੂਰਮੇ ਨੇ ਜਿਹੜੇ ਮੂੰਹ ਦੇ ਉੱਤੇ ਪੱਖ ਖਾਂਦੇ ਨੇ, ਸਾਰ ਭਾਵ ਲੋਹਾ, ਭਾਵ ਕਿ ਅਸੰਖ ਬੇਅੰਤ ਐਸੇ ਸੂਰਮੇ ਜੰਗ ਦੇ ਮੈਦਾਨ ਵਿੱਚ ਡਟ ਜਾਂਦੇ ਆ, ਤੇਗਾਂ ਤਲਵਾਰਾਂ ਬਰਸ਼ੀਆਂ ਦੇ ਵਾਰ, ਗੋਲੀਆਂ ਤੋਪਾਂ ਟੈਂਕਾਂ ਦੇ ਵਾਰ ਪਿਆਰੇ ਆਪਣੇ ਸਰੀਰ ਉੱਤੇ ਝੱਲ ਲੈਂਦੇ ਨੇ। ਐਸੇ ਵਾਹਿਗੁਰੂ ਦੇ ਪਿਆਰੇ ਯੋਧੇ ਅਤੇ ਐਸੇ ਸੂਰਮੇ ਨੇ ਗੁਰੂ ਦੇ ਪਿਆਰੇ। ਹਰ ਰੋਜ਼ ਆਪਾਂ ਬਚਨ ਸੁਣਦੇ ਗੁਰੂ ਦੇ ਪਿਆਰਿਆਂ ਕੋਲੋਂ ਕਿ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀ ਅਤ ਹੈ ਸੂਰਾ, ਆਤਮ ਜਣੇ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਏ ਆਤਮ ਰੰਗ, ਸਰਣੀ ਪਾਵਨ ਨਾਮ ਤੇ ਆਮਨ ਸਹਿ ਸਮਾਵਨ ਸੰਗ, ਭਗਤੀ ਮੈਂ ਸ਼ਕਤੀ ਹੈ ਪਿਆਰਿਓ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਵੇਖੇ ਰਹਿ ਕੇ ਲੰਮਾ ਸਮਾਂ ਬੰਦਗੀ ਕੀਤੀ ਹੈ, ਕੱਚੇ ਬੇਰ ਖਾ ਕੇ ਅਤੇ ਭਗਤੀ ਕੀਤੀ ਹੈ, ਅੰਨ ਪਾਣੀ ਛੱਡ ਕੇ ਅਤੇ ਸਤਸੰਗੀ ਬਹੁਤ ਥੋੜ੍ਹਾ ਖਾ ਕੇ ਭਗਤੀ ਕੀਤੀ ਹੈ। ਅੱਜ ਵੀ ਚਲੇ ਜਾਓ ਸ੍ਰੀ ਦਮਦਮਾ ਸਾਹਿਬ, ਉੱਥੇ ਪਿਛਲੇ ਬੰਨੇ ਸਤਸੰਗੀ ਭੂਰਾ ਬਣਿਆ ਹੋਇਆ ਬੇਸਮੈਂਟ, ਉਹਦੇ ਵਿੱਚ ਜਾਓ ਅਤੇ ਉਹਦੇ 'ਚ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿਹੜਾ ਬੰਗਾ ਹੈ ਉਹਦੇ ਥੱਲੇ ਉਹ ਭੂਰਾ ਹੈ।
ਉੱਥੇ ਮਹਾਂਪੁਰਸ਼ ਬਾਬਾ ਦੀਪ ਸਿੰਘ ਜੀ ਬੰਦਗੀ ਕਰਿਆ ਕਰਦੇ ਸੀ। ਚਣੇ ਇੱਕ ਬਹੁਤ ਵੱਡਾ ਮੱਟ ਹੈ ਵਿੱਚ ਕੰਧ ਦੇ, ਉਹ 'ਚ ਚਣੇ ਅਤੇ ਇੱਕ ਵਿੱਚ ਜਲ ਰੱਖਦੇ, ਚਣਿਆਂ ਦੀ ਮੁੱਠ ਛਕ ਲੈਣੀ, ਜਦੋਂ ਤੇਹ ਲੱਗਣੀ ਪਾਣੀ ਪੀ ਲੈਣਾ। ਲੰਮਾ ਸਮਾਂ ਵਾਹਿਗੁਰੂ ਦੀ ਬੰਦਗੀ ਕੀਤੀ ਹੈ। ਸਮਾਂ ਆਇਆ ਜਦੋਂ ਅਤੇ ਸਤਸੰਗੀਓ 18 ਸੇਲ ਦਾ ਖੰਡਾ ਪਕੜ ਕੇ 82 ਸਾਲ ਦੀ ਉਮਰ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਆਹੂ ਲਾਹੇ ਬੈਰੀਆਂ ਦੇ ਸੀਸ ਤਲੀ ਉੱਤੇ ਰੱਖ ਕੇ ਸੇਵਾ ਕੀਤੀ। ਪਿਆਰਿਓ, ਬਾਬਾ ਦੀਪ ਸਿੰਘ ਜੀ ਦੇ 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਹੱਥਾਂ ਨਾਲ ਸੇਵਾ ਕੀਤੀ ਲਿਖੇ ਹੈ। ਇੱਕ ਜਿਹੜਾ ਹੈ ਇਹ ਅਰਬੀ ਵਿੱਚ ਵੀ ਸਰੂਪ ਜ਼ਿਕਰ ਮਿਲਦਾ ਕਿ ਬਾਬਾ ਜੀ ਨੇ ਲਿਖਿਆ, ਇਹਨੇ ਵਿਦਵਾਨ ਹੈ, ਸੱਚੇ ਪਾਤਸ਼ਾਹ ਦੀ ਬਾਣੀ ਲਿਖ ਰਹੇ ਨੇ। ਪੜ੍ਹਦਿਆਂ ਪੜ੍ਹਦਿਆਂ ਬਚਨ ਆਇਆ ਹੈ ਕਿ ਤੈ ਸਹਿਬ ਕੀ ਬਾਤ ਜੇ ਆਖੇ ਕਹੁ ਨਾਨਕ ਅਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਇਹ ਜਦੋਂ ਬਚਨ ਲਿਖੇ ਹਨ ਬਹਾਗੜਾ ਰਾਗ ਵਿੱਚ ਪਿਆਰੇ ਬਚਨ ਆਉਂਦੇ ਨੇ ਕਿ ਆਪਣਾ ਸਿਰ ਕੱਟ ਕੇ ਵੀ ਗੁਰੂ ਦੀ ਸੇਵਾ ਕਰਨਾ ਕਰੇ। ਇੱਥੇ ਕਹਿੰਦੇ ਬਾਬਾ ਦੀਪ ਸਿੰਘ ਜਦੋਂ ਆਏ ਅਤੇ 8 ਪਹਿਰ ਸਮਾਧੀ ਵਿੱਚ ਲੀਨ ਰਹੇ, ਇਹਨਾਂ ਬਚਨਾਂ ਦੀ ਕਮਾਈ ਕਰਦੇ ਰਹੇ, ਇਹਨਾਂ ਬਚਨਾਂ ਨੂੰ ਯਾਦ ਕਰਦੇ ਰਹੇ। 8 ਪਹਿਰ ਸੁਰਤੀ ਪਰਮੇਸ਼ਰ ਨਾਲ ਜੋੜੀ ਰੱਖੀ, ਐਸੀ ਐਸੀ ਘਾਲਣਾ ਘਾਲੀ ਪਿਆਰੇ, ਭਗਤੀ ਮੈਂ ਸ਼ਕਤੀ ਹੈ। ਉਸੇ ਹੀ ਟਕਸਾਲ ਦੇ ਮੁਖੀ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਬਹੁਤ ਵੱਡੀ ਘਾਲਣਾ ਅਤੇ ਭਗਤੀ ਕੀਤੀ ਪਿਆਰਿਓ। ਪੁਰਾਣੇ ਸਿੰਘ ਦੱਸਦੇ ਨੇ ਜਦੋਂ ਇਹਨਾਂ ਨੂੰ ਭਾਈ ਜਰਨੈਲ ਸਿੰਘ ਜੀ ਅਭਿਆਸੀ ਕਹਿੰਦੇ ਸੀ ਜਥੇ ਵਿੱਚ, ਸਾਰੀ ਸਾਰੀ ਰਾਤ ਵਾਹਿਗੁਰੂ ਦੀ ਬੰਦਗੀ, ਸਾਰੀ ਸਾਰੀ ਰਾਤ ਵਾਹਿਗੁਰੂ ਦੀ ਭਗਤੀ ਕਰਨੀ। ਮੇਰੇ ਉਸਤਾਦ ਜੀ ਗਿਆਨੀ ਪ੍ਰੇਮ ਸਿੰਘ ਜੀ ਦੱਸਦੇ ਨੇ ਕਿ ਇੱਕ ਵਾਰ ਰਾਤ ਨੂੰ ਮਹਾਂਪੁਰਸ਼ ਕਿਤੇ ਸਿਮਰਨ ਬੰਦਗੀ ਕਰਨ ਵਾਸਤੇ ਕਿਤੇ ਇਕਾਂਤ ਚਲੇ ਗਏ। ਇਕਾਂਤ ਵਿੱਚ ਬੈਠ ਕੇ ਬੰਦਗੀ ਕਰਨੀ ਪਿਆਰਿਓ, ਕਹਿੰਦੇ ਯੋਗੀ ਨਾ ਭਾਲੇ ਦੂਜਾ ਅਤੇ ਭੋਗੀ ਨਾ ਭਾਲੇ ਤੀਜਾ। ਸਮਝ ਆਈ? ਯੋਗੀ ਨਾ ਭਾਲੇ ਦੂਜਾ, ਯੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ, ਜਿਹੜਾ ਜੁੜਿਆ ਹੋਇਆ ਬੰਦਾ ਉਹ ਚਾਹੁੰਦਾ ਇਕੱਲਾ ਮੈਂ ਕਿਤੇ ਬੈਠ ਕੇ ਵਾਹਿਗੁਰੂ ਦੇ ਨਾਲ ਜੁੜਾਂ। ਤਜਰਬਾ ਕਰਿਓ, ਸਾਡੇ ਲਾਗੇ ਕੋਈ ਆ ਕੇ ਬਹਿ ਜਾਏ ਨਾ ਅਤੇ ਵਧੋ ਵਧੀ ਗੱਲਾਂ ਦੇ ਵਿੱਚ ਆਪਾਂ ਰੁੱਝ ਜਾਂਦੇ ਹਾਂ, ਇਕੱਲੇ ਆਨੰਦ ਲਈਦਾ। ਯੋਗੀ ਨਾ ਭਾਲੇ ਦੂਜਾ ਅਤੇ ਭੋਗੀ ਨਾ ਭਾਲੇ ਤੀਜਾ, ਜਿਹੜਾ ਵਿਕਾਰੀ ਪੁਰਸ਼ ਚਾਹੁੰਦਾ ਦੋ ਹੀ ਅਸੀਂ ਰਹੀਏ, ਤੀਜਾ ਹੋਏ ਨਾ ਸਾਡੇ ਲਾਗੇ। ਐਸੀ ਮਹਾਂਪੁਰਸ਼ਾਂ ਨੇ ਘਾਲ ਘਾਲਣਾ ਕਮਾਈ ਬੰਦਗੀ ਕੀਤੀ ਸਤਸੰਗ ਦੀ, ਉਹ ਕਿ ਦੱਸਦੇ ਨੇ ਕਿ ਰਾਤ ਨੂੰ ਮਹਾਂਪੁਰਸ਼ ਕਿਤੇ ਇਕਾਂਤ ਵਿੱਚ ਚਲੇ ਗਏ ਅਤੇ ਬਹੁਤ ਰਾਤ ਹੋ ਗਈ ਅਤੇ ਆਏ ਨਾ, ਅਤੇ ਕੁਦਰਤੀ ਭਾਈ ਮੋਹਕਮ ਸਿੰਘ ਜੀ, ਪੁਰਾਣੇ ਸਿੰਘ ਨੇ ਟਕਸਾਲ ਦੇ, ਉਹ ਵੀ ਕਿਤੇ ਆਏ ਸੀ ਬਾਹਰੋਂ ਪ੍ਰੋਗਰਾਮ ਤੋਂ ਜਾਂ ਕਿਤਿਓਂ, ਅਤੇ ਉਹ ਉਹਨਾਂ ਨੇ ਵੇਖਿਆ ਆਸਣ ਕੋਈ ਵੀ ਖਾਲੀ ਨਹੀਂ, ਇੱਕ ਆਸਣ ਖਾਲੀ ਸੀ। ਅਤੇ ਸਤਸੰਗੀਓ ਉਹ ਜਿਹੜਾ ਆਸਣ ਸੀ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਸੀ, ਭਾਵ ਕਿ ਉਦੋਂ ਆਮ ਸਿੰਘਾਂ ਵਾਂਗ ਸਿੰਘ ਇੱਕੋ ਜਿਹੇ ਸਾਰੇ, ਉਹਨਾਂ ਦਾ ਆਸਣ ਸੀ। ਅਤੇ ਭਾਈ ਮੋਹਕਮ ਸਿੰਘ ਜੀ ਉਸ ਆਸਣ ਉੱਤੇ ਪੈ ਗਏ ਜਿਹੜਾ ਖਾਲੀ ਹੋਵੇ ਆਸਣ, ਸੌਂ ਜਾਂ ਜੀ ਦਾ ਸਾਰੇ ਸਿੰਘ ਇੱਕੋ ਜਿਹੇ ਹੀ ਆ। ਕਹਿੰਦੇ ਰਾਤ ਨੂੰ ਜਦੋਂ 1:30-2 ਵਜੇ ਆਏ ਸੰਤ ਗਿਆਨੀ ਜਰਨੈਲ ਸਿੰਘ ਜੀ, ਉਦੋਂ ਕਹਿੰਦੇ ਸੀ ਭਾਈ ਜਰਨੈਲ ਸਿੰਘ 82, ਆਪਣੇ ਆਸਣ ਉੱਤੇ ਵੇਖਿਆ ਕੋਈ ਸਿੰਘ ਬਰਾਜਿਆ ਹੋਇਆ ਤਾਂ ਠਾਉਣਾ ਕੀ ਹੈ, ਜੇ ਹੁੰਦਾ ਆਪਣੇ ਵਰਗਾ ਤਾਂ ਉਹਨੂੰ 2-4 ਗਰਮ ਬਚਨ ਬੋਲਦਾ, ਉੱਠ ਮੇਰੇ ਆਸਣ ਤੋਂ ਤੂੰ ਕਿਉਂ ਸੁੱਤਾ ਨਹੀਂ, ਘੜੀ ਆਰਾਮ ਕਰਨਾ 10-20 ਮਿੰਟ, ਬੋਰੀ ਲੈਂਦੀ ਪਰੇ ਉਹ ਲੱਭ ਕੇ ਅਤੇ ਥੱਲੇ ਵਿਛਾ ਕੇ ਉਸੇ ਮੰਜੇ ਦੇ ਥੱਲੇ ਭੁੰਜੇ ਹੀ ਉਹਦੇ 'ਤੇ ਆਰਾਮ ਕਰਨ ਲੱਗ ਗਏ। ਕਹਿੰਦੇ ਜਦੋਂ ਭਾਈ ਮੋਹਕਮ ਸਿੰਘ ਜੀ ਉੱਠੇ ਥੱਲੇ ਨੂੰ ਪੈਰ ਕੀਤੇ ਅਤੇ ਪੈਰ ਲੱਗਿਆ ਕਿਸੇ ਨੂੰ ਥੱਲੇ ਵੇਖਿਆ ਅਤੇ ਥੱਲੇ ਸੁੱਤੇ ਹੋਏ, ਮਹਾਂਪੁਰਸ਼ੋ ਤੁਸੀਂ ਥੱਲੇ ਪੈ ਗਏ, ਕੋਈ ਨਹੀਂ ਮੈਂ ਸੋਚਿਆ ਕਿ ਚਲੋ 10 ਮਿੰਟ ਆਰਾਮ ਕਰਨਾ, ਸਿੰਘ ਨੂੰ ਕੀ ਠਾਉਣਾ। ਅਤੇ ਸਤਸੰਗੀ ਉਸ ਵੇਲੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਨੇ ਬਚਨ ਕੀਤੇ, ਕਹਿਣ ਲੱਗੇ ਕੋਈ ਗੱਲ ਨਹੀਂ 10 ਮਿੰਟ ਆਰਾਮ ਕਰਨਾ, ਥੱਲੇ ਲੰਮੇ ਭੁੰਜੇ ਲੰਮੇ ਪੈ ਗਏ, ਨਿਮਰਤਾ ਹੈ। ਇਹ ਨਿਮਰਤਾ ਹੀ ਫਿਰ ਪਿਆਰੇ ਬਖਸ਼ਾਂ ਕਰਦੀ ਵਾਹਿਗੁਰੂ ਦੇ ਪਿਆਰਿਆਂ ਨੂੰ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਐਸੇ ਪਰਮਾਤਮਾ ਦੇ ਪਿਆਰੇ, ਹਰ ਆਪੇ ਕਾਰ ਕਮਾਵੇ ਆਪ ਹੀ ਵਾਹਿਗੁਰੂ, ਉਹਨਾਂ ਪਿਆਰਿਆਂ ਦੇ ਕੋਲੋਂ ਭਗਤੀ ਰੂਪੀ ਕਾਰ ਕਰਵਾ ਲੈਂਦਾ ਹੈ। ਭਗਤੀ ਮੈਂ ਸ਼ਕਤੀ ਪਿਆਰਿਓ, ਕੋਈ 2-4 ਬੰਦੇ ਘੇਰ ਲੈਣ ਨਾ ਤਕੜੇ, ਬੰਦਾ ਡਰ ਜਾਂਦਾ, ਕਿਤੇ ਕੁੱਤਾ ਪੈ ਜਾਏ ਤਾਂ ਬੰਦਾ ਤਾਂ ਡਰ ਜਾਂਦਾ। ਪਿਆਰੇ, ਲੱਖਾਂ ਫੌਜਾਂ ਦਾ ਘੇਰਾ ਅਤੇ ਟੈਂਕ ਤੋਪਾਂ ਦੇ ਮੂੰਹ ਸਾਰੇ ਹੀ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਵੱਲ ਨੂੰ, ਪਰ ਮਹਾਂਪੁਰਸ਼ ਉਹਨਾਂ ਦੇ ਰੰਚਕ ਮਾਤਰ ਮਨ 'ਚ ਪੈ ਖੌਫ ਨਹੀਂ।
ਸਮੇਂ ਦੇ ਜਰਨੈਲ ਜਿਹੜੇ ਸੀ ਸੋਚਦੇ ਸੀ ਕਿ ਜਦੋਂ ਗੜਗੜਾਹਟ ਟੈਂਕਾਂ ਦੀ ਹੋਈ ਤਾਂ ਡਰਦਿਆਂ ਨੇ ਬਾਹਰ ਆ ਜਾਣਾ, ਪਰ ਪਿਆਰੇ ਨਹੀਂ। ਉਹ ਕਿਹਾ ਕਰਦੇ ਸੀ ਕਿ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿ ਸਿਖਾਏ। ਜੇ ਜਿਉਂਦੇ ਸਾਡੇ ਧਰਮ ਦੀ ਬੇਪਤੀ ਹੋ ਜਾਣੀ ਹੈ, ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ ਰਹਿਣੀ, ਅਤੇ ਪਿਆਰੇ ਸਾਡਾ ਜਿਉਣ ਦਾ ਕੀ ਫਾਇਦਾ। ਇਸ ਵਾਸਤੇ ਉਹ ਕਹਿੰਦੇ ਸੀ ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਸਮਝਦਾ, ਜ਼ਮੀਰ ਮਰ ਜਾਣੀ ਮੌਤ ਹੁੰਦੀ ਹੈ, ਉਹਨਾਂ ਜ਼ਮੀਰ ਨਹੀਂ ਮਰਨ ਦਿੱਤੀ। ਸਤਸੰਗੀਓ, ਆਖਰੀ ਸਵਾਸਾਂ ਤੱਕ ਉਹ ਅਤੇ ਉਹਨਾਂ ਦੇ ਸੂਰਬੀਰ ਯੋਧੇ ਲੜੇ ਨੇ। ਸ਼ਾਮ ਦੀ ਕਥਾ 'ਚ ਆਪਾਂ ਖੁੱਲ੍ਹ ਕੇ ਵਿਚਾਰ ਕਰਾਂਗੇ, ਕਿਉਂਕਿ ਸ਼ਬਦ ਦੀ ਵਿਚਾਰ ਕਰ ਰਹੇ ਵਿੱਚ ਟੂਕ ਮਾਤਰ ਬੇਨਤੀ ਕੀਤੀ ਹੈ ਕਿ ਕਿਵੇਂ ਉਹਨਾਂ ਸੂਰਬੀਰ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪਿਆਰਿਓ, ਅੱਤ ਦੀ ਗਰਮੀ, ਚਾਰ ਸਵੇਰੇ ਅੱਗ ਲੱਗੀ ਹੈ, ਪਾਣੀ ਨਹੀਂ ਮਿਲ ਰਿਹਾ, ਪਾਣੀ ਚਾਰ ਸਵੇਰ ਟੈਂਕਾਂ ਤੋਪਾਂ ਦੇ ਸਤਸੰਗੀ ਗੋਲੇ ਆ ਰਹੇ ਨੇ, ਅਤੇ ਦੱਸਦੇ ਨੇ ਬੜੇ ਬੜੇ ਫੌਜੀ ਜਰਨੈਲ ਜਿਹੜੇ ਬਾਅਦ ਵਿੱਚ ਕਾਰਵਾਈ ਤੋਂ ਬਾਅਦ ਬੇਸਮੈਂਟ ਵਿੱਚ ਪਹੁੰਚੇ, ਕਾਲ ਤਖ਼ਤ ਦੀ ਬੇਸਮੈਂਟ। ਇੱਕ ਬੇਨਤੀ ਕਰਦੇ, ਬਾਹਰ ਫੋਟੋ ਸਾਹਿਬ ਲੱਗੀ ਹੋਵੇ ਅਕਾਲ ਤਖ਼ਤ ਸਾਹਿਬ ਦੇ ਟੱਠੇ ਦੀ, ਉਹਦੇ ਲਾਗੇ ਇੱਕ ਇਮਾਰਤ ਹੁੰਦੀ ਸੀ। ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਜਦੋਂ ਕਰਨ ਜਾਣਾ, ਕਿਉਂਕਿ ਸ਼ਾਮ ਨੂੰ ਫਤਿਹ ਬੁਲਾਉਣ ਜਾਂਦੇ ਸੀ, ਉਹਦੀ ਇਮਾਰਤ ਸੀ, ਉਹਨੂੰ ਲਾਲ ਬਿਲਡਿੰਗ ਕਹਿੰਦੇ ਸੀ, ਲਾਲ ਬਿਲਡਿੰਗ। ਅਕਾਲ ਤਖ਼ਤ ਸਾਹਿਬ ਨੂੰ ਮੂੰਹ ਕਰੋ ਜਦੋਂ, ਅਤੇ ਖੱਬੇ ਹੱਥ ਹੁੰਦੀ ਸੀ, ਉਹ ਪੂਰੀ ਢਾ ਦਿੱਤੀ ਸੀ ਮਾਰ ਮਾਲ ਗੋਲੇ, ਉੱਥੇ ਰਹਿੰਦੇ ਸੀ ਮਹਾਂਪੁਰਸ਼। ਉਹ ਸਾਂ ਸੀ ਇੱਕ, ਜਿਹੜਾ ਕਹਿੰਦੇ ਅਕਾਲ ਤਖ਼ਤ ਮਹਾਂਪੁਰਸ਼ ਰਹਿੰਦੇ ਨਹੀਂ, ਉੱਥੇ ਹੀ ਸੰਤ ਫਤਿਹ ਸਿੰਘ ਰਹਿੰਦੇ ਸੀ, ਸੰਤ ਚੰਨਣ ਸਿੰਘ ਪ੍ਰਧਾਨ ਅਕਾਲੀ ਦਲ ਦੇ, ਉਹ ਵੀ ਉੱਥੇ ਹੀ ਰਹਿੰਦੇ ਸੀ ਉਹਨਾਂ 'ਚ ਪਹਿਲਾਂ ਸਮੇਂ 'ਚ। ਅਤੇ ਮੈਨੂੰ ਯਾਦ ਹੈ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਚੜ੍ਹ ਕੇ, ਅਤੇ ਅਕਾਲ ਤਖ਼ਤ ਸਾਹਿਬ ਦੇ ਵਿੱਚ ਦੀ ਥੋੜ੍ਹਾ ਜਿਹਾ ਰਸਤਾ ਬਣਾ ਕੇ, ਅਤੇ ਫੁੱਟ ਕੁ ਉਹ ਡੇਢ ਫੁੱਟ ਇਮਾਰਤ ਦੂਰ ਸੀ ਅਕਾਲ ਤਖ਼ਤ ਤੋਂ, ਇੰਨੀ ਕੁ। ਉਹਦੇ 'ਤੇ ਫੱਟੇ ਪਾਏ ਹੁੰਦੇ ਸੀ, ਫੱਟੇ ਲੱਕੜੀ ਦੇ, ਅਤੇ ਉਹਦੀ ਲੰਘ ਕੇ ਫਿਰ ਮਹਾਂਪੁਰਸ਼ਾਂ ਦੇ ਕਮਰੇ 'ਚ ਜਾਣਾ। ਛੋਟਾ ਜਿਹਾ ਕਮਰਾ ਸੀ, 8x8 ਦਾ ਹੋਏਗਾ ਉਹ, ਉੱਥੇ ਮਹਾਂਪੁਰਸ਼ਾਂ ਦਾ ਆਸਣ ਹੁੰਦਾ ਸੀ। ਸ਼ਾਮ ਨੂੰ ਸਾਰੇ ਸਿੰਘਾਂ ਨੇ ਜਾਣਾ ਫਤਿਹ ਬੁਲਾ ਕੇ ਆਉਣੀ, ਅਤੇ ਸਤਸੰਗ ਉੱਥੇ ਮਹਾਂਪੁਰਸ਼ ਰਿਹਾ ਕਰਦੇ ਸੀ। ਫਿਰ ਸਮੇਂ ਦੀ ਸਰਕਾਰ ਨੇ ਲਗਾਤਾਰ ਗੋਲਾਬਾਰੀ ਉੱਥੇ ਕੀਤੀ, ਉਹ ਇਮਾਰਤ ਪੂਰੀ ਦੀ ਪੂਰੀ ਹੀ ਉਡਾ ਦਿੱਤੀ ਸੀ, ਉਸੇ ਵੇਲੇ ਢਾ ਦਿੱਤੀ ਸੀ, ਬਾਅਦ ਵਿੱਚੋਂ ਕੱਢ ਦਿੱਤੀ ਗਈ। ਅਕਾਲ ਤਖ਼ਤ ਸਾਹਿਬ ਦਾ ਜ਼ਿਆਦਾ ਭਾਰੀ ਨੁਕਸਾਨ ਹੋਇਆ। ਅਤੇ ਜਦੋਂ ਫੌਜੀ ਜਰਨੈਲ ਉੱਥੇ ਗਏ, ਜਦੋਂ ਇਹ ਸਾਰੀ ਕਾਰਵਾਈ ਸਮਾਪਤ ਹੋ ਗਈ, ਉਹ ਦੱਸਦੇ ਨੇ ਕਿ ਥੱਲੇ ਬੇਸਮੈਂਟ ਦੇ ਵਿੱਚ ਅਜੇ ਵੀ ਜਿਹੜੇ ਗੋਲੀਆਂ ਦੇ ਛਿੱਕੇ ਸੀ ਖਾਲੀ ਖੋਲ, ਅਜੇ ਸੁਲਗ ਰਹੇ ਸੀ, ਸੁਲਗ 9-9 ਇੰਚ ਛਿੱਕੇ ਚੜ੍ਹੇ ਸੀ ਥੱਲੇ, 9-9 ਇੰਚ ਬੇਸਮੈਂਟ ਦੇ ਵਿੱਚ। ਇੰਨੀ ਭਾਰੀ ਮਸ਼ੀਨ ਗੰਨਾਂ ਨਾਲ ਅੰਦਰੋਂ ਫਾਇਰਿੰਗ ਕੀਤੀ ਸੀ ਗੁਰੂ ਦੇ ਲਾਲਾ ਨੇ, ਮੂੰਹ ਮੋੜ ਕੇ ਰੱਖ ਦਿੱਤੇ ਫੌਜ ਦੇ ਮੂੰਹ ਮੋੜ ਕੇ। ਬੜੇ ਬੜੇ ਕਮਾਂਡੋ, ਬੜੇ ਬੜੇ ਭਾਰੀ ਜਿਹੜੇ ਬੰਬੇ ਤੋਂ ਸਿੱਧੇ ਮੰਗਾਏ ਗਏ ਸੀ ਹਵਾਈ ਜਹਾਜ਼ ਰਾਹੀਂ, ਫਿਰ ਬੰਬੇ ਤੋਂ ਗੋਤਾਖੋਰ ਮੰਗਾਏ ਗਏ ਸੀ ਨੇਵੀ ਦੇ, ਨੇਵੀ ਪਾਵ ਸਮੁੰਦਰੀ ਫੌਜ, ਉਹਨਾਂ ਨੂੰ ਸਰੋਵਰ ਦੇ ਵਿੱਚ ਦੀ ਜਿਹੜਾ ਸੀ ਵਾੜ ਕੇ, ਉਹਨਾਂ ਦਾ ਇਰਾਦਾ ਸੀ ਵਿੱਚ ਦੀ ਜਾਣ, ਅੱਗੇ ਵੱਲੋਂ ਨਿਕਲ ਕੇ ਬਾਹਾਂ ਦੇ ਬਲ ਕਿਸਰ ਕਿਸਰ ਕੇ, ਅਤੇ ਫਿਰ ਅੰਦਰ ਅਕਾਲ ਤਖ਼ਤ ਦੇ ਵੜ ਜਾਣ। ਇੱਕ ਵੀ ਨਹੀਂ ਬਚਣ ਦਿੱਤਾ, ਜਿਹੜੇ ਜਹਾਜ਼ਾਂ ਤੋਂ ਥੱਲੇ ਉਤਾਰੇ ਗਏ ਉਡਾ ਦਿੱਤੇ, ਜਿਹੜੇ ਬਿਜਲੀ ਸਰੋਵਰ ਦੇ ਨਿਕਲ ਲੱਗੇ ਸੀ ਉਹ ਵੀ ਉਡਾ ਦਿੱਤੇ ਗਏ। ਸਤਸੰਗ ਕਿਲੰਗ ਉਹ ਗਰਾਊਂਡ ਬਣ ਗਈ ਸੀ, ਅਕਾਲ ਤਖ਼ਤ ਸਾਹਿਬ ਦਾ ਵਿਹੜਾ ਨਾ ਵਿਚਲਾ, ਇੰਨੀ ਜ਼ਿਆਦਾ ਭਾਰੀ ਫਾਇਰਿੰਗ ਹੋਈ ਸੀ, ਉੱਥੇ ਲੋਥਾਂ ਦੇ ਢੇਰ ਲੱਗ ਗਏ ਸੀ ਵੈਰੀਆਂ ਦੇ। ਅਤੇ ਉਹ ਦੱਸਦੇ ਨੇ ਕਿ ਬੇਸਮੈਂਟ ਵਿੱਚ ਇੰਨਾ ਜ਼ਿਆਦਾ ਹੁੰਮਸ ਸੀ, ਇੰਨੀ ਜ਼ਿਆਦਾ ਗਰਮੀ ਸੀ, ਲਗਾਤਾਰ ਬਰੂਦ ਚੱਲਣ ਨਾਲ, ਅੱਗਾਂ ਲੱਗਣ ਦੇ ਨਾਲ ਉੱਥੇ ਰਹਿ ਕੇ ਯੁੱਧ ਕੀਤਾ ਸਿੰਘਾਂ ਨੇ, ਨਾ ਪਾਣੀ ਮਿਲ ਰਿਹਾ ਸੀ, ਨਾ ਰੋਟੀ, ਨਾ ਕੁਛ, ਇੰਨੀ ਘਾਲਣਾ ਘਾਲੀ ਪਿਆ ਰਿਹਾ, ਜਿੱਥੇ ਇੱਕ ਘੰਟਾ ਬਹਿਣਾ ਵੀ ਔਖਾ ਸੀ। ਲਗਾਤਾਰ 2 ਦਿਨ ਉੱਥੇ ਗੁਰੂ ਦੇ ਸੂਰਮਿਆਂ ਨੇ ਜੰਗ ਕੀਤਾ ਹੈ। ਅਵਸਰ ਦਾਦੇ ਜਦੋਂ ਅਸੀਂ ਗਏ ਸੀ ਅਤੇ ਉਸ ਬੇਸਮੈਂਟ ਜਾ ਕੇ ਵੇਖਿਆ ਕਿ ਅਜੇ ਵੀ ਜਿਹੜੇ ਛਿੱਕੇ ਖੋਲ ਹੁੰਦੇ ਖਾਲੀ, ਅਜੇ ਵੀ ਉਹਨਾਂ 'ਚ ਧੂੰ ਨਿਕਲ ਰਿਹਾ ਸੀ, ਸੁਲਗ ਰਿਹਾ ਸੀ। ਇਹ ਵੀ ਇੱਕ ਤਪੱਸਿਆ ਪਿਆਰਿਓ। ਅਤੇ ਗੁਰੂ ਜੀ ਮਿਹਰ ਕਰਦੇ, ਹਰ ਆਪੇ ਕਾਰ ਕਮਾਵੈ, ਆਪ ਹੀ ਭਗਤੀ ਰੂਪੀ ਕਾਰ ਕਰਾਉਂਦਾ ਵਾਹਿਗੁਰੂ, ਭਗਤੀ ਆਪ ਹੀ ਕਰਾਉਂਦਾ, ਭਗਤੀ ਮੇਂ ਹੀ ਸ਼ਕਤੀ ਹੈ। ਪਿਆਰਿਓ, ਹਰ ਆਪੇ ਹੀ ਮਤ ਦੇਵੈ ਸਵਾਮੀ, ਸ੍ਰੇਸ਼ਟ ਮਤ ਵੀ ਮਾਲਕ ਆਪ ਹੀ ਦਿੰਦਾ ਭਾਈ। ਹਰ ਆਪੇ ਬੋਲ ਬੁਲਾਵੈ, ਫਿਰ ਆਪ ਹੀ ਚੰਗੇ ਬੋਲ ਬੁਲਵਾਉਂਦਾ,
ਆਪ ਹੀ ਪਰਮਾਤਮਾ ਭਗਤੀ ਕਰਾਉਂਦਾ, ਆਪ ਹੀ ਪਰਮਾਤਮਾ ਸਿਮਰਨ ਕਰਾਉਂਦਾ। ਪਿਆਰਿਓ, ਇੱਕ ਪਾਠ ਸਾਨੂੰ ਜਪਜੀ ਸਾਹਿਬ ਕਰਨਾ ਔਖਾ ਹੋ ਜਾਂਦਾ ਹੈ, ਮਾਫ਼ੀ ਦੇਣੀ, ਜਿਹੜੀ ਸਾਡੀ ਲਾਈਨ ਹੈ ਅਸੀਂ ਇਹ ਲਾਈਨ 'ਚ ਰਹਿੰਦੇ ਹਾਂ ਅਤੇ ਵਿਹਨੇ ਹਾਂ। ਸਤਸੰਗ ਕੋਈ ਨਿਤਨੇਮ ਨਹੀਂ, ਕੋਈ ਵਾਹਿਗੁਰੂ ਨਹੀਂ ਕਹਿਣਾ, ਸਿਰੇ ਉੱਠਣਾ, ਚਾਹ ਪੀ ਕੇ ਚਲੋ ਜੀ ਡਿਊਟੀ ਆਪਣੀ 'ਤੇ, ਕੋਈ ਮਤਲਬ ਨਹੀਂ। ਜਪਜੀ ਸਾਹਿਬ ਪੜ੍ਹਨਾ ਸਾਡੇ ਲਈ ਪਹਾੜ ਬਣ ਜਾਂਦਾ, ਪਹਾੜ। ਧੰਨ ਹੈ ਮਹਾਂਪੁਰਸ਼ ਰੱਬ ਦੇ ਪਿਆਰੇ, 101 ਪਾਠ ਹਰ ਰੋਜ਼ ਜਪਜੀ ਸਾਹਿਬ ਦਾ ਕਰਨਾ। ਇਸ ਤੋਂ ਇਲਾਵਾ ਪੰਜ ਗ੍ਰੰਥੀ ਦਾ ਨਿਤਨੇਮ, ਜੇ ਇਹ ਅਭਿਆਸ ਹੋਵੇ, ਸਰਲ ਹੋਵੇ ਬਾਣੀ, 2.5 ਘੰਟੇ ਲੱਗਦੇ ਪੰਜ ਬਾਣੀਆਂ, ਪੰਜ ਗ੍ਰੰਥੀ ਦਾ ਨਿਤਨੇਮ ਕਰਨ ਨੂੰ। ਪੰਜ ਬਾਣੀਆਂ ਤੋਂ ਇਲਾਵਾ ਪੰਜ ਗ੍ਰੰਥੀ ਦਾ ਨਿਤਨੇਮ ਕਰਨਾ, ਪੰਜ ਗ੍ਰੰਥੀ ਕਿਉਂ ਕਹਿੰਦੇ ਪਿਆਰਿਓ, ਉਹ 'ਚ ਬਾਣੀਆਂ 8 ਹੈ, ਜਿਹੜੀ ਪੰਜ ਗ੍ਰੰਥੀ ਪੋਥੀ ਦੀ ਨਾ, ਉਹ 'ਚ 8 ਬਾਣੀਆਂ, ਪੰਜ ਬਾਣੀਆਂ ਉਹਨੂੰ ਪੰਜ ਗ੍ਰੰਥੀ ਕਿਉਂ ਕਹਿੰਦੇ ਨੇ, ਉਹ 'ਚ 3 ਬਾਣੀਆਂ ਨਿਤਨੇਮ ਦੀਆਂ, ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਸੋਹਿਲਾ ਸਾਹਿਬ। ਇਹਨੂੰ ਛੱਡ ਕੇ ਇਹ ਤੋਂ ਇਲਾਵਾ ਪੰਜ ਬਾਣੀਆਂ ਪ੍ਰਮੁੱਖ ਨੇ, ਜਿਹਦੇ 'ਚ ਬਾਵਨ ਅੱਖਰੀ, ਦੂਜੇ ਨੰਬਰ 'ਤੇ ਸੁਖਮਨੀ ਸਾਹਿਬ, ਤੀਜੇ ਨੰਬਰ 'ਤੇ ਸਤਸੰਗੀ ਦੱਖਣੀ ਓਂਕਾਰ, ਚੌਥੇ ਨੰਬਰ 'ਤੇ ਸਿੱਧ ਗੋਸ਼ਟ, ਅਤੇ 5ਵੇਂ ਨੰਬਰ 'ਤੇ ਆਸਾ ਜੀ ਕੀ ਵਾਰ। ਇਹ ਖਿਆਲ ਰੱਖਿਓ, ਕੋਈ ਸਵਾਲ ਕਰਦੇ ਤੁਹਾਨੂੰ ਕਿ ਜਿਹੜੀ ਪੋਥੀ ਉਹਨੂੰ ਪੰਜ ਗ੍ਰੰਥੀ ਕਿਉਂ ਕਹਿੰਦੇ ਆ, ਕੁਝ ਬਾਣੀਆਂ 8 ਨੇ ਪਰ ਜਿਹੜੀ 3 ਬਾਣੀਆਂ ਤਾਂ ਸਾਡੇ ਨਿਤਨੇਮ ਦੀਆਂ, ਇਹ ਤੋਂ ਇਲਾਵਾ ਉਹਦੇ 'ਚ 5 ਬਾਣੀਆਂ ਹਨ। ਫਿਰ ਬੇਨਤੀ ਕਰਦੇ ਬਾਵਨ ਅੱਖਰੀ, ਇਹ ਗੁਰੂ ਗ੍ਰੰਥ ਸਾਹਿਬ ਦੇ 200 ਤੇ 50 ਅੰਗ ਤੋਂ ਸ਼ੁਰੂ ਹੁੰਦੀ ਹੈ, 262 ਅੰਗ ਤੱਕ ਬਾਣੀ ਹੈ, 262 ਤੋਂ ਸੁਖਮਨੀ ਸਾਹਿਬ ਸ਼ੁਰੂ ਹੁੰਦੇ ਨੇ, ਅਤੇ 296 ਅੰਗ ਤੱਕ ਹੈ ਸੁਖਮਨੀ ਸਾਹਿਬ। ਇਹ 2 ਬਾਣੀਆਂ ਹੈਗੀਆਂ, ਬਾਵਨ ਅੱਖਰੀ, ਦੂਜੇ ਨੰਬਰ 'ਤੇ ਸੁਖਮਨੀ ਸਾਹਿਬ, ਤੀਜੇ ਨੰਬਰ 'ਤੇ ਸਿੱਧ ਗੋਸ਼, ਚੌਥੇ ਨੰਬਰ 'ਤੇ ਦੱਖਣੀ ਓਂਕਾਰ, ਅਤੇ 5ਵੇਂ ਨੰਬਰ 'ਤੇ ਆਸਾ ਜੀ ਕੀ ਵਾਰ। ਹਰ ਰੋਜ਼ ਭੈਣਾਂ ਕਰਦੀਆਂ ਸੁਖਮਨੀ ਸਾਹਿਬ ਦਾ ਪਾਠ, ਅਤੇ ਕਿੰਨਾ ਟਾਈਮ ਲੱਗਦਾ ਪਿਆਰੇ ਜੀ ਅਸੀਂ ਉਹਨੂੰ ਕਰਦੇ ਹਾਂ, ਮਤਲਬ ਕਿ 2.5-3 ਘੰਟੇ ਨਿਤਨੇਮ ਹੈ ਪੰਜ ਗ੍ਰੰਥੀ ਦਾ। ਹਰ ਰੋਜ਼ ਸਹਿਜ ਪਾਠ ਕਰਨਾ, ਜੇ 51 ਅੰਗ ਰੋਜ਼ ਕਰਾਂਗੇ ਤੇ ਤਾਂ ਜਾ ਕੇ ਮਹੀਨੇ 'ਚ ਭੋਗ ਪੈਂਦਾ। ਅਤੇ ਮਹਾਂਪੁਰਸ਼ 101 ਪਾਠ ਰੋਜ਼, 5 ਬਾਣੀਆਂ ਦਾ ਨਿਤਨੇਮ ਵੱਖਰਾ, ਰਹਿਰਾਜ ਸਾਹਿਬ, ਸੋਹਿਲਾ ਸਾਹਿਬ 'ਤੇ ਕਰਨਾ ਹੀ ਕਰਨਾ। ਇਸ ਤੋਂ ਇਲਾਵਾ 101 ਜਪਜੀ ਸਾਹਿਬ ਦਾ ਪਾਠ, 5 ਗ੍ਰੰਥੀ ਦਾ ਨਿਤਨੇਮ, 1 ਸਹਿਜ ਪਾਠ ਮਹੀਨੇ 'ਚ ਕਰਨਾ, ਅਤੇ ਬਾਕੀ ਪਿਆਰੇ ਕੌਮ ਨੂੰ ਕਥਾ ਕੀਰਤਨ ਦੇ ਨਾਲ ਜੋੜਨਾ। ਹਰ ਰੋਜ਼ ਮਹਾਂਪੁਰਸ਼ ਕਥਾ ਕਰਿਆ ਕਰਦੇ ਕਈ ਘੰਟੇ, ਮਤਲਬ ਇੰਨਾ ਉਹਨਾਂ ਦਾ ਜਿਹੜਾ ਰੁਝੇਵੇਂ ਭਰਿਆ ਜੀਵਨ ਸੀ। ਸ਼ਾਮ ਨੂੰ ਅਸੀਂ ਜਾਣਾ ਮਹਾਂਪੁਰਸ਼ਾਂ ਦੇ ਕੋਲ, ਫਤਿਹ ਬੁਲਾਉਣੀ, ਬੈਠੇ ਸੀ ਫਤਿਹ ਬੁਲਾ ਕੇ, ਅਤੇ ਮਹਾਂਪੁਰਸ਼ ਕੇਸੀ ਇਸ਼ਨਾਨ ਕੀਤਾ ਸੀ ਅਤੇ ਕੇਸ ਵਾਹ ਰਹੇ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ ਕੇਸ ਵਾਹ ਰਹੇ ਸੀ, ਅਤੇ ਮਹਾਂਪੁਰਸ਼ਾਂ ਦੇ ਕੇਸ ਬਹੁਤ ਲੰਮੇ ਸੀ, ਕਾਲੇ ਅਤੇ ਲੰਮੇ, 32 ਸਾਲ ਦੀ ਉਮਰ ਸੀ ਸਾਰੀ, ਪਰ ਉਹਨਾਂ ਦੇ ਜਿਹੜੇ ਕੇਸ ਸੀ, ਨਾਮ ਜਪ ਜਪ ਕੇ, ਅਭਿਆਸ ਕਰ ਕਰਕੇ, ਰੋਜ਼ ਕੇਸੀ ਇਸ਼ਨਾਨ ਕਰਨਾ, ਧਿਆਨ ਦਿਓ ਇੱਥੋਂ ਕੰਨਾਂ ਤੋਂ ਲੈ ਕੇ ਅਤੇ ਆ ਸਿਰ ਇੰਨਾ, ਆਹ ਕੇਸ ਨਹੀਂ ਸੀ ਉਹਨਾਂ ਦੇ ਗਏ, ਬਿਲਕੁਲ ਗੰਜਾ ਸਰੀਰ ਸਿਰ ਸੀ, ਆਹ ਪਿੱਛੋਂ ਕੇਸ ਇੱਥੋਂ ਲਾ ਕੇ ਪਿੱਛੋਂ ਵਿੱਚੀ ਤੋਂ, ਅਤੇ ਆਦਾ ਸਿਰ ਜਿਹੜਾ ਸੀ ਕੇਸ, ਬਹੁਤ ਲੰਮੇ ਕੇਸ ਸੀ, ਕੇਸ ਵਾਹ ਰਹੇ ਸਨ, ਅਤੇ ਅਸੀਂ ਫਤਿਹ ਬੁਲਾਉਣ ਗਏ ਅਤੇ ਬਹਿ ਗਏ ਉੱਥੇ, ਬਚਨ ਬਲਾਸ ਕਰ ਰਹੇ ਸੀ, ਅਤੇ ਉਹ ਕੇਸ ਵਾਹ ਰਹੇ ਸੀ, ਅਤੇ ਬਹੁਤ ਵਿੱਚ ਅੜਚਣਾਂ ਪਈਆਂ ਸੀ। ਸਿੰਘ ਕਹਿੰਦੇ ਜੀ ਮਹਾਂਪੁਰਸ਼ੋ, ਹੱਥਾਂ ਦੇ ਨਾਲ ਸਹੀਜੇ ਸਹੀਜੇ ਕੇਸਾਂ ਨੂੰ ਨਾ ਵਿੱਚੋਂ ਹੱਥਾਂ ਦੇ ਨਾਲ ਕੱਢ ਲਓ ਜਿਹੜੀਆਂ ਅੜਚਣਾਂ ਪਈਆਂ। ਕਹਿ ਲੱਗੇ ਨਹੀਂ ਸਿੰਘੋ, ਜੇ ਕੇਸ ਨੇ ਆਪੇ ਰਾਹ ਦੇ ਦਿੰਦੇ ਆ, ਬਾਈ ਜਾਓ ਜਿੱਥੇ ਕੰਘਾੜ ਲੱਗਾ ਉੱਥੋਂ ਕੰਘਾ ਛੱਡ ਦਿਓ, ਫਿਰ ਵਾਹੋ ਫਿਰ ਵਾਹੋ, ਇਹ ਮਹਾਂਪੁਰਸ਼ਾਂ ਦੇ ਬਚਨ ਮੈਂ ਆਪ ਸੁਣੇ। ਕਹਿ ਲੱਗੇ ਨਹੀਂ ਨਹੀਂ, ਕੇਸ ਜਿਹੜੇ ਨਾ, ਇਹ ਕੇਸ ਆਪਣੇ ਆਪ ਰਸਤਾ ਦੇ ਦਿੰਦੇ, ਸਹੀਜੇ ਸਹੀਜੇ ਇਹਨਾਂ ਨੂੰ ਬਾਈ ਜਾਓ, ਜਿੱਥੇ ਕੰਘਾੜ ਲੱਗੇ ਮਾੜਾ ਜਾਓ ਉੱਥੋਂ ਕੰਘਾ ਫਿਰ ਕੱਢ ਲਓ, ਫਿਰ ਸਹੀਜੇ ਸਹੀਜੇ ਬਾਈ ਜਾਓ, ਅਤੇ ਕੇਸ ਆਪਣੇ ਆਪ ਹੀ ਰਸਤਾ ਦੇਈ ਜਾਂਦੇ ਨੇ। ਮਤਲਬ ਕਿ ਜਿਹੜੀ ਸੰਤਾਂ ਦੇ ਜਿਹੜਾ ਸਰੀਰ ਦੀ ਮੈਂ ਗੱਲ ਕਰਦਾ, ਪਤਲਾ ਅਤੇ ਲੰਮਾ ਸਰੀਰ ਸੀ, ਔਰ ਸਿਰ ਦੇ 'ਤੇ ਕੇਸ, ਬੇਨਤੀ ਕੀਤੀ ਕੰਨਾਂ ਤੱਕ, ਇੱਥੋਂ ਲੈ ਕੇ ਉੱਪਰ ਸਿਰ ਤੱਕ, ਆ ਅਗਲਾ ਮੱਥਾ ਪੂਰਾ, ਇਹ ਕੇਸ ਨਹੀਂ ਸੀ, ਪਿਛਲੇ ਬਣੇ ਕੇਸ ਸੀ, ਬਹੁਤ ਲੰਮੇ ਕਾਲੇ ਅਤੇ ਸੰਘਣੇ, ਕਿਉਂਕਿ ਬਹੁਤ ਨਾਮ ਵਿਆਸ ਕਰਨਾ, ਲਗਾਤਾਰ ਬਾਣੀ ਸਿਮਰਨ ਕਰਨਾ, 2-2.5-2.5 ਘੰਟੇ ਸਪੀਚਾਂ ਕਰਨੀਆਂ, ਇੰਨੀ ਜਿਹੜੀ ਦਿਮਾਗੀ ਮਿਹਨਤ, ਅਤੇ ਕੇਸ ਜਿਹੜੇ ਝੜ ਜਾਂਦੇ ਨੇ ਪਿਆਰਿਓ ਇੰਨੀ ਮਿਹਨਤ ਨਾਲ। ਸੋ ਵਾਹਿਗੁਰੂ ਕਿਰਪਾ ਕਰੇ। ਸੋ ਉਹਨਾਂ ਬਾਰੇ ਬੇਨਤੀ ਕਰ ਰਿਹਾ ਸੀ ਕਿ ਐਸੇ ਮਹਾਂਪੁਰਸ਼ ਆਪ ਹੀ ਪਰਮੇਸ਼ੁਰ ਨਾਲ, ਉਹਨਾਂ ਕੋਲ ਸਿਮਰਨ, ਬੰਦਗੀ, ਭਗਤੀ, ਬਾਣੀ ਪੜਵਾ ਲੈਂਦੇ ਨੇ। ਹਰ ਆਪੇ ਪੰਚ ਤਤ ਵਿਸਥਾਰਾ, ਆਪ ਹੀ ਪਰਮਾਤਮਾ।

ਵਿਚ ਜਨਮ ਲੈਣਾ। ਜਿੱਦਣ ਅਸੀਂ ਅੰਮ੍ਰਿਤ ਛਕਦੇ ਹਾਂ ਸਾਡਾ ਨਵਾਂ ਜਨਮ ਹੁੰਦਾ। ਉਦੋਂ ਪੰਜ ਪਿਆਰੇ ਦੱਸਦੇ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਮਾਤਾ ਸਾਹਿਬ ਦੇਵਾਂ ਕੌਰ, ਤੁਸੀਂ ਅਨੰਦਪੁਰ ਦੇ ਨਿਵਾਸੀ, ਕੇਸਗੜ੍ਹ ਸਾਹਿਬ ਦਾ ਜਨਮ ਤੁਹਾਡਾ, ਨਾਨਕ ਤੁਹਾਡੇ ਗੁਰੂ ਕੇ ਲਾਹੌਰ, ਗੁਰੂ ਤੁਹਾਡਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਨਵਾਂ ਜਨਮ ਹੁੰਦਾ ਪਿਆਰਿਓ। ਅਤੇ ਜਿੱਦਣ ਸਾਡਾ ਨਵਾਂ ਜਨਮ ਹੁੰਦਾ, ਪਿਛਲੇ ਜਾਤ ਪਾਤ ਗੋਤ ਕਰਮ ਪਾਪ ਸਾਰੇ ਖਤਮ, ਉਹ ਤੋਂ ਗਾਂਹ ਸਿਮਰਨ ਨਿਤਨੇਮ, ਬਾਣੀ ਪੜ੍ਹੋ, ਰਹਿਤ ਬੈਤ ਰੱਖੋ, ਅਤੇ ਫਿਰ ਜੰਮਣ ਮਰਨਾ ਖਤਮ, ਦੁਬਾਰਾ ਜਨਮ ਨਹੀਂ ਮਿਲਦਾ ਜੇ ਅਸੀਂ ਪੂਰੀ ਰਹਿਤ ਬੈਤ 'ਚ ਰਹਿੰਦੇ ਹਾਂ। ਅਤੇ ਗੁਰੂ ਜੀ ਮਿਹਰ ਕਰਦੇ, ਹਰ ਆਪੇ ਝਗੜ ਚੁਕਾਵੇ, ਵੈਰੂ ਆਪ ਹੀ ਗੁਰੂ ਨਾਲ ਮਿਲਾ ਕੇ ਜਨਮ ਮਰਨ ਦੇ ਜਿਹੜੇ ਝਗੜੇ ਨੇ ਇਹ ਖਤਮ ਕਰ ਦਿੰਦਾ ਭਾਈ। ਸ਼ੁਕਰ ਗੁਰੂ ਦਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਤਿਗੁਰੂ ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਸ਼ਹੀਦਾਂ ਨੂੰ ਯਾਦ ਕਰਾਂਗੇ, ਕਰਦੇ ਰਵਾਂਗੇ, ਕਦੇ ਭੁੱਲਾਂਗੇ ਨਹੀਂ। ਸਰਕਾਰ ਕਹਿੰਦੀ ਭੁੱਲ ਜਾਓ, ਕਿਉਂ ਕਿਵੇਂ ਭੁੱਲੀਏ ਪਿਆਰਿਓ, ਇਹ ਜ਼ਖਮ ਸਾਡੇ ਹਿਰਦਿਆਂ ਦੇ ਉੱਤੇ ਲੱਗੇ ਨੇ। ਸੋ ਗੁਰੂ ਕਿਰਪਾ ਕਰਨ, ਸ਼ਾਮ ਦੀ ਕਥਾ ਵਿੱਚ ਆਪਾਂ ਇਹ ਸਾਰਾ ਵਰਤਾਰਾ, ਕਿਵੇਂ ਇਹ ਸਾਰਾ ਕੁਛ ਹੋਇਆ, ਇਹ ਗੁਰੂ ਕਿਰਪਾ ਕਰਨ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ। ਹਰ ਆਪੇ ਪੰਚ ਤੱਤ ਬਿਸਥਾਰਾ ਵਿੱਚ ਧਾਤੂ।

ਕਾਲ ਕੰਟਕ ਮਾਰਿਆ ਤੁਰ ਕਾਮ ਪਾਇਆ ਤੁਰ ਜਿਨ ਕਉ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਕਾਰਾ ਨਹਦ ਵਾਜੇ ਅਣ ਸੁਣੋ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਸਾਹ ਸੁਆਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ।

ਦਾਨ ਕਰਨਿਆ ਧਰੋ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸ਼ਹੀਦ ਭਾਈ ਜਨਰਲ ਸ਼ਬੇਕ ਸਿੰਘ ਸੱਚੇ ਪਾਤਸ਼ਾਹ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਸੱਚੇ ਪਾਤਸ਼ਾਹ ਜੀ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸੱਚੇ ਪਾਤਸ਼ਾਹ ਜੀਓ ਸੰਗਤਾਂ ਵੱਲੋਂ ਅਰਦਾਸ ਬੇਨਤੀ ਨਾਮ ਆਪ ਜੀ ਬਾਣਦੇ ਜਾਣਦੇ ਹੋ ਸੱਚੇ ਪਾਤਸ਼ਾਹ ਜੀਓ ਸਭ ਸ਼ਹੀਦਾਂ ਨੂੰ ਕੋੜ ਕੋੜ ਪ੍ਰਣਾਮ ਹੈ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਜੀ ਖਾਲਸਾ ਪੰਥ ਦੇ ਸੀਸ ਤੇ ਮੇਰਾ ਪ੍ਰਿਆਸ ਰੱਖਣਾ ਦਰ ਕਰਦੇ ਪ੍ਰੀਤਵਾਨ ਬੀਬੀ ਬਲਵੀਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਕਿਸ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਪਾਤਸ਼ਾਹ ਜੀਓ ਆਪ ਜੀਆਂ ਨੇ ਆਪਣੇ ਸੇਵਕਾਂ ਦੇ ਅੰਗ ਸੰਗ ਸਹਾਈ ਹੋਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕਿਸਤਾਨ ਸੋਝ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ। ਸੋ ਕੱਲ੍ਹ ਨੂੰ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੋਣੇ ਹਨ, ਸੋ ਪ੍ਰਬੰਧਕ ਜਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਵੱਲੋਂ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕੇ ਉੱਥੇ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ ਜੀ। ਅਤੇ ਜੋ ਲੰਗਰ ਦੀ ਤਿਆਰੀ ਵੀ ਹੋਣੀ ਹੈ, ਕੱਲ੍ਹ 5 ਵਜੇ ਜੋ ਗੁਰੂ ਘਰ ਵਿਖੇ ਪ੍ਰਸ਼ਾਦਿਆਂ ਦੀ ਸੇਵਾ ਹੋਣੀ ਹੈ, ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕੇ ਸੇਵਾ ਦਾ ਲਾਹਾ ਲੈਣਾ ਜੀ।

ਸਾਚਾ ਸੋਏ। ਹੁਣ ਉੱਠ ਚੱਲਣਾ ਮੋਤ ਕੇ ਤਾਲ, ਗਿਆ ਮੋਦੇ ਸਾ ਗੁਣ ਨਹੀਂ ਨਾਲ, ਜੈਸੀ ਨਦਰ ਕਰੇ ਤੈਸਾ ਹੋਏ, ਬਿਨ ਨਦਰੀ ਨਾਨਕ ਨਹੀਂ ਕੋਏ। ਤਨਾਸਰੀ ਮਹੱਲਾ ਪਹਿਲਾ।

ਗੁਰ ਪ੍ਰਸਾਦੀ ਪਾਇਆ ਜਾਏ, ਹਰਿ ਸਿਉ ਚਿਤ ਲਾਗੈ, ਫਿਰ ਕਾਲ ਨ ਖਾਇ ਰਹਾਉ। ਸੱਚ ਸਿਮਰਿਐ ਹੋਵੈ ਪ੍ਰਗਾਸ, ਤਾਤੇ ਬਿਖਿਆ ਮੈਂ ਰਹਿ ਉਦਾਸ।

ਜੀਤਾ ਮੋਹ ਪ੍ਰੀਤ ਸਵਾਦ ਸੱਬਾ ਕਾਲਕ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਨ ਨਾਹੀਂ ਜਾਏ।

ਧਨਾਸਰੀ ਮਹੱਲਾ ਪਹਿਲਾ। ਚੋਰ ਸਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾ ਤਸੂ ਨਾ ਸ਼ੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ।

ਸਹਿ ਤਬ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮੁਕਰੰਦ ਲੋਭਿਤ ਮਨ, ਅਨ ਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰੇ ਨਾਮ ਵਾਸਾ।

ਬਿਨ ਸਤਿਗੁਰ ਸਭ ਮੁਈ ਬਿਲ ਲਾਏ ਅਨ ਦਿਨ ਦਾਜੇ ਸਾਥ ਨਾ ਪਾਏ ਸਤਿਗੁਰ ਮਿਲਾਏ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਧਨਾਸਰੀ ਮਹੱਲਾ ਤੀਜਾ

ਇਹੋ ਮਨ ਮਰੈ ਦਾਰੂ ਜਾਣ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ, ਜਿਸ ਨੂੰ ਬਖਸੇ ਹਰ ਦੇ ਵਡਿਆਈ ਗੁਰ ਪ੍ਰਸਾਦ।

ਨਾਮ ਸਮਾਣੀ ਸਿੱਧ ਸਾਧਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕੇ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੇ ਕੋਏ ਸੱਚ ਸਾਚਾ।

ਨਾਮ ਸਦਾ ਸੁਖ ਆਗੈ। ਰਾਗ ਤਨਾਸਰੀ ਮਹੱਲਾ ਤੀਜਾ, ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਹਮ ਕਿਉਂ ਕਰ ਮਿਲੇ ਅਭਾਗੀ। ਹਰ ਪ੍ਰਭ ਸੁਆਮੀ ਕਿਰਪਾ ਧਾਰ, ਹਮ ਹਰ ਹਰ ਸੇਵਾ ਲਾਗੀ। ਨਾਨਕ ਦਾਸਨ ਦਾਸ ਕਰੋ ਪ੍ਰਭ, ਹਮ ਹਰ ਕਥਾ ਕਥਾਗੀ। ਧਨਾਸਰੀ ਮਹੱਲਾ ਚੌਥਾ।

ਨਾਮ ਤੇ ਸਕੈ ਸਤ ਕੁਰਬਾਨੀ। ਹਰ ਕੇ ਸੰਤ ਸੁਣੋ ਜਸ ਕਾਨੀ, ਹਰ ਹਰ ਕਥਾ ਸੁਣੋ ਇੱਕ ਨਿਮਖ ਪਾਲ, ਸਭ ਕਿਲ ਵੇਖ ਪਾਪ ਲੈ ਜਾਨੀ ਰਹਾ, ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ। ਤਿੰਨ ਕੀ ਧੂਰ ਮੰਗੇ ਪ੍ਰਭ ਸਵਾਮੀ, ਹਮ ਹਰ ਲੋਚ ਲੋਚਾਨੀ, ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ, ਜਿਨ ਜਪਿਓ ਸੇ ਤ੍ਰਿਪਤਾਨੀ।

ਨੀ ਤਿੰਨ ਹਾਰ ਸੰਗਤ ਮੇਲ ਪ੍ਰਭ ਸੁਆਮੀ ਜਾਂ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ।

ਹਰ ਕੇ ਸੰਤ ਸੁਨੋ ਜਨ ਪਾਈ, ਗੁਰ ਸੇਵ ਹੋ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬੰਦ, ਮਤ ਜਾਣ ਆਜ ਕੇ ਕਾਲੀ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੇ ਹਰ ਨਾਲੀ, ਜਿਨ ਹਰ ਜਪਿਆ

ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾਕੀ ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ।

ਪਤੀ ਨੇ ਜਨ ਨਾਨਗਾਰ ਹਿਰਦੇ ਸਦ ਧਿਆ ਬਹੋ ਹਰ ਪੁਰਾ ਮੇਰਾ ਪੀਨੇ ਤਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਹ ਹਰ ਹਰ ਨਾਮ ਧਿਆਈ ਹਰ ਦਰਗਹਿ ਪਾਵਹਿ ਫਿਰ ਜਨਮ ਨ ਆਵਹਿ ਹਰ ਹਰ ਹਰ ਜੋਤ ਸਮਾਈ ਜਪ ਮਾਨ ਨਾਮ ਹਰੀ ਹੋਹੇ ਸਰਬ ਸੁਖੀ ਹਰ ਜਸ ਊਜ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਹਾਉ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਣ ਆਈ ਬਹੁ ਚਿੰਤ ਬਸਾਰੀ ਹਰ ਨਾਮ ਉਰਧਾਰੀ ਨਾਨਕ ਹਰ ਭਏ ਹੈ ਸਖਾਈ ਧਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭੌਜਲ ਪਾਰ ਤਾਰੀ ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ ਇਵ ਭਨ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਜ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ

ਧਨਾਸਰੀ ਮਹੱਲਾ ਚੌਥਾ। ਸੇਵਕ ਸਿੱਖ ਪੂਜ ਸਭ ਆਵਹਿ ਸਭ ਗਾਵਹਿ ਹਰ ਹਰਿ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤਹੁ ਹਰ ਕਥਾ।

ਆਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਏ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਂ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇੱਕ ਦਾਤ

ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਗੇ ਦਾਤੇ ਸੁਆਮੀ ਕਰ ਕਿਰਪਾ ਲਿਓ ਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਬਲ ਬਲ ਜਲ ਥਲ ਮਹੀਲ ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਬਨਾਸੀ ਪੁਰਖ ਮੁਰਾਰੇ।

ਬਿਨ ਗੋਬਿੰਦ ਅਵਰ ਸੰਗ ਨੇਹ ਉਹ ਜਾਣ ਸਦਾ ਦੁਹੇਲਾ ਕਹੁ ਨਾਨ ਗੁਰ ਹੈ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾ ਸ੍ਰੀ ਮਹੱਲਾ ਪੰਜਵਾਂ।

ਜਨ ਬਿਨ ਸਿਉ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰਮੀਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕਰ ਮਈਆ ਡੀਠਾ ਧਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ।

ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ।

ਜਾਕੈ ਸਿਮਰਨ ਸਰਬ ਨਿਧਾਨਾ, ਮਾਨ ਮਹਤ ਪਦ ਪੂਰੀ, ਨਾਮ ਲੈ ਤੇ ਕੋਟ ਅਗਨਾਸੇ, ਭਗਤ ਬਾਸ਼ੇ ਸਭ ਧੂਰੀ। ਸਰਬ ਮਨੋਰਥ ਜੇ ਕੋ ਚਾਹੈ, ਸੇਵੈ ਇਕ ਨਿਧਾਨਾ, ਪਾਰ ਬ੍ਰਹਮ ਪਰਮ ਪਰ ਸਵਾਮੀ, ਸਿਮਰਤ ਪਾਰ ਪਰਾਨਾ।

ਤ੍ਰਾਸਰੀ ਮਹੱਲਾ ਪੰਜਵਾਂ। ਜੇ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀਤ, ਸੰਤ ਕੀ ਨਿੰਦਾ, ਸਾਗਤ ਕੀ ਪੂਜਾ, ਐਸੀ ਦ੍ਰਿੜੀ ਬਿਪਰੀਤ। ਮਾਇਆ ਮੋ ਭੁੱਲ ਅਵਰੈ ਹੀਤ, ਹਰ ਚੰਦੌਰੀ ਬਨ ਹਰ ਪਾਦਰੇ, ਇਹ

ਅਮਰਦ ਸੰਗ ਨਾਇ ਰੁਚਿਆਵਤ ਬਿਖੇਟ ਗੌਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਯੁੱਗ ਮੈਂ ਪਵਿੱਤ ਪੁਨੀਤ ਜਾਤ ਕਾਰਥ ਜਨਮ ਪਦਾਰਥ ਕਾਜ ਬਾਦਰ ਜੀਤ।

ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ ਅਨੰਦ ਰੂਪ ਰਵਿਓ ਸਭ ਮਧੇ ਜਾਤ ਕਤ ਭੇਖੋ ਜਾਈ।

ਨਾਨਕ ਤ੍ਰਿਪਤ ਅਗਾਈ ਧਨਾਸਰੀ ਮਹੱਲਾ ਪੰਜਵਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ ਜਾਗੇ ਸਨਾਨ ਤਾਪ ਥਾਨ ਖੰਡੇ ਕਿਆ ਓ ਜੰਤ ਵਿਚਾਰਾ ਪ੍ਰਭ ਕੀ ਓਟ ਗਈ ਤਉ ਛੂਟੋ ਸਾਧ ਪ੍ਰਸਾਦ।

ਨਾਨਕ ਜੋ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦੀਨ ਦਰਦ ਦੁੱਖ ਭੰਜਨਾ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦਿ।

0: ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਸ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਪਰਿਵਾਰਾਂ ਤੇ ਸੰਗਤਾਂ ਦੇ ਇਸ ਵੇਲੇ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ ਇਸ ਵੇਲੇ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ ਸ੍ਰੀ ਮੁਖਵਾਗ ਆਪ ਜੀ ਨੇ ਬਖਸ਼ ਕੀਤੇ ਹਨ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਜੀ ਪਾਠੀ ਸਿੰਘਾਂ ਨੂੰ ਬਾਣੀ ਪੜਨ ਦਾ ਬਲ ਬਖਸ਼ਣਾ ਪਰਿਵਾਰਾਂ ਨੂੰ ਗੁਰਬਾਣੀ ਸਰਵਣ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾਦਾਰ ਕਰਦੇ ਪ੍ਰੀਤਵਾਨ ਭਾਈ ਗੁਰਚਰਨ ਸਿੰਘ ਜੀ ਬੀਬੀ ਕਮਲਜੀਤ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਸੇਵਾ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਜੀ ਸਮੂਹ ਪਰਿਵਾਰ ਦੇ ਮੇਰਾ ਪ੍ਰੈਥ ਰੱਖੇ ਆਪਣੀ ਸੇਵਾ ਆਪ ਲੈ ਲੈਣੀ ਦੂਜੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸਮੂਹ ਢਿੱਲੋਂ ਪਰਿਵਾਰ ਵੱਲੋਂ ਆਪਣੀ ਬੇਟੀ ਰਮਨਦੀਪ ਕੌਰ ਦੇ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਾ ਕਰਵਾਈ ਜਾ ਰਹੀ ਹੈ ਆਪ ਜੀਆਂ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਮੇਰਾ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣੀ ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀਓ ਭਾਈ ਜਸਵੀਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਬੀਬੀ ਹਿੰਦਰ ਕੌਰ ਉਹਨਾਂ ਦੇ ਬੇਟੇ ਆਇਰਨ ਸਿੰਘ ਸਮੂਹ ਪਰਿਵਾਰ ਨੂੰ ਆਪਣੀ ਮਾਤਾ ਜੀ ਬੀਬੀ ਪਰਮਜੀਤ ਕੌਰ ਦੀ ਪਹਿਲੀ ਬਰਸੀ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੂਹ ਪਰਿਵਾਰ ਦੇ ਸੀਸ ਤੇ ਮੇਰਾ ਪ੍ਰੈਥ ਰੱਖੇ ਆਪਣੀ ਸੇਵਾ ਆਪ ਲੈ ਲੈਣੀ ਸਭ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਰਮਤਾਂ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ਿਸ਼ ਕਰਕੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਬ੍ਰਹਮ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨਾ ਮਿਲਿਆਮ ਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਜ ਕਰਮ ਨਾ ਜਾਣਾ ਨਾ ਹੈ ਨਾ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਭ ਬੇਖਮ ਨ ਦੇ ਜਾਇ ਤਰਣੀ ਸੁਖ ਟਲ ਗੁਰ ਸੇਵੀਐ ਅਹਿਨ ਸੁਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਭੁੱਖਿਆਂ ਭੁੱਖ ਨਾ ਉਤਰੀ ਦੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ।

ಮನಮೋನ್ಸುರುಗು ಮಾತು ಪಾಯಾಲೇ ಗಾಮಂತದು ನೋ ರತ್ನ ಪಾಯತೇರಿ ಆಡ್ತಾರು ತೀರ್ಥನಾಲೇ ಗಾಮಂತದು ನೋ ಜೋಧ ಮಹಾಬಲ ಸೂರ ಗಾಮಂತದು ನೋ ಕಾಣಿಚಾರೇ ಗಾವಂತನು ಕಾಂಡ ಮಂಡಲ ಬ್ರಾಹ್ಮಂಡ ಕರ್ಕರ ರಕ್ಕೆ ತೇರೆ ತಾರೆ ಸೈತನು ಗಾವನ್ ಜ್ಯೋತದ ಬಾಮನ ರತ್ತೆ ತೇರೆ ಭಕ್ತರ ಸಾಲೆ ಹೋರ್ ಕೇತೆ ತದನು ಗಾಮನ ಸೇ ಮಚೇತನಾಯಾಮನ್ ನಾನಕ್ಯಾ ವಿಚಾರೇ ಸೋಯಿ ಸೋಯಿ ಸದಾ ಸಚ ಸಾಹೇಬ್ ಸಚ ಸಚಿ ನಾಯಿ ਪੀਓ ਸਿਦਨ ਜਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤ ਦਿਵੜਿਆਈ ਜੋਤ ਭਾਵ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਿਬ ਸਾਹਿਬ ਨਾਨਕ ਰਹਿਣ ਰਦਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਹਿਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਆਈ ਕਹਿ ਨਾ ਜਾਈ ਤੇਰੇ ਤਿਰ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਬਿਰਖਾਂ ਕਿਆਂ ਵਡਿਆਈਆਂ ਤੁਧ ਬਿਨ ਸ੍ਰੀ ਕਿਨੇ ਨਾ ਪਾਈਆ ਕਰਮ ਲੈ ਨਾ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਟੀ ਵਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਤਾਰਾ ਨਾਨੀ ਸਚ ਸੁਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰਦਾਉ ਆਖਣੀ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੈ ਕੀਮਤ ਨਹੀਂ ਪਾਈ

ਘਰ ਕੇ ਰਤੋਇਆ ਖੇ ਕਰਤੇ ਕਾ ਹੋਏ ਵਿਚਾਰ ਉਤਰ ਕਰ ਗਾ ਬਹੁ ਸੋਹਿਲਾ ਸਿਮਰਿਓ ਸਿਰਜਣਹਾਰ ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ ਹੋ ਵਰਜ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤਨ ਜਿਹੜਾ ਸੰਭਾਲਿਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕਿਮਤ ਨਾ ਪਵੇ ਤੇ ਦਾਤੇ ਗਮਨ ਸੁਮਾਰ ਸੰਭਸਾਂ ਲਿਖਿਆ ਨ ਕਿਰਪਾ ਹੋ ਤਿਲ ਦੇਵ ਸੱਜਣਿਆ ਸੀਸੜਿਆਂ ਜੋ ਹੋਵੇ

ਅੰਤਿ ਸੁਣ ਹਉ ਮਰਮੀਤਾ ਸੰਤ ਡਾਲ ਕੀ ਬੇਲਾ ਹਿਆ ਖਾਟ ਚਲੋ ਹਰਲਾਹਾ ਆਗੇ ਵਸਨ ਸੋਹੇਲਾ ਔਧ ਕਟਾ ਦਿਨ ਸੁਰੈ ਨਾਰੇ ਮਨ ਗੁਰ ਮਿਲਖਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ

ਹਿਰਦੇ ਜਿਨ ਕੇ ਹਰ ਵਸੇ ਤਿਤ ਕਟ ਹੈ ਪ੍ਰਕਾਸ ਮਨ ਮੀਰੀ ਹਰ ਹਰ ਨਿਰਮਲ ਤਿਹਾਈ ਤੁਰ ਮਸਤਕ ਜਿਨ ਕੋ ਲਿਖਿਆ ਸੀ ਗੁਰਮੁਖ ਰਹੇ ਲਿਵਲਾਈ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੀ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔ ਗੁਣਵੰਤਿਆਂ ਦੂਰ ਮਨ ਮੁਖ ਗੁਣਤੀ ਬਾਹਰੀ ਬਿਨ ਨਾਵੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਤਿਆਇਆ ਹਰ ਸੋਏ ਆਂਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਚਾਈ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਚੇਤੈ ਲਿਵ ਲਾਏ ਪੱਗ ਖਿਸਿਐ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵੀ ਅੰਤ ਅਗਿਆ ਪਛਤਾਏ ਜਿਸ ਨਦਰ ਕਰੇ ਸੋ ਉਭਰੈ ਹਰ ਛੇਤੀ ਲਿਵ ਲਾਏ ਦੇਖਣ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿੰਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ ਸ਼੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤੇ ਸੱਚੇ ਦਰਬਾਰ ਜਿਨੀ ਇੱਕ ਮਨ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈ ਹੈ ਮਲ ਹਉਮੈ ਕੱਢੈ ਤੋਏ ਰਹਾਉ ਮਨ ਮੁਖ ਨਾਮ ਨਾ ਜਾਣਨੀ ਬਿਨ ਨਾਵੈ ਪਤ ਜਾਏ ਸ਼ਬਦੈ ਸਾਧਨ ਆਏ ਓ ਲਾਗੈ ਦੂਜੈ ਪਾਏ ਵਿਸਟਾ ਕੇ ਕੀੜੇ ਪਵੈ ਵਿੱਚ ਵਿਸਟਾ ਸੀ ਵਿਸਟਾ ਮਾਏ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ ਕੁਲ ਉਧਾਰੈ ਆਪਣਾ ਧਨ ਜਾਣਿੰਦੀ ਮਾਏ ਹਰ ਹਰ ਨਾਮ ਧਿਆਈ ਹੈ ਜਿਸ ਨੌ ਕਿਰਪਾ ਕਰੇ ਰਜਾਏ ਜਿੰਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਤਿਹਾਈ ਸ਼੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਸ਼ ਕਰੇ ਵਾਪਾਰ ਹਰ ਨਾਮ ਸਲਾਹਣ ਸਦਾ ਸਦਾ ਵਖਰ ਨਾਮ ਆਧਾਰ ਗੁਰਪੂਰੇ ਹਰ ਨਾਮ ਦੜਾਇਆ ਹਰ ਭਗਤਾਂ ਅਤੁੱਟ ਭੰਡਾਰ ਪਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਏ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਆਰ ਸੋ ਜਨ ਰੜਾਇਆ ਨਾ ਰੜੈ ਜਿਸ ਅੰਤਰ ਭਵਿੱਖ ਵਿਚਾਰ ਸੋ ਸੇਵਕ ਹਰ ਰਾਖੀ ਹੈ ਜੋ ਹਰ ਰਾਖੈ ਉਰ ਤਾਰ ਮਨ ਤਨ ਸੌਂਪੈ ਆਗੈ ਤਰੇ ਹਉ ਮੈਂ ਵਿੱਚੋਂ ਬਾਰ ਧਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਆਵੈ ਹਾਰ ਕਰਮ ਮਿਲੈ ਤਾਂ ਪਾਈ ਹੈ ਵਿਣ ਕਰਮੈ ਪਾਇਆ ਨਾ ਜਾਏ ਲੱਖ ਚੌਰਾਸੀ ਤਰਸਦੇ ਜਿਸ ਮੇਲੇ ਸੋ ਮਿਲੈ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ਼੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਂਦੇ ਨਾਮ ਧਿਆਈ ਹੈ ਸਹਿਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਓ ਰਸਨਾ ਹਰ ਗੁਣ ਗਾਏ ਪਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸ਼ਰਨਾਈ ਸੁਖ ਲੈ
अंधे नाम त्याहि रहाओ साचे मैल न लाग गई मन निर्मल हर त्याय गुरमुख शब्द पछाणीए हर अमृत नाम समाए गुर ज्ञान प्रचंड बुलाया अज्ञान अंधेरा जाए मन मुख मैले मल परे हो मैं तृष्णा विकार बिन शब्द मैल न उतरे मर जम मैं होए खुआर तातुर बाजी पलत रहे ना उर्वर ना पार गुरमुख जपता पसंजमी हर कै नाम प्यार गुरमुख सदा त्याई एक नाम करतार नानक नाम त्याई सबना जिया का आधार श्री राग महला तीजा मन मुख मोय व्यापिया वह राग उदासी न होए शब्द न चीने सदा दुख हर दरगा पत खोए हो मैं गुरमुख हुई है ना मरते सुख होए मेरे मन एनस पूर रही नित आसा सतगुर से मोह पर जलै कर ही मैं उदास रहो गुरमुख कर्म कमावे विकसे हर वैराग आनंद एनस भगत करे दिन राती हो मैं मार निचिंद वड्डे भाग सतसंगत पाई हर पाया सहज आनंद सो साधु वैरागी सोई हिरदय नाम वसाए अंतर लाग न तामस मूले विचो आप गवाए नाम निधान सतगुरु देखा लिया हर रस पिया अकाए जिन किने पाया सात संगति पूरे भाग वैराग मन मुख फिरे न जान है सतगुर हो मैं अंदर लाग नानक शब्द ते हर नाम रंगाए बिन पै के ही लाग श्री राग महला तीजा घर ही सौदा पाई है अंतर सावत होए खिन खिन नाम संभालिए गुरमुख पावे कोय नाम निधान अखुट है वड भाग प्राप्त होए मेरे मन तज निंदा हो मैं अहंकार हर जियो सदा त्याय तू गुरमुख एक अंकार हो गुरमुखा के मुख उजले गुर शब्दी विचार हलत पलत सुख पाएंदे जप जप हृदय मुरार घर ही विच मैल पाया गुर शब्दी विचार सतगुर ते जो मोह फेर है मथे तिन काले अन दिन दुख कमाम दे ने जो है जम जाले सुपन सुख न देखनी बहु चिंता पर जाले सबना का दाता एक है आपे बख्श करे कहना किशु ना जा वही जिस पावे तिस दे नानक गुरमुख पाई है आपे जाने सोए श्री राग महला तीजा सच्चा साहिब सेवी है सच वड़ियाई दे गुर प्रसादी मन वसै हो मैं दूर करे यह मन तावत तार है जा आपे नदर करे पाई रे गुरमुख हर नाम त्याए नाम निधान सद मन वसै मैली पवै थो रहो मन मुख मन तन अंध है तिसनु ठौर न ठाओ बहु जोनी पौंदा फिरे ज्यों सुनए कर कहो गुरमती घट चानना शब्द मिले हरनाओ त्रै गुण विखिया अंध है माया मोह गुबार लोभी अनको से वंदे पड़ वेदां करे पुकार बिख्या अंदर पच मोए

ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪਹਿਲਾ, ਦੱਖਣੀ ਕਾਇਆ ਨਗਰ, ਨਗਰ ਗੜਮ ਅੰਦਰ ਸੱਚਾ ਵਾਸਾਪੁਰ, ਗਗਨਾਨੰਦਰ ਸਥਿਰ ਥਾਨ ਸਦਾ ਨਰਮਾਇਲ, ਆਪੇ ਪਾਪ ਪਾਏ ਦਾ ਅੰਦਰ ਕੋਟ, ਸ਼ਜੇ ਹਟਨਾਲੇ ਆਪੇ ਲੇਵੇ ਵਸ ਮਾਲੇ, ਬਜਰ ਕਪਾਟ ਜੜੇ ਜੜ ਜਾਣੇ ਗੁਰਖ ਸ਼ਬਦੀ ਖੁਲਾਏ ਦਾ, ਪਿੱਤਰ ਗੋ ਕੋਟ ਗੁਫਾ ਕਰ ਜਾਈ, ਨੌਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਅਲਖ ਲਿਖਾਏ ਦਾ, ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋ ਖੇਲ ਤਮਾਸਾ, ਬਲ ਦੇ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਤ ਪਾਏ ਦਾ, ਧਰਤ ਪਾਏ ਧਰੀ ਧਰਮਸਾਲਾ, ਉਤਪਤ ਪਰਲ ਹੋਮ ਆਪ ਨਿਰਾਲਾ, ਪੌਣੇ ਖੇਲ ਕੀ ਆਸਾ ਥਾਏ ਕਲਾ ਖਿੰਚ ਡਹਾਏ ਦਾ, ਭਾਰ ਅਠਾਰੇ ਮਾਲਣ ਤੇਰੀ ਝੋ ਢੁੱਲੇ ਪੌਣੇ ਲੇ ਫੇਰੀ, ਚੰਦ ਸੂਰਜ ਦਾ ਦੀਪ ਰਾਖੇ ਸਤਕਰ ਸੂਰ ਸਮਾਏ ਦਾ, ਪੰਖੀ ਪੰਚੂਡਨ ਨਹੀਂ ਧਾਵੇ ਸਫਲਿਓ ਮਿਰਖ ਅੰਮ੍ਰਿਤ ਫਲ ਪਾਵੇ, ਗੁਰਮੁਖ ਸਹਿਜਰ ਵੇ ਗੁਣ ਗਾਵੇ ਹਰ ਰਸ ਚੋਗ ਚੁਗਾਏ ਦਾ, ਚਲਮਲ ਚਲਕੇ ਚੰਦਨਾ ਤਾਰਾ ਸੂਰਜ ਕਿਰਨ ਬਿਜਲ ਗਿਣਾ, ਰਾਖ ਤਿਕ ਤੋ ਚੈਨੇ ਕੋਈ ਪੂਰਿਆ ਮਨ ਭਾਏ ਦਾ, ਪਸਰੇ ਕਰਨ ਜੋਤ ਜਾਲਾ ਕਰਕਾ ਦੇਖੇ ਆਪ ਦੇ ਆਲਾ, ਅਨੰਦ ਚੁਣ ਚੁਣਕਾਰ ਸਦਾ ਤੁਨ ਨਿਰਭੋਕੇ ਕਰ ਪਾਵਾਏ ਦਾ, ਆਨੰਦ ਵਾਜੇ ਪਰਮ ਪਉ ਪਾਜੇ ਸਗਲ ਵਿਆਪ ਰਿਹਾ ਪ੍ਰਭਸਾਜੇ, ਸਭ ਤੇਰੀ ਤੂੰ ਗੁਰਮੁਖ ਜਾਤਾ ਹਰ ਦਰ ਸੋਏ ਗੁਣ ਗਾਏ ਦਾ, ਆਦਿ ਨਿਰੰਜਨ ਨਿਰਮਲ ਸੋਈ ਅਵਰ ਜਾਣਾ ਦੂਜਾ ਕੋਈ, ਇੱਕ ਘਰ ਵਸੇ ਮਨ ਭਾਵੇ ਹੋਮੇ ਗਰਭ ਗਵਾਏ ਦਾ, ਅੰਮ੍ਰਿਤ ਪੀਆ ਸਤਿਗੁਰ ਦੀ ਅਵਰ ਜਾਣਾ ਦੂਆ ਤੀਆ, ਏਕੋ ਏਕ ਪਰ ਪਰੰਪਰ ਪਰਖ ਖਜਾਨੇ ਪਾਏ ਦਾ, ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਏ ਨਾ ਜਾਣੇ ਤੇਰਾ ਚੀਰਾ, ਜੇਤੀ ਹੈ ਤੇਤੀ ਤੋਂ ਜਾਚੇ ਕਰਮ ਲਿਖੇ ਸੋ ਪਾਏ ਕਰਮ ਲੇ ਸੋ ਪਾਏ ਦਾ, ਕਰਮ ਧਰਮ ਸਚ ਹੱਥ ਤੁਮਾਰੇ ਵੇ ਪ੍ਰਭਾ ਖੁੱਟ ਭੰਡਾਰੇ, ਤੂੰ ਦਿਆਲ ਕਿਰਪਾਲ ਸਦਾ ਪ੍ਰਭਾ ਪੇ ਮੇਲ ਮਿਲਾਏ ਦਾ,

ਵਿੱਚ ਮੰਦਰ ਨਾਨਕ ਸੱਚ ਕਹੇ ਬੇਨਤੀ ਧਰ ਦਰਸ਼ਨ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਭਾਏ ਭਗਤ ਸੱਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵੇ ਕਰਤੇ ਆਪੇ ਦਸਣ ਸਾਏ ਦਾ ਸੋਹਣ ਭਗਤ ਪ੍ਰਭਾਪ ਦਰਬਾਰੇ ਮੁਕਤ ਪਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗਰਾਤੇ ਅਨੰਦ ਨਾਮ ਤੇ ਆਏ ਦਾ ਈਸ਼ਵਰ ਬ੍ਰਹਮਾ ਦੇਵੀ ਦੇਵਾ ਇੰਦਰ ਤੱਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏ ਦਾ ਵਿੱਚ ਜਣਾਏ ਕੋਈ ਨਾ ਜਾਣੇ ਜੋ ਕੁਛ ਕਰੇ ਸੋ ਆਪਣ ਪਾਣੇ ਲੱਖ ਚੁਰਾਸੀ ਜੀ ਪਾਏ ਪਾਣੇ ਸਾ ਲਵਾਏ ਦਾ ਜੋ ਤੇ ਪਾਵੇ ਸੋ ਨਿਚ ਹੋਵੇ ਮਨੁੱਖ ਆਪ ਗਣਾਵੇ ਰੋਵੇ ਨਾ ਭੁੱਲਾ ਠੌਰ ਨਾ ਪਾਵੇ ਆਏ ਜਾਏ ਦੁੱਖ ਪਾਏ ਦਾ ਨਿਰਮਲ ਕਾਇਆ ਉੱਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਹੰਸਾ ਸਗਲੇ ਦੁੱਖ ਅੰਮ੍ਰਿਤ ਕਰ ਪੀਵੇ ਬਹੁੜ ਦੁੱਖ ਨ ਪਾਏ ਦਾ ਵਾਹ ਬਹੁਤ ਸਾਧੋ ਦੁੱਖ ਪ੍ਰਾਪਤ ਹੋਵੇ ਭੋਗੋ ਰੋਗ ਸੁਅੰਤ ਬਿਗੋਵੇ ਹਰਖੋ ਸੋਗ ਨ ਮਿਟੀ ਕਮੋ ਬਿਣ ਭਾਣੇ ਪਰਮਾਈ ਦਾ ਗਿਆਨ ਵਿਹੋਣੇ ਪਵੇ ਸਬਾਏ ਸਾਚਾ ਰਵਰਿਆ ਲਿਵਲਾਏ ਨਿਰਭਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਏ ਦਾ ਅਟਲ ਡੋਲ ਤੋਲ ਮੁਰਾਰੇ ਖਿਨ ਮਿਟਾਏ ਫਿਰ ਸਾਰੇ ਰੂਪ ਨ ਦੇਖਿਆ ਮਿਤਨੀ ਕੀਮਤ ਸ਼ਬਦ ਭੇਦ ਪਤਿਆਏ ਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸੱਚ ਭਲੇ ਵਿਚਾਰੇ ਮੰਨੇ ਭਉ ਨਾਉ ਸੋਈ ਜਿਣ ਜਾਸੀ ਆਪੇ ਸੱਚ ਦੜਾਏ ਦਾ ਪੱਲੇ ਸਾਚ ਸੱਚ ਸਚਿਆਰਾ ਸੱਚੇ ਭਾਵੇ ਸ਼ਬਦ ਪਿਆਰਾ ਤ੍ਰਿਪਣ ਸੱਚ ਕਲਾ ਤਰ ਥਾਪੀ ਸੱਚ ਹੀ ਪਤਿਆਏ ਦਾ ਵੱਡਾ ਵੱਡਾ ਕਿਸ ਕੋਈ ਕੁਰਬਿਨ ਸੋਜੀ ਕਿਨ ਨ ਹੋਈ ਸੱਚ ਮਿਲੇ ਸੋ ਸਾਚੇ ਭਾਵੇ ਨਾ ਵਿਛੜ ਦੁੱਖ ਪਾਏ ਦਾ ਤੁਰੁਨ ਤੁਰੋਂ ਵਿਛੁਨੇ ਨਾ ਹੀ ਰੁਨ ਮਰਮਰ ਜਨਮੇ ਮੁਹਲਤ ਪੁੰਨੇ ਜਿਸ ਬਖਸ਼ੇ ਦੇ ਵੜਿਆਏ ਮੇਲ ਨਾ ਪਛੋ ਤਾਏ ਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾਨਾ ਕਿਸੇ ਦਾਨ ਵਿਚਾਰਾ ਕਰਨ ਘਨ ਸਮਰਥ ਪਾਰਾ ਕਰਕਾ ਦੇ ਕੇ ਕੀਤਾ ਆਪਣਾ ਕਰਨੇ ਕਾਰ ਕਰਾਏ ਦਾ ਜੇ ਗੁਣ ਗਾਵੇ ਸਾਚੇ ਪਾਵੇ ਤੁਝ ਤੇ ਉਪਜੇ ਤੁਝ ਮਹੇ ਸਮਾਵੇ ਨਾਨਕ ਸੱਚ ਕਹੇ ਬੇਨਤੀ ਮਿਲ ਸਾਚੇ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਅਰਬਦ ਅਰਬਦ ਤੰਦੂਕਾਰਾ ਤਰਨਾ ਗੰਗਨਾ ਹੁਕਮ ਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ ਖਾਣੀ ਨਾ ਪਾਣੀ ਪਾਉਣ ਨਾ ਪਾਣੀ ਉਪਤ ਖਪਤ ਦੇ ਆਵਣ ਜਾਣੀ ਖੰਡ ਪਤਾਲ ਸਪਤਨੇ ਸਾਗਰ ਨਦੀ ਨਾ ਨੀਰ ਵਹਾਏ ਦਾ ਨਾ ਤਦ ਸੁਰਗ ਮੱਛ ਪਿਆਲਾ ਦੋਜਕ ਭਿਸ ਨਹੀਂ ਪੈ ਖੈ ਕਾਲਾ ਨਰਕ ਸੁਰਗ ਨੇ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਬਰਮਾ ਵਿਸ਼ਨ ਭੇਸ ਨ ਕੋਈ ਅਵ ਨ ਦਿਸੇ ਕੋਈ ਕੋ ਸੋਈ ਨਰ ਪੁਰਖ ਨੇ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏ ਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਿਕ ਸੁਖਵਾਸੀ ਜੋਗੀ ਜੰਗ ਭੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ ਜਪ ਤਪ ਸੰਜੋ ਨਾ ਵਰਤ ਪੂਜਾ ਨਾ ਕੋ ਅੱਖ ਵਖਾਣੇ ਦੂਜਾ ਆਪੇ ਆਪ ਪਾਏ ਵਿਕਸੇ ਆਪੇ ਕੀਮਤ ਪਾਏ ਦਾ ਨਸ ਸੰਜੋ ਤੁਲਸੀ ਮਾਲਾ ਗੋਪੀ ਗਾਨ ਨਾ ਗਉ ਗਵਾਲਾ ਤਤ ਮਦ ਨ ਪਾਖੰਡ ਨ ਕੋਈ ਨਾ ਕੋ ਵੰਸ ਵਜਾਏ ਦਾ ਕਰਮ ਧਰਮ ਨੀ ਮਾਇਆ ਮਾਖੀ ਜਾਤ ਜਨਮ ਨੀ ਦਿਸੇ ਆਖੀ ਮਮਤਾ ਕੰਜਾਲ ਕਾਲ ਨੀ ਮਾਥੇ ਨਾ ਕੋ ਕਿਸੇ ਧਿਆਏ ਦਾ ਨਿੰਦ ਬਿੰਦ ਨੀ ਜਿਉ ਨ ਜਿੰਦੋ ਨਾ ਤਦ ਗੁਰਖ ਨਾਮ ਛੰਦੋ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਣਾਏ ਦਾ ਵਨ ਭੇਖ ਨੀ ਬ੍ਰਾਹਮਣ ਖੱਤਰੀ ਦਿਉ ਨ ਦਿਉਰਾ ਗਊ ਗਾਇਤਰੀ ਹੋਮ ਜਗਨੀ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਕਾਜੀ ਹਾਜੀ ਰਈਅਤ ਰਾਉ ਨ ਹੋਮੇ ਦੁਨੀਆ ਨਾ ਕੋ ਕਹਿਣ ਕਹਾਏ ਦਾ ਨਾ ਪਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨੀ ਰਖਤੀ ਆਪੇ ਸੋ ਆਪੇ ਬਣ ਜਾਰਾ ਸੱਚ ਹੋ ਪਾਏ ਦਾ ਵੇਦਿਕ ਦੇਵ ਨ ਸਿਮਰ ਸਾਸਤ ਪਾਠ ਪੁਰਾਣ ਉਦੇ ਨੀ ਆਸ ਕਰਤਾ ਵਿਖਤਾ ਆਪ ਗੋਚਰ ਆਪੇ ਅਲਖ ਲਖਾਏ ਦਾ ਨਾ ਜਾਤ ਸਭਾਣਾ ਤਾ ਜਗ ਤੋਂ ਪਾਇਆ ਬਾਜ ਕਲਾ ਅੜਾਣ ਰਹਾਇਆ ਬ੍ਰਹਮਾ ਵਿਸ਼ਨ ਮਹੇਸ ਪਾਏ ਮਾਇਆ ਮੋਹ ਵਧਾਏ ਦਾ ਵੇਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੇ ਕੋ ਹੁਕਮ ਸਵਾਇਆ ਖੰਡ ਬ੍ਰਹਮੰਡ ਪਤਾਲ ਰੰਭੇ ਗੁਪਤੋ ਪ੍ਰਗਟੀ ਆਏ ਦਾ ਤੱਕ ਅੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸੱਚ ਹਿਰਦੇ ਬਿਸਮਾਦੀ ਬਿਸਮ ਭੇ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਭਿਆ ਪਪਾਏ ਨਿਰਾਲਾ ਸੱਚ ਧਨ ਕੀਓ ਦਿਆਲਾ ਪਾਉਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏ ਦਾ ਨੌਕਰ ਥਾਪੇ ਥਾਪਣ ਹਾਰੇ ਦਸਵੇਂ ਵਾਸਾ ਅਖਲ ਪਾਰੇ ਸਹਿਰ ਸਬਦ ਭਰੇ ਜਲ ਨਿਰਮਲ ਗੁਰਮੁਖ ਮੇਲ ਨਲਾਏ ਦਾ ਰਵ ਸਸ ਦੀਪਕ ਜੋਤ ਸਬਾਈ ਆਪੇ ਕਰਕਾ ਵੇਖ ਵੜੇ ਵੇਖੇ ਵੜਿਆ ਜੋਤ ਸਰੂਪ ਸਦਾ ਸਦਾਤਾ ਸੱਚੇ ਸੋਭਾ ਪਾਏ ਦਾ
ਗੜਮੇ ਹਟ ਪਟਣ ਵਪਾਰਾ ਪੂਰੇ ਤੋਲ ਤੋਲੇ ਤਵਣ ਜਾਰਾ ਆਪੇ ਰਤਨ ਵਿਸਾਹਵੇ ਲੇਵੇ ਆਪੇ ਕੀਮਤ ਪਾਏ ਦਾ ਕੀਮਤ ਪਾਈ ਪਾਵਣ ਹਾਰੇ ਬੇਪਰਵਾਹ ਪੂਰੇ ਭੰਡਾਰੇ ਸਰਵ ਕਲਾਲੇ ਆਪੇ ਰਿਹਾ ਗੁਰਮੁਖ ਕਿਸੇ ਬਜਾਏ ਦਾ ਨਦਰ ਕਰੇ ਪੂਰਾ ਗੁਰ ਭੇਟੇ ਜਮ ਜਧਾਰਨੀ ਮਾਰੇ ਫੇਟੇ ਜਿਉਂ ਜਿਉਂ ਲੰਤਰ ਕਮਲ ਵਿਗਾਸੀ ਆਪੇ ਵਿਕਸ ਆਏ ਦਾ ਆਪੇ ਵਰਖੇ ਅੰਮ੍ਰਿਤ ਧਾਰਾ ਰਤਨ ਜਵੇ ਲਾਲ ਪਾਰਾ ਸਤਿਗੁਰ ਮਿਲੇ ਦਾ ਪੂਰਾ ਪਾਈਏ ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲਏ ਮੋਲੋ ਕਭੀ ਨਾ ਕੜਸ ਪੂਰਾ ਤੋਲੋ ਸੱਚੇ ਕਾ ਵਪਾਰੀ ਹੋਵੇ ਸੱਚਾ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੇ ਮਿਲਾਏ ਗੁਰਗਮ ਹੋਏ ਸੋ ਹੁਕਮ ਪਛਾਣੇ ਮਨ ਮਾਨੇ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮੇ ਸਮਾਇਆ ਹੁਕਮੇ ਦੀਜੀ ਸਿਰ ਜਗਤੋ ਪਾਇਆ ਹੁਕਮੇ ਸੁਰਖਮ ਛਪੇ ਆਲਾ ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਤੌਲ ਸਿਰ ਪਾਰੰਗ ਹੁਕਮੇ ਪੌਣ ਪਾਣੀ ਗਿਣਾਰ ਹੁਕਮੇ ਸਿਰ ਸ਼ਕਤੀ ਕਰਵਾਸਾ ਹੁਕਮੇ ਖੇਲ ਖਲਾਏ ਦਾ ਹੁਕਮੇ ਡਾਣੇ ਗਾਸੀ ਹੁਕਮੇ ਜਲ ਥੱਲੇ ਤ੍ਰਿਪਣ ਵਾਸੀ ਹੁਕਮੇ ਸਾਸ ਗਰਾਸ ਸਾਫਨ ਹੁਕਮੇ ਦੇਖ ਵਿਕਸ ਦਿਖਾਏ ਦਾ ਹੁਕਮ ਪਾਏ ਸਭ ਉਤਾਰਾ ਦਸਿਓ ਤਾਰਾ ਦੇਵਦਾਨ ਅਗਨ ਤੇ ਅਪਾਰਾ ਮਾਨੇ ਹੁਕਮ ਦਰਗੇ ਪੈਂਜੇ ਸੱਚ ਮਿਲਾਏ ਮਿਸਮਾਏ ਦਾ ਹੁਕਮੇ ਜੁਗ ਛੱਤੀ ਗੋਬਾਰੇ ਹੁਕਮੇ ਸਿੱਧ ਸਾਧਿਕ ਵਿਚਾਰੇ ਆਪਨਾਥ ਨਤੀ ਸਭ ਜਾ ਕੇ ਬਖਸ਼ੇ ਮੁਕਤ ਕਰਾਏ ਦਾ ਕਾਇਆ ਕੋਟ ਘੜੇ ਮੈਂ ਰਾਜਾ ਨੇਵ ਖਵਾਸ ਪੱਲਾ ਦਰਵਾਜਾ ਮਿਥਿਆ ਲੋਭ ਨਹੀਂ ਕਰਵਾਸਾ ਲਭ ਭਾਵ ਪਛਤਾਏ ਦਾ ਸਤ ਸੰਦੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸੰਤਮ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰਸਬ ਦੀ ਪਤ ਪਾਏ ਦਾ ਮਰ ਮਹੱਲਾ ਪਹਿਲਾ ਸੁਨਗਰ ਲਾ ਪਰੰਪਰ ਤਾਰੀ ਆਪ ਨਿਰਾਲਮ ਪਰ ਅਪਾਰੀ ਆਪੇ ਕੁਦਰਤ ਕਰਕਾ ਦੇਖੇ ਸੁਨੇ ਸੁਨੋ ਪਾਏ ਦਾ ਪੌਣ ਪਾਣੀ ਸੁਨੇ ਤੇ ਸਾਜੇ ਸਿਸਟ ਪਾਏ ਕਾਇਆਗੜ ਰਾਜੇ ਅਗਨ ਪਾਣੀ ਜੋ ਜੋਤ ਤੁਮਾਰੀ ਸੁਨੇ ਕਲਾ ਰਹਾਏ ਦਾ ਸੁਨੋ ਬ੍ਰਹਮਾ ਵਿਸ਼ਨ ਮਹੇਸ ਪਾਏ ਸੁਨੇ ਵਰਤੇ ਜੁਗ ਸਵਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲੀਏ ਭਰਮ ਚੁਕਾਏ ਦਾ ਸੁਨੋ ਸਤ ਸਰੋਵਰ ਤਾਪੇ ਜਿਨ ਸਾਜੇ ਵਿਚਾਰੇ ਆਪੇ ਤੇ ਸਰ ਸਰ ਮਨੁਆ ਗੁਰਮੁਖ ਬਣਾਵੇ ਫਿਰ ਬੋੜ ਜੋ ਨ ਪਾਏ ਦਾ ਸੁਨੋ ਚੰਦ ਸੂਰਜ ਕਿਨਾਰੇ ਤਿਸ ਕੀ ਜੋਤ ਤ੍ਰਿਪਨ ਸਾਰੇ ਸੁਨੇ ਅਲਖ ਪਾਰ ਨਿਰਾਲਮ ਸੁਨੇ ਤਾੜੀ ਲਾਏ ਦਾ ਸੁਨੋ ਧਰਤ ਕਾਸ ਪਾਏ ਬਿਨਤਮਾ ਰਾਖੇ ਸਚਕਲ ਪਾਏ ਤ੍ਰਿਪਨ ਸਾਜ ਮਖੇਲੀ ਮਾਇਆ ਆਪ ਪਾਏ ਖਪਾਏ ਦਾ ਸੁਨੋ ਕਾਣੀ ਸੁਨੋ ਬਾਣੀ ਸੁਨੇ ਉਪਜੀ ਸੁਨ ਸਮਾਣੀ ਉਤਵ ਜਲਦ ਕੀ ਅਸਰ ਕਰਤੇ ਬਿਸਮਾਦ ਸ਼ਬਦ ਦਿਖਾਏ ਦਾ ਸੁਨੋ ਰਾਤ ਦਿਨ ਸੀਏ ਉਪਤ ਖਪਤ ਸੁਖਾ ਦੁਖ ਦੀਏ ਸੁਖ ਦੁਖ ਹੀ ਤੇ ਅਮਰਤੀਤਾ ਗੁਰਮੁਖ ਗੁਰਮੁਖ ਨਿਜ ਕਰ ਪਾਏ ਦਾ ਸਾਮ ਵੇਦ ਰਿਗ ਜਜਰ ਥਰਬਣ ਬਰਮੇ ਮੁਖ ਮਾਇਆ ਹੈ ਤ੍ਰਿਗੁਣ ਤਾਂ ਕੀ ਕੀਮਤ ਕਹੇ ਨਾ ਸਾਕੇ ਕੋ ਤਿਉਂ ਬੋਲੇ ਜਿਉਂ ਬੋਲਾਏ ਦਾ ਸੁਨੋ ਸ਼ਬਦ ਪਤਾਲ ਪਾਵੇ ਸੁਨੋ ਪੁਣ ਰਖੇ ਲਿਵਲਾਏ ਆਪੇ ਕਰਨ ਕੀਆ ਪਰੰਪਰ ਸਭ ਤੇਰੋ ਕੀਆ ਕਮਾਏ ਦਾ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋਮੇ ਦੁਖ ਪਾਇਆ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏ ਦਾ ਸੁਨੋ ਉਪਜੇ ਦਸ ਅਵਤਾਰਾ ਸਿਸ਼ਟ ਪਾਏ ਕੀਆ ਵਸਾਰਾ ਦੇਵਦਾਨ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੇ ਰੋਗ ਨਾ ਹੋਈਏ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗ ਜਗੰਤਰ ਮੁਕਤ ਪਰਾਇਣ ਸੋ ਮੁਕਤ ਪਿਆ ਮਨ ਪਤ ਪਤਿਆਏ ਦਾ ਪੰਚ ਤੱਤ ਸੁਨੋ ਪ੍ਰਕਾਸ਼ਾ ਦੇ ਸੰਜੋਗੀ ਕਰਮਖ ਵਿਆਸਾ ਬੁਰਾ ਭਲਾ ਦੋਏ ਮਸਤਕ ਲੀਖੇ ਪਾਪ ਪੁੰਨ ਵੀ ਜਾਏ ਦਾ ਉੱਤਮ ਸਤਿਗੁਰ ਪੁਰਖ ਨਿਰਾਲੇ ਸਦਰ ਤੇ ਹਰ ਰਸ ਮਤਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਏ ਪੂਰੇ ਭਗ ਮਿਲਾਏ ਦਾ ਸਮਨ ਮਾਇਆ ਕਿਉਂ ਨਿਉ ਕਨੇਰਾ ਕੋਈ ਪੂਜੇ ਗਿਆਨੀ ਕਰੋ ਨਬੇਰਾ ਆਸਮਨ ਸਾਉਮੇ ਸਸਾ ਨਰ ਲੋਭੀ ਕੂੜ ਕਮਾਏ ਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਕਰਬਾਰਾ ਨਾਨਕ ਨਿਰਮਲ ਨਾਦ ਸਭ ਤੁਨ ਸਚ ਨਾਮੇ ਰਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ ਜਾ ਦੇਖਾ ਤੈ ਦੀਨ ਦਿਆਲਾ ਆਏ ਨਾ ਜਾਵੇ ਵੀ ਪ੍ਰਭ ਕਿਰਪਾਲਾ ਜੀ ਅੰਦਰ ਜੁਗਤ ਸਮਾਏ ਰਿਹੋ ਨਿਰਾਲ ਮਰਾਇਆ ਜਗ ਇਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਪ੍ਰੋ ਕਮਾਇਆ ਨਾ ਤਿਸ ਉਪਤ ਖਪਤ ਕੁਲ ਜਾਤੀ ਹੋ ਜਾ

ਨਾਮ ਤੈ ਵਰਤਾਏ ਚੌਥੇ ਕਰਵਾਸਾ ਅਕਾਲ ਵਿਕਾਰ ਕੀ ਹੈ ਕਹਿ ਗ੍ਰਾਸਾ ਨਿਰਮਲ ਜੋਤ ਸਰਵਨ ਜਗ ਜੀਵਨ ਗੁਰ ਅਨੰਦ ਸ਼ਬਦ ਦਿਖਾਇਆ ਉੱਤਮ ਜਨ ਸੰਤ ਭਲੇ ਹਰ ਪਿਆਰੇ ਹਰ ਸਪਾਤੇ ਪਾਰ ਉਤਾਰੇ ਨਾਨਕ ਰਹਿਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਤਾਂ ਤਾਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰਦੀ ਜੇ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲੇ ਤਨ ਕੀ ਆਤਮ ਰਾਮ ਭਾਏ ਸੁਥੀਆ ਕਰਮ ਕਰਤੂਤ ਅੰਮ੍ਰਿਤ ਫਲਾਗਾ ਨਾਮ ਹਰ ਨਾਮ ਰਤਨ ਮਨ ਪਾਇਆ ਨਾ ਦਸ ਭੁੱਖ ਪਿਆਸ ਮਨਮਾਨਿਆ ਸਰਵ ਨਿਰੰਤਰ ਘਟ ਘਟ ਜਾਣਿਆ ਅੰਮ੍ਰਿਤ ਰਸ ਰਤਾ ਨੈ ਕੇਵਲ ਬੈਰਾਗੀ ਗੁਰਮਤਿ ਭਾਏ ਸਵਾਇਆ ਅਧਿਆਤਮ ਕਰਮ ਘਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸਬਦ ਰਸਾਲ ਰਸ ਰਸਨਾ ਬਹਿਣ ਰਸਾਲ ਵਜਾਇਆ ਬੇਦਰ ਸਾਲ ਵਜਾਵੇ ਸੋਈ ਜਾ ਕੇ ਤ੍ਰਿਪਣ ਸੋਜੀ ਹੋਈ ਨਾਨਕ ਪੂਜੇ ਵਿਦ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਵੇਲੇ ਸੰਸਾਰੇ ਗੁਰਸ਼ਬਦ ਵਿਚਾਰੇ ਰਹੇ ਨਿਰਾਰੇ ਆਪ ਤਰੇ ਸੰਗਤ ਕੁਲ ਤਾਰੇ ਤਿਨ ਸਭ ਜਨਮ ਜਗਾਇਆ ਕਰਦਰ ਮੰਦਰ ਜਾਣੇ ਸੋਈ ਜਿਸ ਪੂਰੇ ਗੁਰਤੇ ਸੋਜੀ ਹੋਈ ਕਾਇਆ ਗੜ ਮਹਿਲੀ ਮਹਿਲੀ ਪਾ ਪ੍ਰਭ ਸਾਚਾ ਸੱਚ ਸਾਚਾ ਤਖ਼ਤ ਰਚਾਇਆ ਚਤਰ ਦਸ ਹੱਠ ਦੀ ਵੇਦ ਹੋਏ ਸਾਖੀ ਸੇਵਕ ਪੰਚ ਨਹੀਂ ਵਿਚਾਖੀ ਅੰਤਰਵਾਸ ਨੂਬ ਨਰੋਲਮ ਗੁਰ ਮਿਲੀਏ ਹਰ ਤਨ ਪਾਇਆ ਤਤ ਬੈ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤਿ ਪਾਇਕ ਆ ਜੁਗਾ ਦੀ ਹੈਪੀ ਹੋ ਸੀ ਸਹਿਸਾ ਭਰਮ ਜੁਗਾਇਆ ਤਖ਼ਤ ਸਲਾਮ ਹੋਏ ਦਿਨ ਰਾਤੀ ਇਹ ਸਾਚ ਵਡਾਈ ਗੁਰਮਤਿ ਲਿਵ ਜਾਤੀ ਨਾਨਕ ਰਾਮ ਜਪੋ ਤਰਤਾਰੀ ਹਰ ਅੰਤ ਸਿਖਾਈ ਪਾਇਆ ਮਾਰ ਮਹਲਾ ਪਹਿਲਾ ਹਰ ਤਨ ਸੰਚੋਰੇ ਜਨ ਪਾਏ ਸਤਿਗੁਰ ਸੇਵ ਰਹੋ ਸਰਣਾਈ ਤਸਕਰ ਚੋਰ ਨ ਲਾਗੇ ਤਾਂ ਕੋ ਤਨੁ ਉਪਜੇ ਸਬਦ ਜਗਾਇਆ ਤੂੰ ਇਕਾਂਕਰ ਨਿਰਾਮ ਰਾਜਾ ਤੂੰ ਆਪ ਸਵਾਰੇ ਜਨਕੇ ਕਾਜਾ ਅਮਰ ਡੋਲ ਪਾਰ ਮੋਲਕ ਹਰ ਅਸਤਰ ਥਾਨ ਸੁਹਾਇਆ ਦੇਹੀ ਨਗਰੀ ਉੱਤਮ ਥਾਨਾ ਪੰਜ ਲੋਕ ਵਸੇ ਪ੍ਰਧਾਨਾ ਉੱਪਰ ਇਕਾਂਕਰ ਨਿਰਾਲ ਸੁਨ ਸਮਾਧ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਸ ਕਰਨੇ ਹਾਰੇ ਸਾਜੇ ਦਸਵੇਂ ਪੁਰਖ ਤੀਰਤ ਨਿਰਾਲਾ ਆਪੇ ਪਲਖ ਲਿਖਾਇਆ ਪੁਰਖ ਲੇਖ ਸੱਚੇ ਦੇਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲੋ ਕਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰ ਨਿਰੰਜਨ ਪੁਰਖ ਸਜਾਨਾ ਆਦਲ ਘਰੇ ਗੁਰ ਗਿਆਨ ਸਮਾਨਾ ਕਾਮ ਘੋਲੇ ਗਰਦਨ ਮਾਰੇ ਹੋਮੇ ਲੋਭ ਚੁਕਾਇਆ ਸਾਚੇ ਥਾਨ ਬਸੇ ਨੰਕਾਰ ਆਪੇ ਪਛਾਣੇ ਸ਼ਬਦ ਵਿਚਾਰਾ ਸਾਚੇ ਮੈਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੇ ਨਾ ਪਾਉਣ ਉਡਾਵੇ ਜੋਗੇ ਸ਼ਬਦ ਨਾ ਦਵਾਵੇ ਪੰਚ ਸ਼ਬਦ ਚੁਣਕਾਰ ਨਿਰਾਲਮਾ ਪ੍ਰਭ ਆਪੇ ਅਭਾਏ ਸੁਣਾਇਆ ਪੌਂ ਬੈਰਾਗ ਸਹਿ ਸਮਾਤਾ ਹੋਮੇ ਤਿਆਗੀ ਅਨੰਤ ਰਤਾ ਅੰਜਨ ਸਾਰ ਨਿਰੰਜਨ ਜਾਣੇ ਸਰਵ ਨਿਰੰਜਨ ਰਾਇਆ ਦੁਖ ਵੇ ਪੰਜਨ ਪਵ ਨਾਸੀ ਰੋਕ ਟੇਕਟ ਜਮਕੀ ਫਾਸੀ ਨਾਨਕ ਹਰ ਪਵ ਸੋ ਪਉ ਪੰਜਨ ਗੁਰ ਮਿਲੀਏ ਹਰ ਪ੍ਰਭ ਪਾਇਆ ਕਾਲੇ ਕਵਨ ਨਿਰੰਜਨ ਜਾਣੇ ਬੁਝੇ ਕਮ ਸੋ ਸਬਦ ਪਛਾਣੇ ਆਪੇ ਜਾਣੇ ਆਪ ਪਛਾਣੇ ਸਭ ਤਿਸਕਾ ਝੋਲ ਸਵਾਇਆ ਆਪੇ ਸਾਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਕਸਕ ਸੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਿਆ ਪ੍ਰਭ ਧਾਰੀ ਕਟਕਟ ਰਵਰਿਆ ਬਨਵਾਰੀ ਪੁਰਖ ਅਤੀਤ ਵਸੇ ਨੇ ਕਬਲ ਗੁਰਪੁਰਖੇ ਪੁਰਖ ਮਿਲਾਇਆ ਪ੍ਰਵਦਾਨਾ ਬੀਨਾ ਗਬਰ ਗਵਾਏ ਦੂਜਾ ਮੇਟੇ ਕਿਸ ਦਿਖਾਏ ਆਸਾ ਮੈਂ ਨਿਰਾਲਮ ਜੋਨੀ ਅਕਲ ਨਿਰੰਜਨ ਗਾਇਆ ਹੋਮੇ ਮੇਟ ਸਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਗਲਾਹ ਸਤਸੰਗਤ ਸਚ ਫਲ ਪਾਇਆ ਮਾਰੂ ਮਹਲਾ ਪਹਿਲਾ ਸਚ ਘੋ ਸੱਚੇ ਕਰ ਰਹਿਣਾ ਜੀਵਤ ਮਰੋ ਭਵ ਜਲ ਜਗ ਤਰਣਾ ਗੁਰ ਭੋਇ ਗੁਰ ਬੇੜੀ ਤੁਲਾ ਮਨ ਹਰ ਜਪ ਪਾਰ ਲੰਘਾਇਆ ਹੋਮੇ ਮਮਤਾ ਲੋ ਬਿਨਾਸਨ ਨੌਂਦਰ ਮੁਕਤੇ ਦਸਮੇ ਆਸਨ ਉਪਰ ਪਰੇ ਪਰੇ ਪਰੰਪਰ ਜਿਨ ਆਪੇ ਆਪ ਪਾਇਆ ਗੁਰਮਤ ਲੇਵ ਹਲਵ ਧਰੀਏ ਅਕਲ ਗਾਏ ਜਮਤੇ ਕਿਆ ਡਰੀਏ ਜਤ ਜਤ ਦੇਖੋ ਤਤ ਤਤ ਤੁਮ ਹੀ ਅਵਨ ਦਿੱਤੀਆ ਗਾਇਆ ਸਚ ਹਰ ਨਾਮ ਸਚ ਹੈ ਸਰਣਾ ਸਚਗੁਰ ਸ਼ਬਦ ਜਿਤੇ ਲਗਤਾਰਣਾ ਅਗਤ ਕਦੇ ਦੇ ਕੇ ਪਰੰਪਰ ਫੁਨ ਗਰਭ ਨਾ ਜੋਨੀ ਜਾਇਆ ਸਚ ਬਿਨ ਸਤ ਸੰਤੋਖ ਨਾ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸਚ ਬਿਨ ਪਵਜਲ ਜਾਇ ਨਾ ਤਰਿਆ ਇਹ ਸਮੁੰਦਰ ਥਾ ਮਹਾਂ ਬਿਕ ਭਰਿਆ ਰਹੇ ਦੀਤ ਗੁਰਮੁਖ ਲੈ ਉੱਪਰ ਹਰ ਨਿਰਭਉ ਕੇ ਕਰ ਪਾਇਆ ਝੂਠੀ ਜਗ ਹਿਤ ਕੀ ਚਤਰਾਈ ਬਿਲਮ ਨ ਲਾਗੇ ਆਵੇ ਜਾਵੇ ਨਾਮ ਵਿਸਾਰ ਚੱਲੇ ਮਾਨੀ ਉਪਜੇ ਬਿੰਸ ਖਪਾਇਆ
ਉਪਜੇ ਬਿਨਸੇ ਬੰਧਨ ਬੰਦੇ ਹੁਮੇ ਮਾਇਆ ਕੇ ਗਲਫੰਦੇ ਜਿਸ ਰਾਮ ਨਾਮ ਨਿਹੀ ਮਤ ਗੁਰਮਤਲੇ ਜੰਮ ਪੁਰ ਬੰਦ ਚਲਾਇਆ ਗੁਰ ਗੋਬਿੰਦ ਮੁਖ ਮੁਕਤ ਕਿਉਂ ਪਾਈਏ ਬਿਨ ਗੁਰ ਰਾਮ ਨਾਮ ਕਿਉਂ ਧਿਆਈਏ ਗੁਰਮਤ ਲਿਓ ਤਰੋ ਪਦ ਉੱਤਰ ਮੁਕਤ ਭਏ ਸੁਖ ਪਾਇਆ ਗੁਰਮੁਖ ਕ੍ਰਿਸ਼ਨ ਗੁਰਦਨ ਤਾਰੇ ਗੁਰਮੁਖ ਸਾਹਿਰ ਪਾਉਣ ਤਾਰੇ ਗੁਰਮਤ ਲਿਓ ਪ੍ਰਮਤ ਪਾਈਏ ਨਾਨਕ ਗੁਰਪ੍ਰਮ ਚੁਕਾਇਆ ਗੁਰਮੁਖ ਲਿਓ ਤਰੋ ਸਚ ਤਾਰੀ ਆਤਮ ਚੀਨ ਹਿਰਦੇ ਮੁਰਾਰੀ ਜਮਕੇ ਫਾਸੇ ਕਾਟੇ ਹਰ ਜਪ ਅਕਲ ਨਿਰੰਜਨ ਪਾਇਆ ਗੁਰਮਤ ਪੰਜ ਸਖੇ ਗੁਰ ਪਾਈ ਗੁਰਮਤ ਨਿਵਾਰਨ ਸਮਾਈ ਮਨਮੁਖ ਨਾਮ ਜਪੋ ਜਗ ਜੀਵਨ ਹਿਰਦੇ ਅੰਤਰ ਲਿਖ ਲਿਖਾਇਆ ਗੁਰਮ ਪੂਜੇ ਸਬਦ ਪਤੀਜੇ ਉਸ ਤੇ ਨਿੰਦਾ ਕਸਕੀ ਕੀਜੇ ਚੀਨੋ ਆਪ ਜਪੋ ਜਗ ਦੀ ਸਰ ਜਗਨਾਥ ਮਨ ਭਾਇਆ ਜੋ ਬ੍ਰਹਮੰਡ ਅਖੰਡ ਸੋ ਜਾਣੋ ਗੁਰਮੁ ਬੂਜੋ ਸਤ ਪਛਾਣੋ ਕੜਕੜ ਭੋਗੇ ਭੋਗਣ ਹਾਰਾ ਰਹੇ ਅਤੀਤ ਸਵਾਇਆ ਗੁਰਮਤ ਬੋਲੋ ਹਰ ਜਸ ਸੁਚਾ ਗੁਰਮੁਖ ਗੁਰਮਤ ਆਖੀ ਦੇਖੋ ਉੱਚਾ ਸਰਵਣ ਨਾਮ ਸੁਣੇ ਹਰ ਬਾਣੀ ਨਾਨਕ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕੋ ਪਰ ਪਰਨੰਦਾ ਲਵ ਲੋ ਤਜ ਮੋਹਿ ਨਿਚੰਦਾ ਪ੍ਰਮੁਖਾ ਸੰਗਤ ਤੋੜ ਨਿਰਾਲਾ ਹਰ ਅੰਤਰ ਹਰਸ ਪਾਇਆ ਨਿਜ ਦਮਨ ਜੋ ਚਮਕ ਚੰਦਾਇਣ ਦੇਖੇ ਅਨਜ ਜੋਤ ਨਿਰੰਤਰ ਪੇਖੇ ਆਨੰਦ ਰੂਪ ਅਨੂਪ ਸਰੂਪਾ ਗੁਰਪੂਰੇ ਦੇਖਾਇਆ ਸਤਿਗੁਰ ਮਿਲਿਆ ਆਪੇ ਪ੍ਰਵਤਾਰੇ ਸਸ ਕਰ ਸੂਰ ਦੀਪਕ ਕਿਨਾਰੇ ਦੇਖ ਦੇ ਸਰ ਹੋਲੇ ਵਲਾਗੀ ਸਭ ਤ੍ਰਿਪਣ ਬ੍ਰਹਮ ਦੇ ਸਬਾਇਆ ਅੰਮ੍ਰਿਤ ਰਸ ਪਾਏ ਤਿਸਨਾ ਭਉ ਜਾਏ ਅਨੁਭਵ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ ਦਿਸੋ ਗੋਚਰ ਨਾਮ ਅਪਾਰਾ ਆਤਮ ਰਸ ਮਿੱਠਾ ਨਾਮ ਪਿਆਰਾ ਨਾਨਕੋ ਜਗ ਜਗ ਹਰ ਜਸ ਦੀਜੇ ਹਰ ਜਪੀ ਅੰਤ ਨਾ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ ਹਰ ਜਪਤੇ ਮਨ ਮੰਤੇ ਧੀਰਾ ਦੁਗ ਦੁਗਟ ਕਟ ਭਉ ਪੰਜਨ ਪਾਈਏ ਬਹੁ ਜਨਮ ਨਾ ਜਾਇਆ ਭਗਤ ਹਿਤ ਗੁਰ ਸਬਦ ਰੰਗਾ ਹਰ ਜਿਤ ਨਾਮ ਪਦਾਰਥ ਮੰਗਾ ਹਰ ਪਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸਭਾ ਜਿਨ ਜਪਜੋ ਸਤਿਗੁਰ ਬਦਵਾ ਕੇ ਜਿਮ ਕੰਕਰ ਕਾਲ ਸੇਵਕ ਭਗਤਾ ਕੇ ਉੱਤਮ ਸੰਗਤ ਗਤਮਿਤ ਉੱਤਮ ਜਗ ਪੌਜਲ ਤਾਰ ਪਾਰ ਤਰਾਇਆ ਇਹ ਪੌਜਲ ਜਗਤ ਸਬਦ ਗੁਰ ਤਰੀਏ ਅੰਤਰ ਕੀ ਦੁਬਧ ਅੰਤਰ ਜਰੀਏ ਪੰਚ ਬਾਣ ਜੇ ਲਸਮਕੋ ਮਾਰੇ ਗੰਗਨੰਤਰ ਤਰਕ ਚੜਾਇਆ ਸਖਤ ਸੁਤ ਕਿਉਂ ਪਾਈਏ ਸਬਦ ਸੁਤ ਆਈਏ ਜਾਈਏ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਖੋ ਹੈ ਰਖਵਾਲਾ ਪਦ ਪ੍ਰਾਪਤ ਗੁਰੂ ਗੋਪਾਲਾ ਤਨ ਆਨੰਦ ਅਨਾਦ ਵਾਜੇ ਗੁਰਸ਼ਬਦ ਨਿਰੰਜਨ ਪਾਇਆ ਨਿਰਭਉ ਸੋ ਸਰਨਾਹੀ ਲੇਖਾ ਭਲੇਖ ਕੁਦਰਤ ਹੈ ਦੇਖਾ ਆਪਤੀਤ ਜੋਨੀ ਸੰਭੋ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀਗਤ ਸਤਿਗੁਰ ਜਾਣੇ ਸੋ ਨਿਰਭਉ ਗੁਰਸ਼ਬਦ ਪਛਾਣੇ ਅੰਤਰ ਦੇਖ ਨਿਰੰਤਰ ਪੂਜਿਆ ਅੰਤ ਨ ਕਾਮ ਮਨ ਡੁਲਾਇਆ ਨਿਰਭਉ ਸੋ ਬਾਬਾ ਅੰਤਰ ਵਸਿਆ ਅਨੰਤ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਏ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਰ ਸੋਪ ਜਾਣੇ ਰੇ ਲਿਪਤ ਕਰ ਚਲਤੇ ਕਰਿਆਣੇ ਉੱਪਰ ਆਦਿ ਸਰਵਨ ਤਹਿ ਲੋਈ ਸਚ ਨਾਨਕ ਅੰਮ੍ਰਿਤ ਸਪਾਇਆ ਮਾਰੂ ਮਹੱਲਾ ਪਹਿਲਾ ਕੁਦ ਕਰਨੇ ਹਾਰ ਪਾਰਾ ਕੀਤੇ ਕਾ ਕਿਆ ਨਾਹੀ ਕਿਆ ਚਾਰਾ ਜੀਓ ਪਾਏ ਰਿਜਕ ਦੇ ਆਪੇ ਸਿਸਰ ਹੁਕਮ ਚਲਾਇਆ ਹੁਕਮ ਚਲਾਏ ਰਿਹਾ ਪਰ ਪੂਰੇ ਕਿਸ ਨੇੜੇ ਕਿਸ ਜਾਖਾ ਦੂਰੇ ਕੁਦ ਪ੍ਰਗਟ ਹਰ ਕੜਕੜ ਦੇਖੋ ਵਰਤੇ ਤਾਕ ਸਵਾਇਆ ਜਿਸ ਕੋ ਮਿਲੇ ਸੁੱਤ ਸਮਾਏ ਗੁਰਸਬਦੀ ਹਰਨਾਮ ਤੇ ਆਏ ਆਨੰਦ ਰੂਪ ਅਨੂਪ ਗੋਚਰ ਗੁਰ ਮਿਲੀਏ ਪਰਮ ਜਾਇਆ ਮਨ ਤਨ ਮਨ ਧਨ ਤਨ ਤੇ ਨਾਮ ਪਿਆਰਾ ਅੰਤ ਸਿਖਾਏ ਚੱਲਣ ਹਾਰਾ ਮੋਹ ਪਸਾਰਨੀ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸਬਦ ਮਿਲਾਵੇ ਗੁਰੋ ਗੁਰਮਤ ਸੂਰਾ ਨਾਨਕ ਗੁਰ ਕੇ ਚਰਨ ਸਰੇਵਤ ਜਿਨ ਭੂਲਾ ਮਾਰਗ ਪਾਇਆ ਸੰਤ ਜਨਮ ਹਰ ਤਨ ਜਿਸ ਪਿਆਰਾ ਗੁਰਮਤ ਪਾਏ ਨਾਮ ਤੁਮਾਰਾ ਜਾਚਕ ਸੇਵ ਕਰੇ ਦਹਰ ਭਰਕੇ ਹਰ ਦਰਗੇ ਜਸ ਗਾਇਆ ਸਗੋ ਮਿਲੇ ਤਾਂ ਮਹਿਲ ਬੁਲਾਇਆ ਸੱਚੀ ਦਰਗੇ ਗਦਮਤ ਪਾਏ ਸਾਕਤ ਉਠਾਓ ਨਾਈ ਹਰ ਮੰਦਰ ਜਨਮ ਹਰੇ ਦੁਖ ਪਾਇਓ ਸੇਵੋ ਸਤਗੁਰ ਸਮੁੰਦਰ ਥਾ ਪਾਵੋ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰ ਨਾਮ ਗੁਰਸਰ ਸੰਤੋਖ ਪਾਇਆ ਸਗੋ ਸੇਵੇ ਸੰਕ ਨ ਕੀਜੇ ਆਸਾ ਮੈਂ ਨਿਰਾਸ ਰਹੀ ਜੇ ਸੰਸਾ ਦੁਖ ਮਨਾਸਾ ਸੇਵ ਫਿਰ ਬਹੁੜ ਰੋਗ ਨ ਲਾਇਆ ਸਾਚੇ ਪਾਵੇ ਤਿਸ ਵੱਡੀ ਆਏ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੇ ਨਾਨਕ ਹਰ ਗੁਰ ਪਾਇਆ ਵਾਚੇ ਪੁਸਤਕ ਵੇਦ ਪਰਾਉਣ ਇੱਕ ਬਹਿ ਸੁਣੇ ਸੁਣਾਵੇ ਕੰਨ ਅਜਗਰ ਕਪਟ ਕਹੋ ਕੁਲ ਕਿਉਂ ਖੁੱਲੇ ਬਿਨ ਸਤਿਗੁਰ ਧਤ ਨਾ ਪਾਇਆ ਕਰੇ ਭੂਤ ਲਗਾਵੇ ਭਸਮੇ ਅੰਤਰ ਕ੍ਰੋਧ ਚੰਡਾਲ ਸੋਹਮੇ
ਪਖੰਡ ਕੀਨੇ ਜੋਗ ਨਾ ਪਾਈਏ ਬਿਨ ਸਗੋ ਲਖ ਨਾ ਪਾਇਆ ਤੀਰਥ ਵਰਤ ਨੇਮ ਕਰੇ ਧਿਆਨਾ ਜਸ ਸੰਜਮ ਕਰੇ ਗਿਆਨਾ ਰਾਮ ਨਾ ਬਿਨ ਕੋ ਸੁਖ ਪਾਈਏ ਬਿਨ ਸਗੋ ਭਰਮ ਨ ਜਾਇਆ ਨਿਓਲੀ ਕਰਮ ਭੈਂਗੋ ਪਾਠੀ ਰਿਚ ਕੁੰਭਕ ਪੂਰਕ ਮਨ ਹਾਠੀ ਪਖੰਡ ਧਰਮ ਪ੍ਰੀਤ ਨਹੀਂ ਹਰ ਸਿਉ ਗੁਰ ਸ਼ਬਦ ਮਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰਸਬ ਜੀ ਸਭ ਬ੍ਰਹਮ ਪਛਾਣਿਆ ਨਾਨਕ ਆਤਮ ਰਾਮ ਸਭਾਇਆ ਗੁਰ ਸਤਿਗੁਰ ਅਖ ਲਖਾਇਆ ਮਾਰੂ ਸੋਹਲੇ ਮਹਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁਕਮੇ ਸਾਜੇ ਸਿਸਟ ਪਾਏ ਕਰ ਕਾ ਵੇਖੇ ਆਪਣੀ ਵਡਿਆਈ ਆਪੇ ਕਰੇ ਕਰਾਵੇ ਆਪੇ ਹੁਕਮੇ ਰਿਹਾ ਸਮਾਈ ਹੈ ਮਾਇਆ ਮੋਹ ਜਤ ਗੁਬਾਰਾ ਗੁਰਮ ਬੂਜੇ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਏ ਗੁਰਪ੍ਰਸਾਦ ਦੀ ਕੀਂਦ ਪਾਏ ਮਨੁੱਖ ਬਹੁਤ ਫਿਰੇ ਬਿਲਾਂ ਦੀ ਦੂਜੇ ਪਾਏ ਖੁਆਈ ਹੈ ਹਮੇ ਮਾਇਆ ਵਿੱਚੇ ਪਾਏ ਮਨ ਭੁੱਲੇ ਪਤ ਗਵਾਏ ਗਰਮ ਹੋਏ ਸੋ ਨਾਏ ਰਾਚੇ ਸਾਚੇ ਰਿਆ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇਆ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬਜਾਈ ਹੈ ਸਤਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਤਾ ਸਹਿਜ ਰੇ ਮਦਮਣ ਆਈ ਹੈ ਦੁਖ ਨਿਵਾਰਨ ਗੁਰਤੇ ਜਾ ਤਾਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੇ ਪਰਮ ਸਰੀਰੋਂ ਜਾਈ ਹੈ ਆਪੇ ਗੁਰਮੁਖ ਆਪੇ ਦੇਵੇ ਸੱਚੇ ਸ਼ਬਦ ਸਤਿਗੁਰ ਸੇਵੇ ਜਰਾ ਜਮ ਤਸਜੋਏ ਨਾ ਸਾਕੇ ਸੱਚੇ ਸਿਉ ਬਣਿਆ ਆਈ ਹੈ ਤਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੇ ਬਹੁਤ ਬਿਕਾਰਾ ਮਨੁ ਝੂਠਾਉ ਨ ਪਾਵੇ ਕਬੂ ਸਤਿਗੁਰ ਬੂਝ ਬਜਾਈ ਹੈ ਸਤਿਗੁਰ ਸੇਵਨ ਸੇਵਟ ਪਾਗੀ ਸੱਚੇ ਨਾਮ ਸਹਿਲ ਵਿਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤਿਸ਼ਨਾ ਸ਼ਬਦ ਬਜਾਈ ਹੈ ਸੱਚਾ ਸਬਦ ਸੱਚੀ ਹੈ ਬਾਣੀ ਗੁਰਮੁਖ ਵੇਲੇ ਕਿਨੇ ਪਛਾਣੀ ਸੱਚੇ ਸਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ ਸਬਦ ਬੁਝੇ ਸੋ ਮਿਲ ਚੁਕਾਏ ਨਿਰਮ ਨਾਮ ਵਸੇ ਮਨਿਆਏ ਸਤਿਗੁਰੇ ਆਪਣਾ ਸਾਦੀ ਸੇਵੇ ਹਮੇ ਵਿੱਚੋਂ ਜਾਈ ਹੈ ਗੁਰ ਤੇ ਬੁਝੇ ਤਾਂ ਦਸ ਸੁਜੇ ਨਾ ਭਿਉਣਾ ਕਦ ਕਦ ਲੁਜੇ ਸਤਿਗੁਰ ਸੇਵੇ ਕੀ ਵਡਿਆਈ ਤਿਸਨਾ ਭੁੱਖ ਗਵਾਈ ਹੈ ਆਪੇ ਆਪ ਮਿਲੇ ਤਾਂ ਬੁਝੇ ਗਿਆਨ ਭਿਉਣਾ ਕਿਸ ਨਾ ਸੁਜੇ ਗੁਰ ਕੀ ਦਾਤ ਸਾਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤਾਂ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਬੇਟੇ ਤੁਰ ਪਰਮਾਇਆ ਸਤਸੰਗ ਮੈਂ ਦਿਨੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਦਰ ਘਰੇ ਸੋ ਪਾਇਆ ਸੱਚੇ ਸ਼ਬਦ ਤਾੜੀ ਜਿਤ ਲਾਏ ਨਾਨਕ ਦਾਸ ਕਹੇ ਬੇਨੰਤੀ ਪਿਖਿਆ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੀਜਾ ਇੱਕੋ ਇੱਕ ਵਰਤੇ ਸਭ ਲੋਈ ਵਰਤੇ ਸਭ ਸੋਈ ਗੁਰਮੁਖ ਬਿਰਲਾ ਬੂਜੇ ਕੋਈ ਇੱਕੋ ਰਵਰਿਆ ਸਭ ਅੰਤ ਤਿਸਮਿਨ ਅਵਰਨਾ ਕੋਈ ਹੈ ਲਖ ਜਰਾਸੀ ਜੀ ਪਾਏ ਗਿਆਨੀ ਧਿਆਨੀ ਆਖ ਸੁਣਾਏ ਸੁਣਾ ਜੇ ਸਮਾਵਿਆ ਬੇ ਕੀਮਤ ਨਾ ਹੋਰ ਨਾ ਹੋਈ ਹੈ ਮਾਇਆ ਮੋਹ ਅੰਧਨ ਦਾਰਾ ਹੁਮੇ ਮੇਰਾ ਬਸਰਿਆ ਬਸਾਰਾ ਅੰਧਨ ਜਲਦ ਰਾਤੀ ਗੁਰਮੇ ਸਾਧ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਥਾਪੇ ਆਪੇ ਸੱਚਾ ਹੁਕਮ ਸੱਚੀ ਬਸਾਰਾ ਹੋਰ ਨਾ ਹੁਕਮ ਨਾ ਹੋਈ ਹੈ ਆਪੇ ਲਾਏ ਲੈ ਸੋ ਲਾਗੇ ਗੁਰਪ੍ਰਸਾਦ ਦੀ ਜਮਕਾ ਪਾ ਪਾ ਕੇ ਅੰਤਰ ਸ਼ਬਦ ਸਦਾ ਸੁਦਾਤਾ ਗੁਰਮ ਬੂਝੇ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੋ ਬੇਟਾ ਜਾਏ ਅੰਦਨ ਪਤ ਕਰੇ ਦਿਨ ਰਾਤੀ ਗੁਰਮੁਖ ਗੁਰਮੁਖ ਸੇਵਾ ਹੋਈ ਹੈ ਸਤਿਗੁਰ ਸੇਵਾ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਮਨਾ ਕਾ ਦਾਤਾ ਹੋਮੇ ਮਾਰ ਤਿਸਨਾ ਗੰਨਵਾਰੀ ਸ਼ਬਦ ਜੀਨ ਸੁਖ ਹੋਈ ਹੈ ਕਾਇਆ ਕਿਰਨ ਮੋਹ ਨਾ ਬੂਝੇ ਗੁਰਮੁਖ ਹੋਏ ਦੁਆਖੀ ਸੁਜੇ ਅੰਦਰ ਨਾਮ ਰਵੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨੁ ਧਾਤ ਦੂਜੇ ਹੈ ਲਾਗਾ ਜਨਮਤ ਕੀ ਨਾ ਮੋਹ ਪਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਨਾਮ ਬਿਲਕੁਲ ਮੁਕਤ ਨਾ ਹੋਈ ਹੈ ਕਾਇਆ ਕੁਸ ਹੋਮੇ ਮਲ ਲਾਈ ਸੇ ਜੋ ਸੋਚ ਧੋਵੇ ਤਾਂ ਮੈਲ ਨਾ ਜਾਏ ਸਭ ਧੋਵੇ ਤਾਂ ਹੱਛੀ ਹੋਵੇ ਫਿਰ ਮੇਲੀ ਮੂਲ ਨਾ ਹੋਈ ਹੈ ਪੰਜ ਦੂਤ ਕਾਇਆ ਸੰਗਾਰੇ ਮਰਮਾ ਜੰਮੇ ਸਬਦ ਨਾ ਵਿਚਾਰੇ ਅੰਤਰ ਮਾਇਆ ਮੋਹ ਗਵਾਰਾ ਜਿਉਂ ਸੁਪਨੇ ਸਿੱਧ ਨਾ ਹੋਈ ਹੈ ਇੱਕ ਪੰਚਾ ਮਾਰ ਸਬਦ ਸਹਿ ਲਾਗੇ ਸਗੋ ਆਏ ਮਿਲੇ ਵਡਪਾਗੇ ਅੰਤਰ ਸੱਚ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੈ ਜਾਪੇ ਪੂਰਾ ਸੇਵਕ ਸਬਦ ਸੰਜਾਪੇ ਸਦਾ ਸ਼ਬਦ ਰਵੇ ਕਟਿਆ ਅੰਤਰ ਰਸਨਾ ਰਸ ਚੱਕੇ ਸਚ ਹੋਈ ਹੈ ਹਮੇ ਮਾਰ ਸਬਦ ਨਿਵਾਰੇ ਹਰ ਕਾ ਨਾਮ ਰੱਖੇ ਉਤਾਰੇ ਇੱਕ ਬਿਨ ਕੋ ਹੋਰ ਹੋ ਨਾ ਜਾਣਾ ਸਹਿਜ ਹੋਏ ਸੋ ਹੋਈ ਹੈ ਬਿਨ ਸਗੋ ਸਹਿਜ ਮਿਲੇ ਕਿਨ ਪਾਇਆ ਗੁਰਮੁਖ ਬੂਝੇ ਸਜ ਸਮਾਇਆ
ਸੱਚਾ ਸੇਵ ਸਚਰਾ ਤੇ ਹਮੇ ਸਭ ਦੇ ਖੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵੇ ਪੱਕੀ ਸਾਰੀ ਨਾਨਕ ਨਾਮ ਸਮਾਵੇ ਸਾਚੇ ਸਾਚੇ ਦੇ ਪਦ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸੱਚ ਏਕੋ ਦਾਤਾ ਗੁਰਸੇਵਾ ਤੇ ਸਦ ਪਛਾਤਾ ਏਕੋ ਅਮਰ ਏਕ ਪਛਾਏ ਜੋ ਜੋ ਸਾਰ ਕਰਮਾ ਕਰਕ ਬਣਾਈ ਹੈ ਸੋ ਜਨ ਨਿਰਮਲ ਜਨ ਆਪ ਪਛਾਤਾ ਆਪੇ ਆਏ ਮਿਲਿਆ ਸੋਦਾਤਾ ਰਸਾ ਸਦ ਰਤੀ ਗੁਣ ਗਾਵੇ ਦਰ ਸੱਚੇ ਪਦ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨੰਦਕ ਪਦ ਗਵਾਏ ਨਾਮ ਰਤੇ ਪਰਮਹੰਸ ਬੈਰਾਗੀ ਨਿਜਕਰ ਤਾੜੀ ਲਾਈ ਹੈ ਸਦਮਰੇ ਸੋਈ ਜਨ ਪੂਰਾ ਸਤਿਗੁਰੇ ਅਖ ਸੁਣਾਵੇ ਸੂਰਾ ਕਾਇਆ ਅੰਦਰ ਅੰਮ੍ਰਿਤਸਰ ਸਾਚਾ ਮਨ ਪੀਵੇ ਮਾ ਪਾਏ ਸਬਾਈ ਹੈ ਪੜ ਪੰਡਤ ਅਬਰਾ ਸਮਝਾਏ ਕਰ ਜਲ ਦੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ ਪੜਤਾ ਕੀ ਸੰਦ ਨਾ ਪਾਈ ਹੈ ਇੱਕ ਭਸਮ ਲਗਾਏ ਫਿਰੇ ਭਿਖਤਾਰੀ ਬਿਨ ਸਭ ਦੇ ਹੋਮੇ ਕਨ ਮਾਰੀ ਅੰਦਨ ਜਲਦ ਰਹੇ ਦਿਨ ਰਾਤੀ ਪਰਮ ਭੇਖ ਪਰਮ ਆਈ ਹੈ ਇੱਕ ਗ੍ਰਹਿ ਕਟੰਬ ਮੈਂ ਸਦਾ ਉਦਾਸੀ ਸਬਦ ਮੂਹੇ ਹਰ ਨਾਮ ਨਿਵਾਸੀ ਅੰਦਨ ਸਦਾ ਰਹਿ ਰੰਗ ਰਾਤੇ ਪੈ ਪਾਏ ਭਗਤ ਜਿਦਲਾਈ ਹੈ ਮਨੁ ਨੰਦ ਨੰਦਾ ਕਰ ਕਰ ਕੁੱਤਾ ਅੰਤ ਲੋ ਭੋਗ ਜਿਸ ਕੁੱਤਾ ਜਮ ਕਲ ਤਿਸ ਕਦੇ ਨਾ ਛੋਡੇ ਅੰਤ ਗਿਆ ਪਛਤਾਈ ਹੈ ਸੱਚੇ ਸਬਦ ਸੱਚੀ ਪਦ ਹੋਈ ਬਿਨ ਨਾਵੇਂ ਮੁਕਤ ਨਾ ਪਾਵੇ ਕੋਈ ਬਿਨ ਸਿਰਤ ਗੁਣ ਕੋ ਨਾ ਨਾ ਪਾਏ ਪ੍ਰਵੈਸੀ ਬਣਤਵ ਬਣਾਈ ਹੈ ਇੱਕ ਸਿੱਧ ਸਾਧਿਕ ਬਹੁਤ ਵਿਚਾਰੀ ਕਹਿਣ ਨਾਮ ਰਤੇ ਨੰਕਾਰੀ ਜਿਸਨੂੰ ਆਪ ਮਿਲਾਵੇ ਸੋ ਬੂਝੇ ਭਗਤ ਪਾਏ ਪਹੁ ਜਾਈ ਹੈ ਇਸ਼ਨਾਨ ਦਾਨ ਕਰੇ ਨੀ ਬੂਝੇ ਕ ਮਨੁ ਅਮਾਰ ਮਨੇ ਸੋ ਰੁਜੇ ਸੱਚੇ ਸਬਦ ਤਿਰੰਗੀ ਸੱਚੇ ਸਬਦ ਮਿਲਾਈ ਹੈ ਆਪੇ ਸੱਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਈ ਆਪੇ ਨਾ ਦੇ ਕਰੇ ਪ੍ਰਵਸਿਆ ਮੇਰੇ ਪ੍ਰਭ ਸਿਉਂ ਪਰਮਾਈ ਹੈ ਸਤਿਗੁਰ ਸੇ ਜਨ ਸਾਚੇ ਮਨੁੱਖ ਸੇਵ ਨਾ ਜਾਣੇ ਕਾਜੇ ਆਪੇ ਕਰਤਾ ਕਰ ਕਾਵੇ ਕੇ ਜੋ ਭਾਵੇ ਤਿਉ ਲਾਈ ਹੈ ਜੋ ਜੋ ਸਾਚਾ ਏਕੋ ਦਾਤਾ ਪੂਰੇ ਭਗੁਰ ਸਬਦ ਪਛਾਤਾ ਸਬਦ ਮਿਲੇ ਤਾਂ ਵਿਛੜੇ ਨਾ ਹੀ ਨਦਰ ਸਹਿਜ ਮਿਲਾਈ ਹੈ ਹਮੇ ਮਾਇਆ ਮਹਿਲ ਕਮਾਇਆ ਮਨਮ ਜੰਮੇ ਦੂਜਾ ਪਾਇਆ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਏ ਮਨ ਦੇ ਕੋਲੇ ਬਲਾਈ ਹੈ ਜੋ ਤੇ ਪਾਵੇ ਸੋਏ ਕਰਸੀ ਆਪੋ ਨ ਕਿਸ ਹੋਸੀ ਨਾਨਕ ਨਾਮ ਮਿਲੇ ਬੜੇ ਦਰ ਸੱਚੇ ਪਦ ਪਾਈ ਹੈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਪਾਏ ਬੱਧਾ ਜਮ ਫਾਸੀ ਸਤਿਗੁਰ ਰਾਖੇ ਸੱਜਣ ਉਭਰੇ ਸੱਚੇ ਸੱਚ ਮਨਮਾਈ ਹੈ ਆਪੇ ਕਰਤਾ ਕਰਕਾ ਦੇਖੇ ਜਿਸਨੂੰ ਨਦੇ ਕਰੇ ਸੋਏ ਜਾਂ ਲੇਖੇ ਗੁਰਮੁਖ ਗਿਆਨ ਤੇ ਸਭ ਕੇ ਸੂਝੇ ਗਿਆਨੀ ਅੰਧ ਕਮਾਈ ਹੈ ਮਨਮੁਖ ਬਸੈਸ ਨ ਬੂਝ ਨ ਪਾਈ ਮਰਮ ਜੰਮੇ ਜਨਮ ਗਵਾਏ ਗੁਰਮੁਖ ਨਾਮ ਵਰਤੇ ਸੁ ਪਾਇਆ ਸਹਿਜੇ ਸੱਚ ਸਮਾਈ ਹੈ ਤੰਦੇ ਤਾਪਤ ਮਨ ਪਿਆ ਮਨੂਰਾ ਫਿਰ ਹੋਵੇ ਕੰਚਨ ਪੇਟੇ ਗੁਰਸਪੂਰਾ ਆਪੇ ਬਖਸ਼ ਲਹੇ ਸੁਖ ਪਾਏ ਪੂਰੇ ਸਬਦ ਮਿਲਾਈ ਹੈ ਦੁਰਮ ਝੂਠੀ ਬੁਰੀ ਬੁਰਿਆਰ ਓਗਣ ਯਾਰੀ ਓਗਣ ਯਾਰ ਸਕੱਚੀ ਮਤੀ ਫਿੱਕਾ ਮੁੱਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਔਗਣ ਯਾਰੀ ਗੰਤ ਨਾ ਪਾਵੇ ਮਨ ਕੀ ਝੂਠੀ ਝੂਠ ਕਮਾਵੇ ਫਿਰ ਕਾ ਸਾਉਣਾ ਜਾਣੇ ਮੂਰਖ ਬਿਨ ਗੁਰ ਬੁੱਝ ਨਾ ਪਾਈ ਹੈ ਦੁਰਮ ਖੋਟੀ ਖੋਟ ਕਮਾਵੇ ਸਿਕਾਰ ਕਰੇ ਫਿਰ ਕਸਮ ਨਾ ਪਾਵੇ ਗੁਣਵੰਤੀ ਸਾ ਪਹਿਰਾਵੇ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਾ ਵੇਖੇ ਇੱਕ ਨਾਮ ਬਖਸ਼ ਲੇ ਤੁਰ ਲੈ ਕੇ ਅੰਦਰ ਨਾਮ ਵਰਤੇ ਸਚ ਪਾਇਆ ਆਪੇ ਮੇਲ ਮਿਲਾਈ ਹੈ ਹਮੇ ਦਾਤ ਮੋਹ ਰਸ ਲਾਈ ਗੁਰਮੁਖ ਲੇ ਵ ਸੱਚੀ ਸਹਿ ਸਮਾਈ ਆਪੇ ਮੇਲੇ ਆਪੇ ਕਰ ਵੇਖੇ ਬਿਨ ਸਤਿਗੁਰ ਬੁੱਝ ਨਾ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹ ਸੋਏ ਰੇ ਪਾਗੇ ਆਪੇ ਕਰੇ ਕਰਾਵੇ ਆਪੇ ਹੋ ਕਰਨਾ ਕਿਸ ਨਾ ਜਾਈ ਹੈ ਕਾਲ ਮਾਰ ਗੁਰ ਸਬਦ ਨਿਵਾਰੇ ਹਰ ਕਾ ਨਾਮ ਰੱਖਿਓ ਤਾਰੇ ਸੁਖ ਸੇਵਾ ਤੇ ਸੁਖ ਪਾਇਆ ਹਰ ਕੇ ਨਾਮ ਸਮਾਈ ਹੈ ਦੂਜੇ ਪਾਏ ਫਿਰੇ ਦਵਾਨੀ ਮਾਇਆ ਮੋਹ ਦੁਖ ਮਹਿ ਸਮਾਨੀ ਬਹੁਤੇ ਪੇਖ ਘਰੇ ਨਾ ਪਾਏ ਬਿਨ ਸਤਿਗੁਰ ਸੁਖ ਨਾ ਪਾਈਏ ਕਿਸ ਨੂੰ ਕਹੀਏ ਜਾਪ ਕਰਾਵੇ

ਮਾਨ ਮਸੂਦਨ ਜਿਸ ਦਾ ਹੁਕਮ ਮਿਟਿਆ ਜਾਈਏ ਸਿਵਡਵਾਗੀ ਜਨਿਕੋ ਜਾਤਾ ਘੱਟ ਘੱਟ ਵਸ ਰਿਹਾ ਜਗ ਜੀਵਨ ਦਾਤਾ ਇੱਕ ਤੇ ਗੁਰ ਪ੍ਰਗਟ ਹੈ ਆਪੇ ਗੁਰਮੁਖ ਭਰਮ ਪਾਉ ਜਾਈ ਹੈ ਗੁਰਮੁਖ ਹਰ ਜੀਓ ਏਕੋ ਜਾਤਾ ਅੰਤਰ ਨਾਮ ਸ਼ਬਦ ਪਛਾਤਾ ਜਿਸਨੂੰ ਦੇ ਸੁਜਨ ਪਾਏ ਨਾਨਕ ਨਾਮ ਵਡਾਈ ਹੈ ਮਾਰੂ ਮਹਲਾ ਤੀਜਾ ਸੱਚ ਸਲਾਈ ਗੈਰ ਗੰਭੀਰੇ ਸਭ ਸਭ ਜਗ ਹੈ ਤਿਸ ਗਈ ਕਹਿ ਚੀਰੇ ਸਭ ਗੁਣ ਭੋਗਵੇ ਸਾਧਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟਿਆਂਤਰ ਟੂਟੀ ਜਮਕੀ ਫਾਸੀ ਏ ਕਿਸੇ ਵੀ ਦੇ ਕਹਿ ਸਲਾਹੇ ਸਤਿਗੁਰ ਸੇਵੀ ਸ਼ਬਦ ਸਲਾਹੇ ਸੱਚੇ ਸ਼ਬਦ ਸਦਾ ਮਨ ਮਤੋਤਮ ਅੰਤਰ ਕਮਲ ਪ੍ਰਗਾਸੀ ਏ ਦੇਹੀ ਕਾਚੀ ਕਦਮਿਕਦਾਰਾ ਬੂੰਦ ਪਵੇ ਬਿਨਸੇ ਕਹਿ ਟੈਤਨਾ ਗਲਾ ਕੇ ਵਾਰਾ ਕੰਚਨ ਕਾਇਆ ਗੁਰਮੁਖ ਬੂਜੇ ਜਿਸ ਅੰਤਰ ਨਾਮ ਨਿਵਾਸੀ ਏ ਸੱਚਾ ਚੌਕਾ ਸਤਕੀ ਕਾਰਾ ਹਰਨਾ ਭੋਜਨ ਸੱਚਾ ਦਾਰਾ ਸਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਹੁਣ ਤਿੰਨ ਬਲਿਹਾਰੀ ਜੋ ਸਾਚੇ ਲਾਗੇ ਹਰ ਗੁਣ ਗਾਵੇ ਹਰ ਜਾਗੇ ਸੱਚਾ ਸੁਖ ਸਦਾ ਤਨ ਅੰਤਰ ਰਸਨਾ ਰਸ ਰਾਸੀ ਹੈ ਹਰ ਨਾਮ ਚੇਤਾ ਅਵਨ ਪੂਜਾ ਇੱਕੋ ਸੇਵੀ ਅਵਨ ਦੂਜਾ ਪੂਰੇ ਗੁਰ ਸਭ ਸੱਚ ਦਿਖਾਇਆ

ਸੋਈ ਜੈਵਨ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਚਰ ਬੀਜੇ ਮਾਰੂ ਮਹਲਾ ਤੀਜਾ ਸੱਚੇ ਸੱਚਾ ਤਖਤ ਰਚਾਇਆ ਨਿਜ ਘਰ ਵਸਿਆ ਤੇ ਮੋਹ ਨਾ ਮਾਇਆ ਸਾਦੀ ਸੱਚ ਵਸਿਆ ਕਰੇ ਅੰਤਰ ਗੁਰਮ ਕਰਨੀ ਸਾਰੀ ਏ ਸੱਚਾ ਸੌਂਦਾ ਸੱਚ ਪਾਰਾ ਨਾ ਤੇ ਭਰਨਾ ਦੂਜਾ ਪਸਾਰਾ ਸੱਚਾ ਤਨ ਘਟਿਆ ਕਦ ਤੋਟ ਨ ਆਵੇ ਬੂਝੇ ਕੋ ਵਿਚਾਰੀਏ ਸੱਚੇ ਲਾਏ ਸੰਜ ਲਾਗੇ ਅੰਤ ਸਦ ਮਸਤਕ ਵਡਭਾਗੇ ਸੱਚੇ ਸ਼ਬਦ ਸਦਾ ਗੁਣ ਗਾਵੇ ਸਭਦੇ ਰਤ ਵਿਚਾਰੀਏ ਸੱਚੋ ਸੱਚ ਸੱਚ ਲਾਈ ਕੋਈ ਵੇਖਾ ਦੂਜਾ ਰਾਈ ਗੁਰਮਤਿ ਉੱਚੋ ਉੱਚੀ ਪੌੜੀ ਗਿਆਨ ਰਤਨ ਮੋਮੇ ਜਾਇ ਜਾ ਮਾਰੀ ਹੈ ਮਾਇਆ ਮੋਹ ਸ਼ਬਦ ਸਿੱਖਾ ਜਲਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾਤ ਪਾਇਆ ਸੱਚੇ ਸੱਚੇ ਮਨ ਕਿਸਮ ਸਾਚੀ ਕਰਨੀ ਹੋਮੇ ਦਿਖਾ ਨਵਾਰੀ ਹੈ ਮਾਇਆ ਮਾਇਆ ਮੋਹ ਸਭਾ ਪੇ ਕੀ ਨਾ ਗੁਰਮੁਖ ਲੈ ਕਿਨੇ ਚੇ ਨਾ ਗੁਰਮੁਖ ਹੋਵੇ ਸੋ ਸੱਚ ਕਮਾਵੇ ਸਾਚੀ ਕਰਨੀ ਸਾਰੀ ਏ ਕਾਰ ਕਮਾਈ ਜੋ ਮੇਰੇ ਪ੍ਰਭਾਈ ਹੋਮੇ ਤਿਸ਼ਨਾ ਸਬਦ ਵਿਆਈ ਗੁਰਮਤਿ ਸਾਦੀ ਤਤ ਸੀਤਲ ਹੋਮੇ ਮਾ ਨਿਵਾਰੀ ਹੈ

സച്ചാ ശ്രദ്ധിച്ച് നമ്മുറപ്പായ പൂർവലിഖ്യാത്തി നീക്കമായ സച്ചോ സേവ സച്ചത്യാൻ സച്ചരത്തെ വേചാരിയേ ഗുർക്കി സേവ മീഠി ലാഗി അന്ധൻ സുഖ സഹ സമാധി ഹര കർത്യ മന്നർ മോഹ ഗുർക്കി സേവ പ്യാരിയേ സേജന സുഖിയ സദഗുർ സാച്ചേ ലായ ആപേ പാണേ ആ മിലായ സദഗുർ രാഖേ സഞ്ജുജരേ ഹോര മായാ മോഹ കുവാരിയേ ਗੁਰਮੁਖ ਸੱਚਾ ਸਭ ਦੇ ਪ੍ਰਸ਼ਾਦਾ ਨਸ ਤਸਕਨਾ ਬਨਾਏ ਸਮਾਤਾ ਏਕੋ ਏ ਕੁਰਵਿਆ ਸਵੰਤਰ ਸਮਨਾ ਜੀਆ ਕਾਇਆ ਧਾਰੀ ਹੈ ਹੋਮੇ ਮੇਰਾ ਦੂਜਾ ਪਾਇਆ ਕਿਸਨਾ ਚੱਲੇ ਤੁਰ ਕਿਸਮ ਲਿਖ ਪਾਇਆ ਹੂੰ ਗੁਰੂ ਸੱਚੇ ਸੇ ਸੱਚ ਕਮਾਵੇ ਸੱਚੇ ਦੁਖ ਨਿਵਾਰੀ ਹੈ ਜਾ ਤੂੰ ਦੇਵ ਤਸਦਾ ਸੁਖ ਤਾ ਤੂੰ ਦੇ ਤਸਾ ਸੁਖ ਪਾਏ ਸੱਚੇ ਸਭ ਦੇ ਸੱਚ ਕਮਾਵੇ ਅੰਤਰ ਸੱਚਾ ਮੰਤਰ ਸੱਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖੇ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਵੇ ਨਾਨਕ ਨਾਮ ਰਤੇ ਬਰਾਗੇ ਮੰਤਰ ਰਸਨ ਰਾਮ ਨਾਮ ਸਵਾਰੀਏ ਮਾਰੂ ਮਹਲਾ ਤੀਜਾ ਆਪੇ ਆਪ ਪਾਏ ਪੰਨਾ ਸਮੇ ਵਰਤੇ ਪਛਾਣਾ ਸਭਨਾ ਸਭਨਾ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੈ ਜਿਨ ਬਰਮਾ ਬਿਸ਼ਨ ਜਿਨ ਬਰਮਾ ਬਿਸ਼ਨ ਮਹੇਸ਼ ਪਾਏ ਸਰਸਰ ਧੰਦੇ ਆਪੇ ਲਾਏ ਜਿਸ ਭਾਵਿਤ ਆਪੇ ਮੇਲੇ ਜਨ ਗੁਰਮੁਖੇ ਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਵਿੱਚ ਤੇ ਬੇਕਾਰਾ ਫਿਰ ਸੱਚਾ ਸਾ ਲਾਏ ਸਾਦੀ ਜਨ ਗੁਰ ਕਾ ਸਦ ਬਜਾਤਾ ਹੈ ਇੱਕ ਮੁੱਲ ਲੱਗੇ ਉਨੀ ਦੁਖ ਪਾਇਆ ਡਾਲੀ ਲੱਗੇ ਤਿੰਨੀ ਜਨ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ ਜੋ ਬੋਲੇ ਮਦ ਬਾਤਾ ਹੈ ਹਮ ਗੁਣ ਨਾ ਹੀ ਕਿਆ ਬੋਲੇ ਬੋਲ ਤੋ ਸਭਨਾ ਦੇਖੇ ਦੋਲੇ ਦੋਲ ਜੋ ਭਾਵੇ ਤੋ ਰਾਕੇ ਰਹਿਣਾ ਗੁਰਮੇ ਕੋ ਜਾਤਾ ਹੈ ਜਦ ਤੋ ਪਾਵਾਂ ਤਾਂ ਸੱਚੀ ਗਾਰੇ ਲਾਏ ਅਵਗੁਣ ਛੋਟ ਗੁਣ ਮਾਹੇ ਸਮਾਏ ਗੁਣਮੇ ਕੋ ਨਿਰਮਲ ਸਾਚਾ ਗੁਰ ਕੇ ਸਦ ਬਜਾਤਾ ਹੈ ਜਾ ਦੇਖਾ ਤੇ ਕੋ ਸੋਏ ਦੂਜੀ ਨਿਰਮਲ ਸਭ ਦੇਖੋ ਇੱਕ ਸਮੇ ਪ੍ਰਭ ਇੱਕ ਸਮਾਣਾ ਆਪਣੇ ਰੰਗ ਸਦ ਰਾਤਾ ਹੈ ਕਾਇਆ ਕਮਲ ਹੈ ਕਮਲਾਣਾ ਮਾਇਆ ਸਬਦ ਬੁਝੇ ਰਾਣਾ ਗੁਰੂ ਸਾਧੀ ਕਾਇਆ ਸੋਏ ਫਲ ਪਾਏ ਜੋ ਰੰਗ ਮਜੀਟੇ ਰਾਤਾ ਹੈ ਮਨੋ ਗਿਆਨ ਕਿਤੇ ਨਾ ਕੋਈ ਪਿਪਿਆ ਬੈਠੋ ਨਾਮ ਉਸਵਾਏ ਅੰਤਰ ਸਬਦ ਨੇ ਕਿਉਂ ਦਰ ਵਜਾਵੇ ਗੁਰਮੁਖ ਸਬਦ ਵਸੇ ਮਨ ਸਾਚਾ ਸਦ ਸੇਵੇ ਸੁਦਾਤਾ ਹੈ ਦੇ ਜੈ ਦੇਖਾ ਤੂੰ ਸਮਰੇ ਥਾਏ ਪੂਰੇ ਗੁਰਸਬਦ ਸੋਜੀ ਪਾਈ ਨਾਮੇ ਨਾਮ ਧਿਆਈਏ ਸਦਾ ਸਦ ਇਹ ਮਨ ਰਾਮੇ ਰਾਤਾ ਹੈ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਮੇ ਡੁਮੂਏ ਬਿਨ ਨੀਰਾ ਆਵੇ ਜਾਵੇ ਨਾਮ ਨੇ ਪੂਜੇ ਇੱਕ ਨਾ ਗੁਰਮੁਖ ਸਬਦ ਪਛਾਤਾ ਹੈ ਇੱਕ ਪੂਰੇ ਸਤਿਗੁਰ ਬੁੱਝ ਬਜਾਈ ਬਿਨ ਨਾਮੇ ਮੁਕਤ ਕਿਨੇ ਨਾ ਪਾਈ ਨਾਮੇ ਨਾਮ ਮਿਲੇ ਵਡਿਆਈ ਸਹਿਜ ਰਹੇ ਰੰਗ ਰਾਤਾ ਹੈ ਕਾਇ ਨਗਰ ਟਾਟਾ ਟੇਰੀ ਬਿਨ ਸਬਦੇ ਝੂਕੇ ਨੇ ਫੇਰੇ ਸਸ ਸਲਾਏ ਸਸ ਮਾਇ ਜਨ ਗੁਰਮੇ ਕੋ ਜਾਤਾ ਹੈ

ਅੰਤ ਸਭ ਤੇਰੀ ਸਰਨਾ ਆਪੇ ਗੁਦ ਵਰਤੇ ਸਵੇ ਅੰਤਰ ਗੁਰ ਕੇ ਸਬਦ ਬਿਜਾਤਾ ਏ ਹਰ ਕੇ ਪਦ ਭਰੇ ਭੰਡਾਰਾ ਆਪੇ ਬਖਸ਼ੇ ਆਪੇ ਬਖਸ਼ੇ ਆਪੇ ਗੁਪਤ ਵਰਤੇ ਸਭ ਅੰਤਰ ਗੁਰ ਕੇ ਸਬਦ ਬਿਜਾਤਾ ਏ ਹਰ ਕੇ ਪਦ ਭਰੇ ਭੰਡਾਰਾ ਆਪੇ ਬਖਸ਼ੇ ਆਪੇ ਆਪੇ ਬਖਸ਼ੇ ਸਬਦ ਵਿਚਾਰਾ ਜੋ ਪਾਵੇ ਸੋਏ ਕਸ ਸੱਚੇ ਸੱਚ ਮਨਾਤਾ ਹੈ ਆਪੇ ਹੀਰਾ ਰਤਨ ਮੋਲੋ ਆਪੇ ਨਦਰੀ ਤੋਲੇ ਤੋਲੋ ਜੀ ਜਨ ਸਭ ਸੰਤ ਮਾਰੇ ਕਰਕੇ ਪਾਇਆ ਬਜਾਤਾ ਹੈ ਜਿਸਨੂੰ ਨਦਰ ਹੋਵੇ ਤੁਰ ਤੇਰੀ ਮਾਰੇ ਨਾ ਜੰਮੇ ਚੁੱਕੇ ਫੇਰੀ ਸੱਚੇ ਗੁਣ ਗਾਵੇ ਦਿਨ ਰਾਤੀ ਜੂਝੇ ਕੋ ਜਾਤਾ ਹੈ ਮਾਇਆ ਮੋਹ ਸਭ ਜਦੋਂ ਪਾਇਆ ਬ੍ਰਹਮਾ ਵਿਸ਼ਨ ਦੇਵ ਸਵਾਇਆ ਜੋ ਭਾਣੇ ਸੋ ਨਾਮ ਲਾ ਕੇ ਗਿਆਨ ਮਤੀ ਪਛਾਣਾ ਹੈ ਪਾਪ ਪੁੰਨ ਵਰਤੇ ਸੰਸਾਰਾ ਹਰ ਸੁਖ ਸਭ ਦੁੱਖ ਹੈ ਪਾਰਾ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕਿਤਨਾ ਕੋਈ ਮੇਟਣ ਹਾਰਾ ਗੁਰ ਕੇ ਸਭ ਦੇ ਮੁਖ ਦੁਆਰਾ ਪੁਰੂ ਲਿਖਿਆ ਸੋ ਪਲ ਪਾਏ ਨਾਮ ਪਲ ਪਾਏ ਪਾਇਆ ਜਿਨ ਆਪ ਪਛਾਤਾ ਹੈ ਮਾਇਆ ਮੋਹ ਹਰ ਸਿਉ ਚਿਤਨਾ ਲਾਗੇ ਦੂਜੇ ਪਾਏ ਕਣਾ ਦੁਖ ਆਗੇ ਗੁਰਮੁਖ ਪਰਮ ਭੁੱਲੇ ਪਿਖਤਾਰੀ ਅੰਤ ਕਾਲ ਪਛਤਾਤਾ ਹੈ ਹਰ ਕੇ ਪਾਣੇ ਹਰ ਗੁਣ ਗਾਏ ਸਭ ਕਲੋ ਕਾਟੇ ਦੁੱਖ ਸਭਾਏ ਹਰ ਨਿਰਮਲ ਬਾਣੀ ਨਿਰਮਲ ਹੈ ਬਾਣੀ ਹਰ ਸਿੱਧੀ ਮਨ ਰਾਤਾ ਹੈ ਜਿਸਨੂੰ ਨਦ ਕਰੇ ਸੋ ਗੁਣ ਨਿਤ ਪਾਏ ਹਮੇ ਮੇਰਾ ਠਾਕ ਰਹਾਏ ਗੁਣਿਆ ਗੁਣ ਗਾਏ ਕੋ ਦਾਤਾ ਗੁਰਮੁਖ ਵੇਲੇ ਜਾਤਾ ਹੈ ਮੇਰਾ ਪ੍ਰਭ ਨਿਰਮਲ ਅਤਾ ਪਾਰਾ ਮੇਲੇ ਆਪੇ ਮੇਲੇ ਗੁਰ ਸ਼ਬਦ ਵਿਚਾਰਾ ਆਪੇ ਬਖਸ਼ ਸੱਚ ਦਰਾਏ ਮੰਤਰ ਸਾਚੇ ਰਾਤਾ ਹੈ ਮੰਤਨ ਮਹਿਲਾ ਫਿਰ ਜੋਤਾ ਪਾਰਾ ਗੁਰੂ ਪੂਜੇ ਕਰ ਵਿਚਾਰਾ ਹੋਮੇ ਮਾਰਸਾ ਮਨ ਨਿਰਮਲ ਰਸਨਾ ਸੇਵ ਸੁਦਾਤਾ ਹੈ ਗੜ ਪਕਾਇਆ ਅੰਦਰ ਹੱਟ ਬਜਾਰਾ ਤਿਸ ਵੀ ਨਾਮ ਹੈ ਅਤਾ ਪਾਰਾ ਗੁਰ ਕੇ ਸਬਦ ਸਦਾ ਦਰਸੋਏ ਹੋਮੇ ਮਾਰ

ਲਾਏ ਸੱਚੋ ਸੇਵੇ ਸੱਚ ਕਮਾਵੇ ਨਾਮੇ ਸੱਚ ਸਮਾਵੇ ਤਰੋ ਭਗਤ ਤਰ ਭਗਤਾਂ ਮੇਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸੱਚੀ ਬਾਣੀ ਸਗੁਣ ਗਾਵੇ ਇਸ ਜਨਮੇ ਕਾ ਲਾਹੇ ਗੁਰਮੁਖ ਬਣ ਜੇ ਕਰੇ ਪਰੇ ਆਪ ਪਛਾਣੇ ਇੱਕ ਮਿਨ ਕੋਈ ਅਵ ਨ ਜਾਣੇ ਸੱਚਾ ਸੌ ਸੱਚੇ ਬਣ ਜਾ ਰੇ ਪੂੰਜੀ ਨਾ ਵਿਸਾਏ ਆਪੇ ਸਾਜੇ ਸਿਰ ਪਾਏ ਬਿਰਲੇ ਕੋ ਗੁਰ ਸਦ ਬਜਾਏ ਸਗੋ ਸੇਵੇ ਜਨ ਸਾਚੇ ਕਾਟੇ ਚਮਕਾ ਪਾਏ ਪੰਨੇ ਕੜੇ ਸਵਾਰੇ ਸਾਜੇ ਮਾਇਆ ਮੂੰਹ ਦੂਜੇ ਸੰਜਨ ਪਾਜੇ ਮਨੋ ਫਿਰੇ ਸੰਦ ਕਮਾਵੇ ਜਮਕਾ ਜੇੜਗਲ ਫਸਾਏ ਆਪੇ ਬਖਸ਼ੇ ਗੁਰ ਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ ਅੰਦਨ ਨਾਮ ਧਿਆਵੇ ਸਚਾਏ ਸ ਜੁਗਮੇ ਨਾਮੋ ਮਨ ਰਹਾਏ ਸਾਂ ਆਪੇ ਸੱਚਾ ਸੱਚੀ ਨਾਏ ਗੁਰਮੁਖ ਦੇਵੇ ਮਨ ਵਸਾਏ ਜਨਮ ਵਸਿਆ ਸਿਜਨ ਸੋਏ ਦਿਨ ਸਿਰ ਝੂਕਾ ਕਹਾਏ ਅਗਮ ਕੋ ਜੁਰ ਕੀਮਤ ਨੇ ਪਾਈ ਗੁਰਪ੍ਰਸਾਦੀ ਮਨ ਵਸਾਈ ਸਦਾ ਸਬਦ ਸਲਾਹੀ ਗੁਣ ਦਾਤਾ ਲੇਖਾ ਕੋਈ ਨਾ ਮੰਗੇ ਤਾਏ ਬ੍ਰਹਮ ਵਿਸ਼ਨੁ ਦਸਤ ਕੀ ਸੇਵਾ ਅੰਤਨਾ ਪਾਵੇ ਲਖ ਪੇਵਾ ਜਿਨ ਕੋ ਨਦਰ ਕਰੇ ਤੂੰ ਆਪਣੀ ਗੁਰਮੁਖ ਅਲਖ ਲਖਾਏ ਦਾ ਪੂਰੇ ਸਤਿਗੁਰ ਸੁਜੀ ਪਾਈ ਏਕੋ ਨਾਮ ਮਨ ਵਸਾਏ ਨਾਮ ਜਪੇ ਦੇ ਨਾਮ ਤਿਆਏ ਮੈਂ ਮਹਿਲ ਭਾਏ ਗੁਣ ਗਾਹਾਏ ਸੇਵਕ ਸੇਵੇ ਮਨ ਹੁਕਮ ਅਪਾਰਾ ਹੁਕਮ ਮਨੁੱਖ ਹੁਕਮ ਨਾ ਜਾਣੇ ਸਾਰਾ ਹੁਕਮ ਮੰਨੇ ਹੁਕਮ ਵਡਿਆਏ ਹੁਕਮ ਬੇਪਰ ਬਹਾਏ ਗੁਰਪ੍ਰਸਾਦੀ ਹੁਕਮ ਪਛਾਣੇ ਤਾਪ ਰਾਖੇ ਕਿਰਤ ਕਰਿਆ ਆਉਣੇ ਨਾਮੇ ਦਿੱਤਾ ਸਾਹਿਬ ਰਾਗੇ ਨਾਮ ਰਤਨ ਮਨ ਤਹਾਏ ਸਭ ਜਗ ਮੈਂ ਵਰਤੇ ਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹੇ ਸਿਜਨ ਨਿਰਮਲ ਨਿਜਕਰ ਵਸਾ ਤਹਾਏ ਸਦਤ ਭਗਤ ਤੇਰੀ ਸੁਣਾਈ ਭਗਤ ਗੋਚਰ ਕੀਮਤ ਨੇ ਪਾਏ ਜਿਸ ਤੁਤ ਪਾਵੇ ਤਿਉਂ ਰਾਖੇ ਗੁਰਮੁਖ ਨਾਮ ਧਿਆਏ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਪਾਵਾਂ ਨਾਨਕ ਸੱਚ ਗਏ ਬਨੰਦੀ ਸਾ ਸੇਵੋ ਸੱਚ ਸਮਾਏ ਮਾਰੂ ਮਹੱਲਾ ਤੀਜਾ ਸਗੋ ਸੇਵ ਸੇਵਟ ਪਾਗੇ ਅੰਦਰ ਸੱਚ ਨਾਮ ਲਿਵਲਾਗੀ ਸਦਾ ਸਰਦਾਤਾ ਰਵਿਆ ਕਰੇ ਅੰਤਰ ਸਬਦ ਸੱਚੇ ਮਾਏ ਨਦ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨੋ ਵਸਿਆ ਸਾ ਸਰਦਾਤਾ ਸਭ ਦੇ ਮਨ ਮਾਏ ਕਿਰਪਾ ਕਰੇ ਤਾਂ ਮੇਲ ਮਿਲਾਏ ਹਮੇ ਮਮਤਾ ਸ਼ਬਦ ਜਲਾਏ ਸਦਾ ਮੁਕਤ ਰਹੇ ਕਰਾਂਗੇ ਨਾ ਹੀ ਕਿਸੇ ਨਾਲ ਕਹਾਏ ਬਿਨ ਸਭ ਕੋ ਸੇਵੇ ਕੋ ਰੰਦਾਰਾ ਬਿਨ ਸਭ ਦੇ ਕੋਏ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾਂ ਬਿਰਾਗੀ ਸੋ ਸੱਚੇ ਸ਼ਬਦੇ ਲਾਏ ਦੁਖ ਸੋ ਕਰਤੇ ਤੁਰਲਿਖ ਪਾਇਆ ਦੂਜਾ ਭਾਉ ਵਰਤਾਇਆ ਹੁਕਮ ਗੁਰਮੁਖ ਹੋਵੇ ਸੋ ਲਿਪਤ ਵਰਤੇ ਮੁਨ ਕਾ ਕਿਆ ਵਿਸਾਏ ਸੇਵਾ ਮਨਮੁਖ ਜੋ ਸਬਦ ਨਾ ਪਛਾਣੇ ਗੁਰਕੇ ਭੈ ਕੀ ਸਾਰ ਨਾ ਜਾਣੇ ਪੈ ਬਿਨ ਕਿਉਂ ਨਿਰਭੋ ਸਜ ਪਾਈਏ ਜਮ ਕਾਢ ਲਏ ਗਾ ਸਾਏ ਪ੍ਰਭ ਜਮ ਮਾਰਿਆ ਨਾ ਜਾਏ ਗੁਰਕੇ ਸਬਦ ਨੇੜ ਨਾ ਆਈ ਸਬਦ ਸੁਣੇ ਤਾਂ ਦੂਰੋ ਭਾਗੇ ਮਤ ਪਾਰੇ ਹਰਜੋ ਬੇਪਰਵਾਹੇ ਹਰਜੋ ਕੀ ਹੈ ਸਰਸਕਾਰਾ ਇਹ ਜਮ ਕਿਆ ਕੁਕਰੇ ਵਿਚਾਰਾ ਹੁਕਮ ਬੰਦਾ ਕੁਹਕੋ ਕੁਮਾਵੇ ਹੁਕਮੇ ਘਟਿੰਦਾ ਸਾਏ ਗੁਰਮੁਖ ਸਾਚੇ ਕੀ ਕਰਾ ਗੁਰਮੁਖ ਪਸਰਿਆ ਸਭ ਸਾਰਾ ਗੁਰਮੁਖ ਹੋਵੇ ਸੋ ਸੱਚ ਮੂਜੇ ਹੋ ਸਬਦ ਸੱਚੇ ਸੁਖਤਾ ਹੈ ਗੁਰਮੁਖ ਜਾਤਾ ਗੁਰਮੁਖ ਕਰਮ ਵਿਦਾਤਾ ਜੋ ਚਾਰੇ ਗੁਰ ਸਬਦ ਵਿਸਾਤਾ ਗੁਰਮੁਖ ਮਰੇ ਨਾ ਜਨਮੇ ਗੁਰਮੁਖ ਗੁਰਮੁਖ ਸਬਦ ਸਮਾਹਾਏ ਗੁਰਮੁਖ ਨਾਮ ਸਬਦ ਸਲਾਹੇ ਗੁਰਮੁਖ ਚਰਬੇ ਪਰਵਾਏ ਏਕ ਨਾਮ ਯੁਗ ਏਕ ਨਾਮ ਯੁਗ ਚਾਰੋ ਦਾਰੇ ਸਬਦੇ ਨਾਮ ਵਿਸਾਹਾਏ ਗੁਰਮੁਖ ਸਾਧ ਸਦਾ ਸੁਖ ਪਾਏ ਗੁਰਮੁਖ ਦੇ ਨਾਮ ਵਸਾਏ ਗੁਰਮੁਖ ਹੋਵੇ ਸੋ ਨਾਮ ਬੂਜੇ ਕਾਟੇ ਤੁਰਨ ਦਫਾਏ ਗੁਰਮੁਖ ਉਪਜੇ ਸੱਚ ਸਮਾਵੇ ਨਾ ਮਰ ਜੰਮੇ ਨਾ ਜੋਨੀ ਪਾਵੇ ਗੁਰਮੁਖ ਸਦਾ ਰੇ ਰੰਗ ਰਾਤੇ ਅੰਦਰ ਲੈਂਦੇ ਲਾਹਾਏ ਗੁਰਮੁਖ ਭਤਕ ਸੋਏ ਦਰਬਾਰੇ ਸੱਚੀ ਬਾਣੀ ਸਬਦ ਸਵਾਰੇ ਅੰਦਰ ਗੁਣ ਗਾਵੇ ਦਿਨ ਰਾਤੀ ਸਹਿ ਸਿੱਧੀ ਕਰ ਜਹਾਏ ਸਗੋ ਪੂਰਾ ਸਬਦ ਸੁਣਾਏ ਅੰਦਰ ਭਤਕ ਰੋ ਲਿਵਲਾਏ ਹਰ ਗੁਣ ਗਾਵੇ ਸਦੀ ਨਿਰਮਲ ਨਿਰਮਲ ਗੁਣ ਪਰਸਾਏ ਗੁਰਕਾ ਦਾਤਾ ਸੱਚਾ ਸੋਈ ਗੁਰਮੁਖ ਵੇਲੇ ਬੂਜੇ ਕੋਈ ਨਾਨਕ ਸੱਚ ਨਾਮ ਸਲਾਏ ਬਿਕਸੇ ਸੋ ਨਾਮ ਵੇ ਪਰਵਾਹੇ ਮਰੁ ਮਹੱਲਾ ਤੀਜਾ ਹਰਜੁ ਸੇਵੋ ਅਗਮ ਪਪਾਰਾ ਤਿਸਦਾ ਅੰਤ ਨਾ ਪਾਈਏ ਪਾਰਾ ਵਾਰਾ ਗੁਰਪ੍ਰਸਾਦ ਰਵਿਆ ਕੱਢਿਆ ਅੰਤਰ

ਪਾਹੇ ਪੂਰੇ ਸਤਿਗੁਰੁ ਬੁੱਝ ਬਜਾਇਆ ਹੁਕਮੇ ਸਭ ਜਤ ਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸ਼ਾਹ ਪਾਤਸ਼ਾਹੇ ਸੱਚਾ ਸਤਿਗੁਰ ਸ਼ਬਦ ਪਾਰਾ ਤਿਸੀ ਕੇ ਸ਼ਬਦ ਨਿਸਤਰੇ ਸੰਸਾਰ ਆਪ ਆਪੇ ਕਰਤਾ ਕਰ ਕੇ ਦਿੰਦੇ ਸਾਗਰਾਏ।

ਕੋਟਮ ਦੇ ਕਿਸੇ ਬਜਾਏ ਗੁਰੂ ਕਿ ਸਬਦ ਤੇ ਰੰਗ ਲਾਏ ਹਰ ਸਲਾਹੇ ਸਰਜ ਦਾਤਾ ਹਰ ਬਖਸ਼ੇ ਭਗਤ ਸਲਾਹੇ ਸਰ ਕੋ ਸਿਵ ਜਨ ਸਾਚੇ ਜੋ ਅਮਰ ਜੰਮੇ ਕਾਚਨ ਕਾਚੇ ਅਗਮ ਗੋਚਰ ਬੇਪਰਵਾ ਪਦਵ ਸਥਾਏ ਸਗੋ ਪੂਰਾ ਸੱਚ ਦੜਾਏ ਸੱਚੇ ਸਬਦ ਸਾ ਗੁਣ ਗਾਏ ਗੁਣਦਾਤੇ ਵਰਤੇ ਸਵੇ ਅੰਤਰ ਸਿਰ ਲਿਖਦਾ ਸਾਹੇ ਸਦਾ

ਜੋਨੀ ਕਰਮ ਜੋਨੀ ਪਾਏ ਵੇਖਿਆ ਕਾਰਨ ਲਵ ਲੋਵਾਂ ਕਮਾਵੇ ਗੁਰ ਦੁਰਮਤ ਕਾ ਦੁਰਾਏ ਪੂਰਾ ਸਤਿਗੁਰ ਭਗਤ ਦੜਾਏ ਗੁਰ ਕੇ ਸਦਰ ਨਾਮ ਚਿਤਲਾਏ ਮਨ ਤਨ ਹਰ ਰਵਿਆ ਖੜੇ ਅੰਦਰ ਮਨ ਪੀਨੇ ਭਗਤ ਸਲਾਹੇ ਮੇਰਾ ਪ੍ਰਭ ਸੱਚਾ ਅਗਨ ਸੰਗਾਰਨ ਗੁਰ ਕੇ ਸਬਦ ਭਗਤ ਨਿਸਤਾਰਨ ਮੇਰਾ ਪ੍ਰਭ ਸੱਚਾ ਸਦੀ ਸੱਚਾ ਸਿਸਾ ਪਤਸ਼ਾਹੇ ਸਦ ਭਗਤ ਸੱਚੇ ਤੇਰੇ ਮਨ ਭਾਵੇ ਦਰ ਕੀਰਤਨ ਕਰੋ ਗੁਰ ਸ਼ਬਦ ਸੁਹਾਏ ਸੱਚੀ ਬਾਣੀ ਅਨੰਦ ਗਾਵੇ ਨਿਰਧਨ ਕਾ ਨਾਮ ਵਸਾਹੇ ਜਿਨ ਆਪੇ ਮੇਲ ਵਿਛੋੜੇ ਅਵ ਨਾ ਹੀ ਗੁਰ ਕੇ ਸਬਦ ਸਦਾ ਸਲਾਹੇ ਸਭਨਾ ਸਦੀ ਇੱਕੋ ਸਾਹਿਬ ਸਬਦੇ ਨਾਮ ਸਲਾਹੇ ਬੇਨ ਤੁਧ ਸਬਦੇ ਤੁਨ ਕੋਈ ਨਾ ਜਾਣੀ ਤੁਧ ਆਪੇ ਕਦੀ ਕਤ ਖਾਣੀ ਆਪੇ ਸਤਿ ਸਾਹਿਬ ਗੁਰਦਾਤਾ ਹਰ ਨਾਮ ਜਪ ਸੰਭਾਏ ਤੂੰ ਆਪੇ ਕਰਤਾ ਕਾ ਸੱਜਣ ਹਾਰਾ ਆਪੇ ਲਿਖਿਆ ਕੋਈ ਨਾ ਮੇਟਣ ਹਾਰਾ ਗੁਰਮੁਖ ਨਾਮ ਦੇਵੇ ਤੂੰ ਆਪੇ ਸਹਿਜ ਸਾਹਿਬ ਗੁਣਤਨ ਜਾਤਾ ਹਾਏ ਭਗਤ ਸੱਚੇ ਤੇਰੇ ਦਰਬਾਰੇ ਸਾਧੇ ਸੇਵਨ ਭਾਏ ਸਾਧੇ ਸੇਵਨ ਭਾਏ ਪਿਆਰੇ ਨਾਨਕ ਨਾਮ ਰਿਤੇ ਬਰਾਗੀ ਨਾਮੇ ਕਾਰਜ ਸੋਹਾਏ ਮਾਰੂ ਮਹਲਾ ਤੀਜਾ ਮੇਰੇ ਪ੍ਰਭ ਸੱਚੇ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਪਾਇਆ ਆਪੇ ਫਰਕ ਘਿਰੇ ਵੇਖ ਵੇਖ ਵਿਖਸੇ ਸੱਚ ਸਬਦ ਦੇਈ ਮਾਹੇ ਬੱਜੇ ਪਾਉਣ ਤੈ ਆਪ ਜਾਵੇ ਸਿਵ ਸਕਤੀ ਦੇਈ ਮੈਂ ਪਾਵੇ ਗੁਰਪ੍ਰਸਾਦੀ ਉਲਟੂ ਹੋਵੇ ਗਿਆਨ ਰਤਨ ਸਵਤਾਏ ਅੰਧੇਰਾ ਚਾਨਣ ਆਪੇ ਕੀ ਆ ਇੱਕੋ ਵਰਤੇ ਅਵਨ ਪੀਆ ਗੁਰਪ੍ਰਸਾਦੀ ਆ ਪਛਾਣੇ ਕਮਲ ਵਿਸ਼ੇਰ ਬਤਾਏ ਆਪਣੇ ਦਾ ਗਹਿਣ ਗਤ ਆਪੇ ਜਾਣੇ ਹੋਰ ਲੋਕ ਸੁਣ ਸੁਣ ਆਖੋ ਗਾਣੇ ਗਿਆਨੀ ਹੋਵੇ ਸੁਖਮੋ ਪੂਜੇ ਸੱਚੀ ਸਿਰ ਸਲਾਹੇ ਦੇਹੀ ਅੰਦਰ ਵਸ ਪਾਰਾ ਆਪੇ ਕਪਟ ਕਮ ਖਲਾ ਬਣਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੇ ਤਿਸਨਾ ਗਣ ਬੁਝਾਏ ਸਬਰ ਦੇਈ ਅੰਦਰ ਪਾਏ ਵਿਲੇ ਕੋ ਗੁਰ ਸਬਦ ਬਜਾਏ ਅੰਦਰ ਖੋਜੇ ਸਤ ਸਲਾਏ ਬਾਹਰ ਕੇ ਜਾਏ ਬਚਾ ਕੇ ਸਾਧ ਕਿਨਾਇਆ ਗੁਰ ਕੇ ਸਬਦ ਅੰਮ੍ਰਿਤ ਪਿਆਏ ਅੰਮ੍ਰਿਤ ਪੀ ਅਮਰਾ ਪਦ ਪਾਏ ਮੋਏ ਦਰਗੇ ਪਦ ਹੋਏ ਗੁਰ ਕੇ ਸਬਦ ਸਤਾਏ ਅਪਜਾਣੇ ਸੋਬਰ ਸੋ ਸਭ ਗੁਣ ਜਾਣੇ ਗੁਰ ਕੇ ਸਬਦ ਹਰ ਨਾਮ ਖਾਣੇ ਅੰਦਰ ਨਾਮ ਰਤੇ ਸਦ ਰਾਤੀ ਰਾਤੀ ਮਾਇਆ ਮੋਹ ਚੁਕਾਏ ਗੁਰਸੇਵਾ ਤੇ ਸਭ ਕੁਛ ਪਾਏ ਹਮੇ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸਦਾਤਾ ਗੁਰ ਕੇ ਸਬਦ ਸੁਆਏ ਗੁਰ ਕੇ ਸਬਦ ਅੰਮ੍ਰਿਤੈ ਬਾਣੀ ਅੰਦਰ ਹਰ ਕਰ ਨਾਮ ਖਾਣੀ ਹਰ ਸੱਚਾ ਸਿਕਟ ਅੰਤਰ ਸੋ ਘਟ ਨਿਰਮਤਾਏ ਸਿਵ ਸੇਵੇ ਸਬਦ ਸਲਾਏ ਸਦਾ ਰੰਗ ਰਾਤੇ ਹਰ ਗੁਣ ਗਾਵੇ ਆਪੇ ਬਖਸ਼ੇ ਸਬਦ ਮਿਲਾਏ ਪਰਮ ਵਾਸ ਮਨਤਾਏ ਸਬਦੇ ਗਤ ਕਰਦੇ ਸਲਾਹੇ ਪ੍ਰਮੇਰੇ ਸਾਚੇ ਵੇ ਪਰਵਾਏ ਆਪੇ ਗੁਣਦਾਤਾ ਸਬਦ ਮਿਲਾਏ ਸਬਦੇ ਕਰਦਾਏ ਮਨ ਭੂਲਾ ਠਾਉਰ ਨਾ ਪਾਏ ਜੋ ਤੋ ਲਿਖਿਆ ਸੋ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੋਜੇ ਮਰਜਨ ਮੇ ਦੁੱਖ ਨਾ ਸਹਾਏ ਆਪੇ ਆਪ ਆਪ ਸਲਾਹੇ ਤੇਰੇ ਗੁਣ ਪ੍ਰਵੇ ਤੁਜੀ ਮਾਏ ਤੂੰ ਆਪਾ ਸੱਚਾ ਤੇਰੀ ਬਾਣੀ ਸੱਚੇ ਆਪ ਖਲਾ ਲਖਤਹਾਏ ਬਿਨ ਗੁਣਦਾਤੇ ਕੋਏ ਨਾ ਪਾਏ ਲਖੀ ਲਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਅੰਤਰ ਘਟੇ ਅੰਤਰ ਵਸਿਆ ਸਬਦੇ ਸੱਚ ਸਲਾਹੇ ਸੇ ਜਨ ਮਿਲੇ ਤੁਰੇ ਆਪ ਮਿਲਾਏ ਸੱਚੀ ਬਾਣੀ ਸਬਦ ਸੁਆਏ ਨਾਨਕ ਜਨ ਗੁਣ ਗਾਵੇ ਨਿ ਸਾਚੇ ਗੁਣ ਗਾਵੇ ਗੁਣੀ ਸਮਾਏ ਮਾਰੂ ਮਹੱਲਾ ਤੀਜਾ ਨਿਚਲ ਇੱਕ ਸੱਸ ਸੋਈ ਪੂਰੇ ਗੁਰਤੇ ਸੋਜੀ ਹੋਈ ਹਰਸ ਭੀਨੇ ਸਾਧ ਐਨ ਗੁਰਮਤਿ ਸੀਲ ਸੁਨਾਹਾਏ ਅੰਤਰ ਰੰਗ ਸਾਚ ਸਿਆਰਾ ਗੁਰ ਕੇ ਸਬਦ ਨਾਮ ਪਿਆਰਾ ਨੌ ਨਿਦ ਨਾਮ ਵਸਿਆ ਘਟੇ ਅੰਤਰ ਛੋਡਿਆ ਮਾਇਆ ਕਾਲਾਏ ਰਹੀਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੀ ਇੱਕ ਨਾ ਹੋਈ ਇੱਕ ਧਿਆਵੇ ਸਤਸੁਖ ਪਾਏ ਨਿਚਰ ਰਾਜਤ ਨਾ ਆਏ ਆਵਣ ਜਾਣਾ ਰਹੇ ਨ ਕੋਈ ਜੰਮਣ ਮਨ ਤਿਸਦੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਕਤ ਤਿਸੇ ਤੇ ਪਾਏ ਸਚ ਸੰਜਮ ਸਤਗੁਰ ਦੁਆਰੇ ਹੋਮੇ ਕੋ ਸਭ ਨਿਵਾਰੇ ਸਗੋ ਸੇਵਾ ਸੁਖ ਪਾਈਏ ਸੀਲ ਸੰਤੋਖ ਸਪਤਾਏ ਹਮੇ ਮੋਹ ਹਮੇ ਸੰਸਾਰਾ ਸਭ ਜਗ ਜਨ ਸੇ ਨਾਮ ਸਾਰਾ ਬਿਨ ਸਕੋ ਸੇਵੇ ਨਾ ਨਾ ਪਾਈਏ ਨਾਮ ਜਗ ਲਾਹੇ ਸੱਚਾ ਅਮਰ ਸ਼ਬਦ ਸੁਆਇਆ ਪੰਜ ਸ਼ਬਦ ਮਿਲ ਵਾਜਾ ਵਾਇਆ ਸੱਚਾ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸਬਦੇ ਕਾਰਜ ਕਿਹਾ ਹੈ ਕਿਨਮੇ ਹੱਸੇ ਕਿਨਮੇ ਰੋਵੇ ਦੂਜੀ ਦੁਰਮਤ ਕਾਰਜ ਨਾ ਹੋਵੇ ਸੰਜੋਗ ਵਿਜੋਗ ਕਰਤੇ ਲਿਖ ਪਾਏ ਕਿਰਤਨ ਚੱਲੇ ਚਲਾਹਾ ਹੇ ਜਿਨ ਮੁਕਤ ਗੁਰ ਸ਼ਬਦ ਕਮਾਏ ਹਰਸ਼ੋ ਵਾਸ ਮਸਮਾਏ ਗੁਰ ਕਿਰਪਾ ਤੇ ਮਿਲੇ ਵਡਾਏ ਹੋਮੇ ਮੋਰੋ ਗਨਤਾਹਾਏ ਰਸ ਕਸ ਖਾਏ ਪਿੰਡ ਵਧਾਏ ਪੇ ਘਰੇ ਗੁਰ ਸ਼ਬਦ ਨਾ ਕਮਾਏ
ਅੰਤਰੋਗ ਮਹਾ ਦੁੱਖ ਪਾਰੀ ਬਿਸਤਾ ਮਾਏ ਸਮਾਹਾਏ ਬਿਦ ਭੜੇ ਮੈਂ ਮੈਂ ਬਦ ਬਖਾਣੇ ਕਟਮੇ ਬ੍ਰਹਮ ਤਿਸ ਸ਼ਬਦ ਨ ਪਛਾਣੇ ਹੋਰ ਗੁਰਮੁਖ ਹੋਵੇ ਸੋ ਦੰਦ ਮਿਲੋਵੇ ਰਸ ਰਸ ਪਤਾਏ ਕਰਵਤ ਛੋਡੇ ਨ ਬਾਹਰ ਨ ਪਤਾਵੇ ਮਨ ਕੰਦੇ ਸਾਧ ਨ ਪਾਵੇ ਅਨਰ ਸਤੀ ਰੇ ਰਸਨਾ ਫੀਕੀ ਬੋਲੇ ਹਰ ਸਮੂਲ ਨ ਤਾਹਾਏ ਹੁਕਮ ਮਨਮੁਖ ਦੇਹੀ ਪਰਮ ਪਤਾਰੋ ਗੁਰਮਤ ਮਰੇ ਨਿਤ ਹੋਏ ਖੁਆਰੋ ਕਾਮ ਕੁੜ ਮਨ ਦੂਜੇ ਲਾਇਆ ਸੁਪਨੇ ਸੁਖਨਾ ਤਾਹਾਏ ਕੰਚਾ ਦੇਈ ਸਬਦ ਪਤਾਰੋ ਅੰਦਰ ਭੋਗੇ ਭੋਗਰ ਸਿਉਂ ਪਿਆਰੋ ਮਹਿਲਾ ਅੰਦਰ ਗੈਲ ਮਹਿਲ ਪਾਵੇ ਗੁਣ ਪਾਣਾ ਕੁਝ ਸਮਾਏ ਆਪੇ ਦੇਵੇ ਦੇਵਨ ਹਾਰਾ ਤਿਸ ਜਾਗੇ ਨੇ ਕਿਸੇ ਕਾ ਚਾਰਾ ਆਪੇ ਬਖਸ਼ ਸਬਦ ਮਿਲਾਏ ਤਿਸ ਕਾ ਸਬਦ ਥਾਏ ਜੀਵ ਪਿੰਡ ਸਭੇ ਤਿਸ ਕੇਰਾ ਸੱਚਾ ਸਾਹਿਬ ਠਾਕਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਪ ਸਮਾਹੇ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਘਰ ਕਰੇ ਪ੍ਰਭਾਵੇ ਗੁਰਮੁਖ ਪੂਰਾ ਪਾਏ ਦਾ ਗੁਰਮੁਖ ਨੂੰ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸੱਚ ਰਤੇ ਬਿਰਾਗੇ ਨਿਸ਼ਕ ਵਾਸਾ ਪਾਏ ਦਾ ਗੁਰਕੀ ਸਾਖੀ ਅੰਮ੍ਰਿਤ ਪਾਕੀ ਸੱਚੇ ਸਬਦੇ ਸੱਚ ਸਵਾਕੀ ਸਤਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏ ਦਾ ਗੁਰਮੁਖ ਨਿਰਮਲ ਸੁਤ ਸਰਨਾਵੇ ਮਹਿਲਾ ਲਾਗੇ ਸੱਚ ਸਮਾਵੇ ਸੱਚੋ ਸੱਚ ਸਮਾਵੇ ਸਾਦੀ ਸੱਚੀ ਭਗਤ ਡਾਏ ਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਬੈਣੀ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ

ਸੋ ਸੋਜੀ ਪਾਏ ਹੋਮੇ ਮਾਇਆ ਭਰਮ ਗਵਾਏ ਗੁਰ ਕੀ ਪਹਾੜੀ ਉੱਤਮ ਉੱਚੀ ਦਰ ਸੱਚੇ ਹਰ ਗੁਣ ਗਾਏ ਦਾ ਗੁਰਮੁਖ ਸਤਸੰਜਮ ਕਰਨੀ ਸਾਰ ਗੁਰਮੁਖ ਪਾਵੇ ਮੁਖ ਦੁਆਰ ਪਾਏ ਪਦ ਸਰੰਗ ਰਾਤਾ ਆਪ ਗਵਾਏ ਸਮਾਏ ਦਾ ਗੁਰਮੁਖ ਹੋਵੇ ਮਨ ਖੋਜ ਸੁਣਾਏ ਸੱਚੇ ਨਾਮ ਸਾ ਲਿਵਲਾਏ ਜੋ ਤੇ ਪਾਵੇ ਸੋਏ ਕਰਸੀ ਜੋ ਸੱਚੇ ਮਨ ਭਾਏ ਦਾ ਜਾਤਸ ਪਾਵੇ ਸਤਿਗੁਰ ਮਿਲਾਏ ਜਾਤ ਪਾਵੇ ਤਾਂ ਮਨ ਵਸਾਏ ਆਪਣੇ ਭਾਣੇ ਸਰੰਗ ਰਾਤਾ ਭਾਣੇ ਮਨ ਵਸਾਏ ਦਾ ਮਨ ਕਰਮ ਕਰੇ ਜੋ ਛੀਜੇ ਬਹੁਤੇ ਭੇ ਕਰੇ ਨੀ ਬੀਜੇ ਵਿਖਿਆ ਰਾਤੇ ਦੁੱਖ ਕਮਾਵੇ ਦੁੱਖੇ ਦੁੱਖ ਸਮਾਈ ਦਾ ਗੁਰਮੋਹ ਸੁੱਖ ਕਮਾਏ ਮਨ ਜੀਵਨ ਕੀ ਸੋਜੀ ਪਾਏ

ਸਮਾਏਦਾ ਸੇਵਟ ਬਾਕੀ ਜਿਨ ਸਕੁਰ ਪਾਇਆ ਵਿੱਚ ਹਮੇ ਵਿੱਚੋਂ ਮੋਚਕਾਇਆ ਮਨ ਨਿਰਮਲ ਫਿਰਮਿਆ ਨਾ ਲਾਗੇ ਦਸ ਸੱਚੇ ਸੁਭਾ ਪਾਏ ਦਾ ਆਪੇ ਕਰੇ ਕਰਾਵੇ ਆਪੇ ਆਪੇ ਵੇਖੇ ਥਾਪੇ ਥਾਪੇ ਗੁਰਮੁਖ ਸੇਵਾ ਕਰੇ ਪ੍ਰਭ ਪਾਵੇ ਸੱਚ ਸੁਣ ਸੱਚ ਸੁਣ ਮਲੇਖੇ ਪਾਏ ਦਾ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮੇ ਮੈਲ ਨਾ ਲਾਵੇ ਨਾਨਕ ਨਾਮ ਰਤੇ ਵਿਚਾਰੇ ਨਾਮੇ ਨਾਮ ਸਮਾਏ ਦਾ ਮਾਰੂ ਮਹੱਲਾ ਤੀਜਾ ਆਪੇ ਸਿਸ ਹੁਕਮ ਸਭ ਸਾਜ ਜੀ ਆਪੇ ਥਾਪੇ ਬਾਪ ਨਿਵਾਜ ਜੀ ਆਪੇ ਨਿਉ ਕਰੇ ਸੱਚਾ ਸੱਚੇ ਸੱਚ ਮਲਾਏ ਦਾ ਕਾਇਆ ਕੋਟ ਹੈ ਕਾਰਾ ਮਾਇਆ ਮੋਹ ਪਸਰਿਆ ਪਸਾਰਾ ਬਿਨ ਸਭ ਦੇ ਭਸਮੇ ਕੇ ਡੇਰੂ ਖੇਰੇ ਖੇਰ ਲਾਏ ਦਾ ਕਾਇਆ ਕੰਚਨ ਕੋਟ ਅਪਾਰਾ ਜਿਸ ਵਿੱਚ ਰਵਿਆ ਸਭ ਦੇ ਅਪਾਰਾ ਗੁਰਮੁਖ ਗਾਵੇ ਸਦਾ ਗੁਣ ਸੱਚੇ ਮਿਲ ਪ੍ਰੀਤਮ ਸੁਖ ਪਾਏ ਦਾ ਕਾਇਆ ਹਰ ਮੰਦਰ ਹਰ ਆਪ ਨੂੰ ਵਸਵਾਰੇ ਜਿਸ ਵਿੱਚ ਹਰ ਜੀਵ ਵਸੇ ਮਰਾਰੇ ਗੁਰ ਕੇ ਸਬਦ ਬਣਜਨ ਪਾਰੀ ਨਦਰੀ ਆਪ ਮਿਲਾਏ ਦਾ ਸੋ ਸੁਚਾ ਜੇ ਕ੍ਰੋਧ ਨਿਵਾਰੇ ਸਭ ਦੇ ਬੁਝੇ ਆਪ ਸਵਾਰੇ ਆਪੇ ਘਰੇ ਕਰਾਵੇ ਕਰਤਾ ਆਪੇ ਮਨ ਵਸਾਏ ਦਾ ਨਿਰਮ ਭਗਤ ਹੈ ਨਿਰਾਲੀ ਮੰਤਨ ਧੋਵੇ ਮੰਤਨ ਧੋਵੇ ਸਬਦ ਵਿਚਾਰੀ ਅੰਦਰ ਸਦਾ ਰਿਣ ਰਾਤਾ ਕਰ ਕਿਰਪਾ ਭਗਤ ਕਰਾਏ ਦਾ ਇਸ ਮਨ ਮੰਦਰ ਮੈਂ ਮਨੁਆ ਤਾਵੇ ਸੁਖ ਪੱਲਰ ਤਿਆਗ ਮਾਂ ਦੁਖ ਪਾਵੇ ਬਿਨ ਸਕ ਪਿੱਟੇ ਠਾਉਂ ਨਾ ਪਾਵੇ ਆਪੇ ਖੇਲ ਕਰਾਏ ਦਾ ਆਪ ਪਰੰਪਰੇ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਘਰ ਕਰੇ ਵਿਚਾਰਾ

ਪਹਿਲਾ ਪੂਜੇ ਕੋਈ ਨਾਮ ਨਿਧਾਨ ਵਸਿਆ ਕਰੇ ਅੰਦਰ ਰਸਨਾ ਨਾਮ ਤੇ ਆਏ ਦਾ ਦਸੰਤਰ ਭਵੇ ਅੰਤਰ ਨਹੀਂ ਪਾਲੇ ਮਾਇਆ ਮੋਹ ਵੱਡਾ ਜਮਕਾਲੇ ਜਮਕੀ ਫਾਸੀ ਗੁਮਰਾ ਟੁੱਟੇ ਦੂਜੇ ਭਾਈ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾ ਏ ਜਬ ਲਾ ਗੁਰ ਕਾ ਸਦ ਸਬਦ ਨਾ ਕਮਾਹੀ ਗੁਰ ਕੇ ਸਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕੁਰ ਸਭ ਸੰਸਾਰਾ ਵੋ ਕਰਮ ਕਮਾਵੇ ਸਭ ਦੁਖਾ ਪਾਸਾਰਾ ਸਤਗੁਰ ਸੇ ਸੁਖ ਪਾਵੇ ਸੱਚੇ ਸ਼ਬਦ ਮਿਲਾਏ ਦਾ ਪੌਣ ਪਾਣੀ ਹੈ ਬੇਸਾਂਤਰ ਮਾਇਆ ਮੋਹ ਵਰਤੇ ਸਵਿਆਂਤਰ ਜਿਨ ਕੀਤੇ ਸਤਿ ਸੇ ਪਛਾਣੇ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹ ਗਰਭ ਵਿਆਪੇ ਹੁਮੇ ਹੋਏ ਰਹੇ ਆਪੇ ਜਮਕਾਲੇ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏ ਦਾ ਜਿਨ ਪਾਏ ਸੁਭਿਤ ਜਾਣੇ ਗੁਰਮੁਖ ਦੇਵੇ ਸਬਦ ਪਛਾਣੇ ਨਾਨਕ ਦਾਸ ਕਰੇ ਬਿਨੰਤੀ ਸੱਚ ਨਾਮ ਚਿਤਲਾਏ ਦਾ ਮਾਰੋ ਮਹਲਾ ਤੀਜਾ ਜਗਾਤ ਦਿਆਪਤ ਦਾਤਾ ਪੂਰੇ ਗੁਰ ਕੇ ਸਬਦ ਪਛਾਤਾ ਤੁਨੋ ਸੇ ਤੁਝੇ ਸਮਾਵੇ ਤੂੰ ਆਪੇ ਮੇਲ ਮਿਲਾਏ ਦਾ ਅਗਮ ਗੋਚਰ ਕਿਮਤ ਨੇ ਪਾਏ ਜੀ ਜਦ ਤੇਰੀ ਸੁਣਾਏ ਜੀ ਤੁਰ ਭਾਵੇ ਤਿਵੇ ਚਲਾਵੇ ਤੂੰ ਆਪੇ ਮਾਰ ਪਾਏ ਦਾ ਹੈਪੀ ਸੱਚਾ ਹੋਸੀ ਸੋਈ ਆਪੇ ਸਾਜੇ ਅਵਨ ਕੋਏ ਸਭਨਾ ਸਾ ਤੂੰ ਆਪੇ ਮਾਰਗ ਪਾਈ ਦਾ ਹੈਪੀ ਸੱਚਾ ਹੋਸੀ ਸੋਈ ਹੋਈ ਆਪੇ ਸਾਜੇ ਅਵਨ ਕੋਈ ਸਭਨਾ ਸਾਰ ਘਰੇ ਸਦਾਤਾ ਆਪੇ ਪਛਾਏ ਦਾ ਅਗਮ ਗੋਚਰ ਰਖਨਾਮ ਅਗਮ ਗੋਚਰ ਲਖ ਪਾਰਾ ਕੋਏ ਨਾ ਜਾਣੇ ਤੇਰਾ ਕੋਈ ਨਾ ਜਾਣੇ ਤੇਰਾ ਪਰਿਵਾਰ ਆਪਣਾ ਪਛਾਣੇ ਆਪੇ ਗੁਰਮਤੀ ਆਪ ਜਾਏ ਦਾ ਪਤਾਲਪੁਰੀਆਂ ਲੋਭ ਕਾਰਾ ਤਿਸੇ ਵਰਤੇ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਡਾਏ ਹੁਕਮ ਮੇਲ ਮਿਲਾਏ ਦਾ ਹੁਕਮ ਪੂਜੇ ਸੋ ਹੁਕਮ ਸਲਾਏ ਹੁਕਮ ਗੋਚੇ ਬੇਪਰਵਾਏ ਜੇ ਹਿੰਮਤ ਦੇਈ ਤੇਜ਼ ਹੋਵੇ ਤੂੰ ਆਪੇ ਸ਼ਬਦ ਬਜਾਏ ਦਾ ਅੰਧਨਾਰ ਜਾਂ ਸਿੱਧੀ ਜਾਏ ਪ੍ਰਣ ਦੇ ਸਦੋਏ ਸਾਕੀ ਆਏ ਮਨੁ ਗੰਧ ਨਾ ਚੇਤੇ ਮੂੜੇ ਸਿਰ ਉੱਪਰ ਕਾਲ ਰੁਆਏ ਦਾ ਮੰਤਰ ਸੀਤ ਕੁਚੰਨੀ ਲਾਗਾ ਅੰਤਰ ਭਰਮ ਗਿਆ ਭੇ ਗਿਆ ਪਾਗਾ ਸਦਾ ਆਨੰਦ ਸੱਚੇ ਗੁਣ ਗਾਵੇ ਸੱਚ ਬਾਣੀ ਬੋਲਾਏ ਦਾ ਜੰਤੂ ਜਾਤਾ ਕਰਮ ਵਿਦਾਤਾ ਪੂਰੇ ਭਗ ਗੁਰਸ਼ਬਦ ਪਛਾਤਾ ਜਦ ਪਤ ਸੱਚ ਸੱਚਾ ਸੋਈ ਹੋਮੇ ਮਾਰ ਮਿਲਾਏ ਦਾ ਮਨ ਕਠੋਰ ਦੂਜੇ ਪਾਏ ਪਲਾਗਾ ਭਰਮੇ ਭੁਲੇ ਫਿਰੇ ਪਾਗਾ ਕਰਮ ਹੋਵੇ ਤਾਂ ਸਗੁਰੂ ਸੇਵੇ ਸਹਿਜੇ ਸੁਖ ਪਾਏ ਦਾ ਲੱਖ ਚੁਰਾਸੀ ਵੀ ਆਪ ਪਾਏ ਜਨਮ ਮਾਨਸ ਜਨਮ ਗੁਰਭਗਤ ਦੜਾਏ ਬਿਨ ਭਗਤੀ ਬਿਸ਼ਟਾ ਵਿੱਚ ਬਾਸਾ ਬਿਸ਼ਟਾ ਵਿੱਚ ਫਿਰ ਪਾਏ ਦਾ ਕਰਮ ਹੋਵੇ ਤਾਂ ਗੁਰੂ ਭਗਤ ਦੜਾਏ ਬਿਨ ਕਰਮਾ ਕਿਉਂ ਪਾਈਏ ਜਾ ਪਾਇਆ ਜਾਏ ਆਪੇ ਕਰੇ ਕਰਾਵੇ ਕਰਤਾ ਜੋ ਪਾਵੇ ਤਿਵੇ ਚਲਾਏ ਦਾ ਸਿਮਰ ਸਤਿ ਜਾਣੇ ਮੂਰਖਾਂ ਦਾ ਤਤ ਨ ਪਛਾਣੇ ਆਪੇ ਕਰੇ ਕਰਾਵੇ ਕਰਤਾ ਆਪੇ ਭਰਮ ਬੁਲਾਏ ਦਾ ਸਭ ਕੁਝ ਆਪੇ ਆਪ ਕਰਾਏ ਸਭ ਕੁਝ ਆਪਣੇ ਆਪ ਕਰਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਥਾਪ ਥਾਪੇ ਵੇਖੇ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਘਰ ਗੰਭੀਰਾ ਸਦਾ ਸਲਾਈ ਦਾ ਮੰਦੀਰਾ ਅਗਮ ਗੋਚਰ ਕੀਮਤ ਨੇ ਪਾਏ ਗੁਰਮੁਖ ਮਨ ਵਸਾਏ ਦਾ ਆਪ ਨਿਰਾਲ ਮੋਹਰ ਤੰਦੇ ਲੋਏ ਗੁਰਪ੍ਰਸਾਦੀ ਬੂਝੇ ਕੋਈ ਨਾਨਕ ਨਾਮ ਵਸੇ ਕਟੇ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹਲਾ ਤੀਜਾ ਜੁਗ ਸ਼ਕਤੀ ਕੀਓ ਗੁਬਾਰਾ ਕੀਓ ਗੁਬਾਰਾ ਤੂੰ ਆਪੇ ਜਾਣੇ ਸਿਰਜਣ ਹਾਰ ਹੋਰ ਕਿਆ ਕੋ ਕਹੇ ਕਿ ਆ ਕੋ ਖਾਣੇ ਤੂੰ ਆਪੇ ਕਿਵੇਂ ਦਪਾਏ ਦਾ ਓਂਕਾਰ ਸਭ ਸਿਰਜ ਪਾਏ ਸਭ ਖੇਲ ਤਮਾਸ਼ਾ ਤੇਰੇ ਵਡਿਆਈ ਆਪੇ ਵੇਖ ਕਰੇ ਸੱਚ ਆਪੇ ਭੰਨ ਕਢਾਏ ਦਾ ਬਾਜੀ ਕਰ ਇੱਕ ਬਾਜੀ ਪਾਈ ਪੂਰੇ ਗੁਰਤੇ ਨਦਰੀ ਆਈ ਸਦਾ ਲਿਪਤ ਰਹੇ ਗੁਰਸਬ ਦੀ ਸੱਚੇ ਸਿਉ ਜਿਤਲਾਏ ਦਾ ਬਾਜੇ ਬਾਜੇ ਤੁਨਾ ਕਾਰਾ ਆਪ ਵਜਾਵੇ ਵਜਾਵਣ ਹਾਰਾ ਕਟਕਟ ਪਾਉਣ ਵਹੇ ਇੱਕ ਰੰਗੀ ਮਿਲ ਪਵਣੇ ਸਭ ਵਜਾਏ ਦਾ ਕਰਤਾ ਕਰੇ ਸੋਨੇ ਚਲੋ ਹੋਵੇ ਗੁਰ ਕੇ ਸਭ ਦੇ ਹੋਮੇ ਖੋਵੇ ਗੁਰਪ੍ਰਸਾਦੀ ਕਿਸੇ ਦੇ ਵੜਿਆਏ ਨਾਮੋ ਨਾਮ ਧਿਆਏ ਦਾ ਗੁਰਸੇਵੇ ਜੇਵੜੋ ਲਾਹਾ ਨਾਏ ਨਾਮਨ ਵਸੇ ਨਾਮੋ ਸਲਾਏ ਨਾਮੋ ਨਾਮ ਸਾ ਸੁਖਦਾਤਾ ਨਾਮੋ ਲਾਹਾ ਪਾਏ ਦਾ ਬੇਨਾਮੇ ਸੁਖ ਸਭ ਸੰਸਾਰਾ ਵੋ ਕਰਮ ਕਮਾਵੇ ਬਦੇ ਵਿਕਾਰਾ ਨਾਮ ਨਾ ਸੇਵੇ ਕਿਉਂ ਸੁਖ ਪਾਈਏ ਬੇਨਾਮੇ ਦੁੱਖ ਪਾਏ ਦਾ ਆਪ ਕਰੇ ਤੇ ਆਪ ਕਰਾਵੇ ਗੁਰਪ੍ਰਸਾਦੀ ਕਿਸੇ ਬਜਾਏ ਗੁਰਮੋ ਹੋਵੇ ਸੇ ਬੰਧਾ ਤੋੜੇ ਮੁਕਤੀ ਕੇ ਗੁਰ ਪਾਏ ਦਾ ਗਣਤ ਗਣੇ ਜੇ ਜਲੇ ਸੰਸਾਰਾ ਸਸਾ ਮੂਲੇ ਚੁੱਕੇ ਵਿਕਾਰਾ ਗੁਰਮੁਖ ਹੋਵੇ ਤੋ ਸੋ
ਗਣਤ ਝੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਸੁਪਾਏ ਕੋਏ ਗੁਰਪ੍ਰਸਾਦੀ ਪ੍ਰਗਟ ਹੋਏ ਸੱਚ ਨਾਮ ਸਲਾਏ ਰੰਗਰਾਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪਤ ਸੰਜਮ ਨਾਮ ਪਿਆਰਾ ਕਿਲੋ ਕਾਟੇ ਕਾਟਣ ਹਾਰ ਹਰ ਕੇ ਨਾਮ ਤਨ ਮਨ ਸੀਤਲ ਹੋਆ ਸਹਿਜੇ ਸਹਿਜ ਸਮਾਈ ਦਾ ਅੰਤਰਲੋ ਮਨ ਮੇਲਾ ਅਮਲ ਲਾਏ ਮੇਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੁਮਨ ਵਸਾਏ ਗੁਰ ਪ੍ਰਸਾਦੀ ਸਹਿਜਾ ਜਾ ਸੱਸਾ ਜਾਏ ਗੁਰ ਕੇ ਪਾਣੇ ਚੱਲ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਅਪਸਰੰਦਾ ਸੱਚਾ ਸੋਈ ਆਪ ਪਾਏ ਖਪਾਵੇ ਸੋਈ ਗੁਰਮੁਖ ਹੋਵੇ ਸੋ ਸਾਸ ਲਾਏ ਮਿਲ ਸੱਚੇ ਸੁਖ ਪਾਏ ਦਾ ਅਨੇਕ ਯਤਨ ਕਰੇ ਇੰਦਰੀ ਵਸਨ ਹੋਈ ਕਾਮ ਕ੍ਰੋਧ ਜਲੇ ਸਖੋਏ ਸਰਗੋ ਸੇ ਮਨ ਵਸੇ ਆਵੇ ਮਨ ਮਾਰੇ ਮਨੇ ਮਸਮਾਏ ਦਾ ਮੇਰਾ ਤੇਰਾ ਤੁਧ ਆਪੇ ਕੀਆ ਸਭ ਤੇਰੇ ਜਤ ਤੇਰੇ ਸਭ ਜੀਆ ਨਾਨਕ ਨਾਮ ਸਮਾਲ ਸਦਾ ਤੋ ਗੁਰਮਤਿ ਮਨ ਵਸਾਏ ਦਾ ਮਾਰੋ ਮਹਲਾ ਤੀਜਾ ਹਰਜੋ ਦਾਤਾ ਗੁਮਤਾ ਉਸ ਤਿਲ ਨ ਤਮਾਏ ਬੇਪਰਵਾਹ ਜਿਸਨੂੰ ਆਪਣ ਸਕੇ ਕੋਈ ਆਪੇ ਮੇਲ ਮਿਲਾਏ ਦਾ ਜੋ ਕੁਛ ਕਰੇ ਸੋ ਨਿਚੋ ਹੋਏ ਤਿਸ ਬਿਨ ਦਾਤਾ ਵਨਾ ਕੋਈ ਜਿਸਨੂੰ ਨਾਮ ਦਾਨ ਕਰੇ ਸੋ ਪਾਏ ਗੁਰਸਬ ਦੀ ਮੇਲ ਆਏ ਦਾ ਚੌਦੇ ਪਵਨ ਤੇਰੇ ਹਟਨਾਲੇ ਸਗੋ ਦਿਖਾਏ ਅੰਤਰ ਨਾਲੇ ਨਾਮੇ ਕਾ ਵਪਾਰੀ ਹੋਵੇ ਗੁਰਸਬ ਦੀ ਕੇ ਖਪਾਏ ਦਾ ਸਤਿਗੁਰ ਸੇਵੇ ਸਹਿਜ ਨੰਦਾ ਹਿਰਦੇ ਆਏ ਬੁੱਠਾ ਗੋਬਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏ ਦਾ ਸਤਿਗੁਰ ਤੇ ਵਿਛੜੇ ਦੇ ਤਿੰਨੀ ਦੁੱਖ ਪਾਇਆ ਅੰਦਰ ਮਾਰੀਏ ਦੁੱਖ ਸਵਾਇਆ ਮੱਥੇ ਕਾਲੇ ਮੈਲ ਨਾ ਪਾਵੇ ਦੁਖੀ ਵਿੱਚ ਦੁੱਖ ਪਾਏ ਦਾ ਸਗੋ ਸੇ ਮਿਟਭਾਗੀ ਸਹਿਜ ਪਾਏ ਸੱਚੀ ਲਵਲਾਗੀ ਸੱਚੋ ਸੱਚ ਕਮਾਵੇ ਸਾਦੀ ਸੱਚੇ ਮੇਲ ਮਿਲਾਏ ਦਾ ਜਿਸਨੂੰ ਸਪਾਏ ਤਰ ਸੱਚ ਭਰਮ ਚੁਕਾਏ ਸੱਚ ਸੱਚੇ ਆਪੇ ਦਾਤਾ ਜਿਸ ਦੇਵੇ ਸੋ ਸੱਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਏ ਜਿਸਨੂੰ ਆਪ ਬਜਾਵੇ ਬੁੱਝੇ ਕੋਈ ਆਪੇ ਬਖਸ਼ੇ ਦੇਵ ਡਿਆਈ ਆਪੇ ਮੇਲ ਮਿਲਾਏ ਦਾ ਹੁਮੇ ਕਰਦਿਆਂ ਜਨਮ ਗਵਾਇਆ ਅੱਗੇ ਮੂੰਹ ਨਾ ਚੁੱਕੇ ਮਾਇਆ ਅੱਗੇ ਜਮਕਾਲ ਲੇਖਾ ਲੇਵੇ ਤਿਉਂ ਤਿਲ ਪਾਣੀ ਕਿੜਾਏ ਦਾ ਪੂਰੇ ਭਗੁਰ ਸੇਵਾ ਹੋਏ ਨਦਰ ਕਰਤਾ ਸੇਵੇ ਕੋਈ ਜਮਕਾਲ ਤਸਨੇ ਨਾ ਆਵੇ ਮਹਿਲ ਸੱਚ ਸੁਖ ਪਾਏ ਦਾ ਤਿੰਨ ਸੁਖ ਪਾਇਆ ਜੋਤ ਪਾਏ ਪੂਰੇ ਭਗੁਰ ਸੇਵਾ ਲਾਏ ਤੇਰੇ ਹੱਥ ਹੈ ਸਬੜਿਆਏ ਜਿਸ ਦੇਵੇ ਸੋ ਪਾਏ ਦਾ ਅੰਦਰ ਪ੍ਰਕਾਸ਼ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਜਾਏ ਗਿਆਨ ਰਤਨ ਸਾਕਰ ਜਾਣਨਾ ਗਿਆਨ ਅੰਧੇਰ ਗਵਾਏ ਦਾ ਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਣੀ ਡੁੰਬੂਏ ਪਾਗੇ ਚਲਦਿਆਂ ਕਰ ਦਰ ਨਦਨਾ ਆਵੇ ਜਮ ਦਰਬਾਦਾ ਦੁੱਖ ਪਾਏ ਦਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵੇ ਤਿਸ ਮੇਲੇ ਵਡਿਆਏ ਦਰ ਸੱਚੇ ਸੁਭਾ ਪਾਏ ਦਾ ਸਤਿਗੁਰ ਨੂੰ ਸੇਵੇ ਤੁਸੀਂ ਆਪ ਮਿਲਾਵੇ ਮਮਤਾ ਘਰ ਸਜੰਦੇ ਬੁਲਾਏ ਸਦਾ ਸੱਚ ਬਣਜੇ ਭਾਰੀ ਨਾਮੋ ਲਾ ਪਾਏ ਦਾ ਆਪੇ ਕਰੇ ਕਰਾਵੇ ਕਰਤਾ ਸਬਦ ਮਰੇ ਸੋ ਜੋਨੀ ਜਨ ਮੁਕਤਾ ਨਾਨਕ ਨਾਮ ਵਸੇ ਮਨੰਤਰ ਨਾਮੋ ਨਾਮ ਧਿਆਏ ਦਾ ਮਾਰੋ ਮਹੱਲਾ ਤੀਜਾ ਜਦ ਕਰਨ ਸੁਕਰ ਪਾਇਆ ਪਾਣੇ ਵਿੱਚ ਗੋਬਰ ਲਾਇਆ ਪਾਣਾ ਮੰਨੇ ਸੁਖ ਪਾਏ ਪਾਣੇ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਪਾਣਾ ਪਾਵੇ ਸਭ ਜੇ ਸੁਖ ਸੱਚ ਸਕਮਾਵੇ ਪਾਣੇ ਨੂੰ ਲੋਚੇ ਬਹੁ ਤੇਰੀ ਆਪਣਾ ਪਾਣਾ ਆਪ ਮਨਾਏ ਦਾ ਤੇਰਾ ਪਾਣਾ ਮੰਨੇ ਸੋ ਮਿਲੇ ਤੁਦ ਆਏ ਜਿਸ ਪਾਣਾ ਪਾਵੇ ਸੋ ਤੁਜੇ ਸਮਾਏ ਪਾਣੇ ਵਿੱਚ ਵਡੇ ਵਡਿਆਏ ਪਾਣਾ ਕਿਸੇ ਕਰਾਏ ਦਾ ਜਦ ਪਾਵੇ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਦੇ ਆਪਣੇ ਪਾਣੇ ਸਭ ਸਪਾਏ ਜਿਸਨੂੰ ਪਾਣਾ ਦੇ ਤਿਸ ਪਾਏ ਦਾ ਗੁਰਮਨਮੁਖ ਅੰਧ ਘਰੇ ਚਤਰਾਏ ਪਾਣਾ ਨਾ ਮੰਨੇ ਬਹੁਤ ਖਪਾਈ ਭਰਮੇ ਭੁਲਾਵੇ ਜਾਵੇ ਕਰ ਮਹਿਲ ਕਬੂ ਪਾਏ ਦਾ ਸਗੋ ਸੇਵੇ ਦੇ ਵਡਿਆਈ ਸਤਿਗੁਰ ਕੀ ਸੇਵਾ ਤੁਰ ਫਰਮਾਈ ਸਗੋ ਸੇਵਤ ਨਾਮ ਪਾਏ ਨਾਮੇ ਸੁਖ ਪਾਏ ਦਾ ਸਭ ਨਾਮੋ ਪੂਜੇ ਨਾਮੋ ਛੀਜੇ ਗੁਰ ਕਿਰਪਾ ਤੇ ਮੰਤਨ ਪੀਜੇ ਰਸਨਾ ਨਾਮ ਧਿਆਵੇ ਰਸ ਪੀਜੇ ਰਸੀ ਤੇ ਰਸ ਪਾਏ ਦਾ ਮਹੱਲੇ ਅੰਦਰ ਮਹਿਲ ਕੋ ਪਾਏ ਗੁਰਕੇ ਸ਼ਬਦ ਸੱਚ ਦਲਾਏ ਜਿਸਨੂੰ ਸੱਚ ਦੇ ਸੋਏ ਸੱਚ ਪਾਏ ਸੱਚੇ ਸੱਚ ਮਿਲਾਏ ਦਾ ਨਾ ਵਿਸਾਰ ਮੰਤਨ ਦੁਖ ਪਾਇਆ ਮਹਾ ਮਾਇਆ ਮੋਹ ਸਭ ਰੋਗ ਕਬਾਇਆ ਬਿਨ ਨਾਵੇਂ ਤਨ ਮੰਤਨ ਹੈ ਕੁਸ਼ਟੀ ਨਰਕੇ ਵਾਸਾ ਪਾਏ ਦਾ ਨਾਮੇ ਰਤ ਨਿਰਮਲ ਦਿਆ ਨਿਰਮਾ ਸੁਖ ਦਿਆ ਨਾਮ ਸਲਾਇਆ ਸੁਖ ਪਾਇਆ ਨਿਰਕ ਵਾਸਾ ਪਾਏ ਦਾ ਸਭ ਕੋ ਵਣਜ ਕਰੇ ਵਪਾਰਾ ਬਿਨ ਨਾਵੇਂ ਸਭ ਟੁੱਟਣ ਸਾਰਾ ਨਾ ਗੋ ਆਇਆ ਨਾ ਗੋ ਜਾਸੀ ਬਿਨ ਨਾਵੇਂ ਦੁਖ ਪਾਏ ਦਾ ਜਿਸਨੂੰ ਨਾਮ ਦੇ ਸੋ ਪਾਏ ਗੁਰਕੇ ਸਬਦ ਮਨ ਵਸਾਏ ਗੁਰਕੇ ਪਾਤੇ ਨਾਮ ਵਸਿਆ ਕਰੇ ਅੰਤਰ ਨਾਮੋ ਨਾਮ ਨਿਆਏ ਦਾ
ਨਾਮੇ ਨੂੰ ਲੋਚੇ ਜੀਤੀ ਸਵਿਆਈ ਨੌ ਤਿੰਨ ਮਿਲੇ ਤੁਰਪੁਰ ਕੁਮਾਏ ਜਿੰਨੀ ਨੌ ਪਾਇਆ ਸਿਵਟ ਪਾ ਕੇ ਗੁਰ ਕੇ ਸਦ ਮਿਲਾਏ ਦਾ ਕਾਇਆ ਕੁਟਾ ਤਾ ਪਾਰਾ ਜਿਸ ਵਿੱਚ ਬਹੇ ਪ੍ਰਭ ਕਰੇ ਵਿਚਾਰਾ ਸਚ ਨਿਉ ਸੁਚ ਪਾਰਾ ਨਿਚ ਵਾਸਾ ਪਾਏ ਦਾ ਅੰਤਰ ਕਰ ਬੰਕੇ ਥਾਨ ਸੁਆਇਆ ਗੁਰੂ ਵੇਲੇ ਕਿਨੇ ਥਾਨ ਪਾਇਆ ਇਤ ਸਾਥ ਨਿਵੇਸਲਾ ਸੱਚੇ ਰਵਸ ਸੱਚਾ ਮਨ ਵਸਾਏ ਦਾ ਮੇਰੇ ਕਰਤਿਕ ਬਣਦ ਬਣਾਈ ਇਸ ਦੇਹ ਵਿੱਚ ਸ਼ਬਦ ਪਾਈ ਨਾਨਕ ਨਾਮ ਬਣਜੇ ਰੰਗਰਾਤੇ ਗੁਰਮੁਖ ਕੋਮ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸਦ ਵਿਚਾਰਾ ਤਿਤਿਆ ਰਵਸੇ ਜਿਸ ਅੰਤਰਾ ਪਾਰਾ ਵਾਰਾ ਆਨੰਦ ਹਰ ਸੇਵੇ ਸਾਚੀ ਬਾਣੀ ਅਰਜੋ ਸਦ ਮਿਲਾਏ ਦਾ ਹਰ ਚੇਤੇ ਤਨ ਬਲਿਹਾਰੇ ਜਾਓ ਗੁਰ ਕੇ ਸਦ ਤਨ ਮੇਲ ਮਿਲਾਓ ਤਿਨ ਕੀ ਧੂੜ ਲਾਈ ਮੁਖ ਮਸਤਕ ਸਤਸੰਗ ਬਹਿ ਗੁਣ ਗਾਏ ਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸਬਦ ਸਮਾਵਾਂ ਗੁਰਬਾਣੀ ਚੌਕੁੰਟੀ ਸੁਣੀਏ ਸੱਚੇ ਨਾਮ ਸਮਾਏ ਦਾ ਸੋ ਜਨ ਸਾਚਾ ਜੇ ਅੰਤਰ ਪਾਲੇ ਗੁਰ ਕੇ ਸਬਦ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰਸ਼ਬਦੀ ਅੰਦਰੀ ਨਦ ਮਿਲਾਏ ਦਾ ਵੱਡੇ ਪਾ ਕੇ ਸਰੀਰ ਪਾਇਆ ਮਾਨਸ ਜਨਮ ਸ਼ਬਦ ਜਿਤ ਲਾਇਆ ਬਿਨ ਬਿਨ ਸਬਦੇ ਸਮੇਂ ਅੰਦੇਰਾ ਗੁਰਮੁਖ ਸੇ ਬਜਾਏ ਦਾ ਇੱਕ ਕਿਤੇ ਆਏ ਜਨ ਗੁਆਏ ਮਨੁੱਖ ਲਾਗੇ ਦੂਜੇ ਪਾਏ ਇਹ ਵੇਲਾ ਫਿਰ ਹੱਥ ਨਾ ਆਵੇ ਪਰ ਖਿਸੀਏ ਪਛਤਾਏ ਦਾ ਗੁਰ ਕੇ ਸਬਦ ਪਵਿੱਤਰ ਸਰੀਰਾ ਤਿਸਵੇ ਵਸੇ ਸਚਗੁਣੀ ਕੀ ਹੀਰਾ ਸੱਚੋ ਸੱਚ ਵੇਖੇ ਸਭ ਥਾਏ ਸੱਚ ਸੁਣ ਮਨ ਵਸਾਏ ਦਾ ਹੋਮੇ ਗਣਤ ਗੁਰ ਸਬਦ ਨਿਵਾਰੇ ਹਰਜੋ ਹਿਰਦੇ ਰੱਖੋ ਰਧਾਰੇ ਗੁਰ ਕੇ ਸਬਦ ਸਦਾ ਸਲਾਹੇ ਮਿਲ ਸੱਚੇ ਸੁਖ ਪਾਏ ਦਾ ਸੋਚੇ ਤੇ ਜਿਸ ਆਪ ਚਿਤਾਏ ਗੁਰ ਕੇ ਸਬਦ ਵਸੇ ਬਣੇ ਆਏ ਆਪੇ ਵੇਖੇ ਆਪੇ ਪੂਜੇ ਆਪੇ ਆਪ ਸਮਾਏ ਦਾ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੇ ਗੁਰ ਕੇ ਸਬਦ ਅਪਛਾਣੇ ਅਪਛਾਣੇ ਸੋਈ ਜਨ ਨਿਰਮਲ ਬਾਣੀ ਸਬਦ ਸੁਣਾਏ ਦਾ ਇਹ ਕਾਇਆ ਪਵਿੱਤ ਹੈ ਸਰੀਰ ਗੁਰਸਬਦ ਚੇਤੇ ਗੁਣੀ ਗਹੀਰ ਅੰਦਨ ਗੁਣ ਗਾਵੇ ਰੰਗਰਾਤਾ ਗੁਣ ਕਹਿ ਗੁਣੀ ਸਮਾਏ ਦਾ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਭ੍ਰਮ ਭਲਾਇਆ ਨਾ ਚੇਤੇ ਸਤਸੁਖ ਪਾਏ ਬਿਨ ਹਰ ਚੇਤੇ ਦੁੱਖ ਪਾਏ ਦਾ ਜੇ ਸਕੋ ਸੇ ਸੁਪਰਵਾਨ ਕਾਇਆ ਸਨ ਮਦਰ ਸੱਚੇ ਜਾਣ ਹਰ ਸੇਵੇ ਹਰ ਮਨ ਵਸਾਏ ਸੋਏ ਹਰ ਗੁਣ ਗਾਏ ਦਾ ਬਿਨ ਭਾਗਾ ਗੁਰਸੀ ਵੀ ਨਾ ਪਾਏ ਮਨ ਭੂਲੇ ਮੋਏ ਬਿਲ ਲਾਏ ਜਿਸ ਨੂੰ ਜਿਨ ਕੋ ਨਦਰ ਕਰੇ ਹੋਵੇ ਗੁਰ ਕੇਰੀ ਹਰ ਜੀਉ ਆਪ ਮਿਲਾਏ ਦਾ ਕਾਇਆ ਕੋਟ ਪੱਕੇ ਅਟਨਾਲੇ ਗੁਰੂ ਲੇ ਵਸਮਾਲੇ ਹਰ ਕਾ ਨਾਮ ਧਿਆਵੇ ਦਿਨ ਰਾਤੀ ਉਤਮ ਪਦਵੀ ਪਾਏ ਦਾ ਆਪੇ ਸੱਚਾਏ ਸੁਦਾਤਾ ਪੂਰੇ ਗੁਰ ਕੇ ਸਬਦ ਪਛਾਤਾ ਨਾਨਕ ਨਾਮ ਸਲਾਹੇ ਸੱਚਾ ਪੂਰੇ ਭਾਗ ਕੋ ਪਾਏ ਦਾ ਮਾਰੂ ਮਹੱਲਾ ਤੀਜਾ ਘਰ ਘਰ ਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸੱਚਾ ਮਨ ਵਸਾਏ ਦਾ ਮਾਇਆ ਮਾਏ ਹੈ ਤ੍ਰਿਗੁਣ ਪ੍ਰਸੂਤ ਜਮਾਇਆ ਚਾਰੇ ਵੇਦ ਬ੍ਰਹਮੇ ਨੂੰ ਬਰਮਾਇਆ ਬਰੇ ਮਾਰ ਤੀ ਕਰ ਇਸ ਯੁਗ ਮੇ ਸੁਜੀ ਪਾਏ ਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖੋ ਅਰਤਾਰ ਗੁਰਬਾਣੀ ਵਰਤੀ ਜਗੇ ਅੰਤਰ ਤੇ ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੇ ਅੰਦਰ ਵਦ ਸੰਭਾਲੇ ਨਾਮ ਨਚੇਤੇ ਬੰਦਾ ਜਮਕਾਲੇ ਦੂਜੇ ਪਾਇਆ ਸੁਖ ਪਾਏ ਪੈ ਤ੍ਰੈ ਗੁਣ ਭਰਮ ਬੁਲਾਏ ਦਾ ਗੁਰਮੇਖ ਸਿਉਂਜਲੇ ਬੁਲਾਏ ਤ੍ਰਿਪਤ ਮਨਸਾ ਬਨੇ ਸਮਾਏ ਸੱਚੇ ਸਬਦ ਸਹਿ ਮੁਕਤਾ ਮਾਇਆ ਮੋਹ ਚੁਕਾਏ ਦਾ ਜੁਦ ਰਾਤੇ ਸੁਗੁਣ ਰਾਤੇ ਗੁਰਪ੍ਰਸਾਦੀ ਸਹਿਜੇ ਮਤੇ ਸਤਗੁਰ ਸਿਉ ਸਤਗੁਰ ਪਾਏ ਆਪੇ ਆਪ ਮਿਲਾਏ ਦਾ ਮਾਇਆ ਮੋਹ ਭਰਮ ਨਾ ਪਾਏ ਦੂਜੇ ਪਾਏ ਲੱਗਾ ਦੁੱਖ ਪਾਏ ਸੂਆ ਰੰਗ ਦਿਨ ਥੋੜੇ ਹੋਵੇ ਇਸ ਜਾਂਦੇ ਬਿਲਮ ਨਾ ਲਾਏ ਦਾ ਇਸ ਮਨ ਕੇ ਪਾਏ ਰੰਗਾਏ ਤਰੰਗ ਸੱਚੇ ਮਾਏ ਸਮਾਏ ਪੂਰੇ ਭਾਗ ਕੋਏ ਰੰਗ ਪਾਏ ਗੁਰਮਤੀ ਰੰਗ ਜੜਾਏ ਦਾ ਮਨ ਮੁਬੋਧ ਕਰੇ ਅਭਿਮਾਨ ਦਰਗੇ ਕਭੀ ਨਾ ਪਾਵੇ ਮਾਨ ਦੂਜੇ ਲਾਗੇ ਜਨ ਗਵਾਏ ਬਿਨ ਬੂਝੇ ਦੁੱਖ ਪਾਏ ਦਾ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਅਰ ਮਿਲੇ ਮਿਲਾਇਆ ਸੱਚਾ ਪ੍ਰਭ ਸੱਚਾ ਪਾਰਾ ਨਾਮ ਮੁਲਕ ਪਾਏ ਦਾ ਇਸ ਕਾਇਆ ਕੀ ਕੀਮਤ ਕਿੰਨੇ ਨਾ ਪਾਈ ਮੇਰੇ ਠਾਕਰੇ ਬਣਦ ਬਣਾਏ ਗੁਰਮੁਖ ਹੋਵੇ ਸੋ ਕਾਇਆ ਸੋਦੇ ਆਪੇ ਆਪ ਮਿਲਾਏ ਦਾ ਕਾਇਆ ਵਿੱਚ ਤੋਟਾਂ ਕਾਇਆ ਵਿੱਚ ਲਾ ਗੁਰਮੁਖ ਖੋਜੇ ਬੇਪਰਵਾਹ ਗੁਰਮੁਖ ਬਣ ਸੁਖ ਪਾਏ ਸਹਿਜੇ ਸਹਿਜ ਮਿਲਾਏ ਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਨਹਾਰਾ ਗੁਰਮੁਖ ਸਹਾਇ ਸੁਦਾਤੇ ਮਨੋ ਮੇਲੇ ਕੀਮਤ ਪਾਏ ਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਏ ਗੁਰਮੁਖ ਆਪੇ ਦੇਵੜਿਆਈ ਜਿਸਦਾ ਹੱਟ ਸੋਹੇ ਬਤ ਬਜਾਣੇ ਗੁਰਮੁਖ ਦੇ ਨਨ ਪੁੱਛੋ ਤਾਏ ਦਾ ਹਰ ਜੋ ਸਭ ਮੇਰਿਆ ਵਸਮਾਏ ਗੁਰਪ੍ਰਸਾਦੀ ਪਾਇਆ ਜਾਏ ਆਪੇ ਮੇਲ ਮਿਲਾਵੇ ਆਪੇ ਸਭ ਦੇ ਸਹਿ ਸਮਾਏ ਦਾ
ਆਪੇ ਸੱਚਾ ਸ਼ਬਦ ਮਿਲਾਏ, ਹੁਕਮੇ ਸਬਦੇ ਵਿੱਚੋਂ ਬਹੁਕਮ ਭਰਮ ਚੁਕਾਏ, ਨਾਨਕ ਨਾਮ ਰਤੇ ਵੜਿਆਈ, ਨਾਮੇ ਸੁਖ ਪਾਏ ਦਾ ਮਰ ਮਹਲ ਤੀਜਾ, ਗੁੰਗੋ ਚੱਬੇ ਪਰਵਾਹੇ, ਆਪੇ ਮਿਹਰਬਾਨ ਅਗਮਤ ਆਏ, ਅੱਪੜ ਕੋਏ ਨ ਸਕੇ ਤਿਸ ਨੂੰ ਗੁਰਸਬ ਦੀ ਮੇਲ ਆਇਆ, ਤੁਨੂੰ ਸੇਵੇ ਸਬਦ ਪਾਵੇ, ਗੁਰ ਕੇ ਸਬਦੇ ਸਜ ਸਮਾਵੇ, ਅੰਦਰ ਗੁਣ ਰਵੇ ਦਿਨ ਰਾਤੀ, ਰਸਨਾ ਹਰਸ ਪਾਇਆ, ਸਬਦ ਮਰੇ ਸੇ ਮਰਨ ਮਰਨ ਸਵਾਰਿਆ, ਹਰ ਕੇ ਗੁਣ ਹਿਰਦੇ ਉਤਾਰੇ, ਸਵਲ ਜਨ ਜਾਨੀ ਲਾਗੇ, ਦੂਜਾ ਭਾਉ ਚੁਕਾਇਆ।

ਨਿਰੰਤਰ ਭਾਰ ਕਿਵੇਂ ਦਿਨੇ ਪਾਈ ਆਪੇ ਦਿਆ ਕਰੇ ਸੁਦਾਤਾ ਗੁਣ ਪੈ ਗੁਣੀ ਸਮਾਓ ਇਸ ਯੁਗ ਮੈਂ ਮੋਹ ਹੈ ਪਸਾਰਾ ਮਨੁੱਖ ਇੰਨੀ ਅੰਧਾਰਾ ਧੰਦੇ ਧਾਵ ਜਨਮ ਗਵਾਇਆ ਬਿਨ ਨਾਮੇ ਦੁੱਖ ਪਾਇਆ ਕਰਮ ਹੋਵੇ ਤਾਂ ਸੁਖੋ ਪਾਏ ਹੋਮੇ ਮਿਲ ਸ਼ਬਦ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਗਿਆਨ ਰਤਨ ਚਾਨਣ ਗਿਆਨ ਦੇ ਰੋਮ ਗਵਾਇਆ ਤੇਰੇ ਨਾਮ ਨੇ ਕੀਮਤ ਨੀ ਪਾਈ ਸਚਨਾਮ ਹਰਿ ਹਿਰਦੇ ਵਸਾਏ ਕੀਮਤ

ਮਿਲ ਤੋਲ ਮਿਲ ਤੁਲਾਇਆ ਸਿਵ ਸਿਵੇ ਕਰੇ ਅਰਦਾਸ ਤਾਂ ਤੂੰ ਆਪੇ ਮਿਲ ਮਿਲ ਹਾਲੇ ਪਾਸ ਸਭਨ ਜੀ ਅਕਸ ਦਿੱਤਾ ਸੁਖ ਦਾਤਾ ਪੂਰੇ ਕਰਮ ਤੇ ਆਇਆ ਜਤ ਸੰਜੇ ਜਤ ਸੰਜੇ ਸੱਚ ਕਮਾਵੇ ਮੰਨਣ ਮਿਲਜੇ ਹਰ ਗੁਣ ਗਾਵੇ ਇਸ ਵੇਖਮ ਅੰਮ੍ਰਿਤ ਪ੍ਰਾਪਤ ਹੋਵੇ ਅਰ ਜਿਉ ਮੇਰੇ ਪਾਇਆ ਜਿਸ ਨੂੰ ਬੁਝਾਏ ਸੋਈ ਬੂਝੇ ਹਰ ਗੁਣ ਗਾਵੇ ਅੰਤਰ ਸੂਝੇ ਹੁਕਮੇ ਮੇਰਾ ਠਾਕ ਰਹਾਏ ਸਹਿਜੇ ਇਸ ਚ ਪਾਇਆ ਬਿਨ ਕਰਮ ਹੋਰ ਫਿਰੇ ਕਨੇਰੀ ਮਰਮਰ ਜੰਮੇ ਚੁੱਕੇ ਬਿਨਾ ਫੇਰੀ ਬੇਕਾ ਰਾਤਾ ਬੇਕਮ ਆਵੇ ਸੁਖ ਨਾ ਕਮੂ ਪਾਇਆ ਬਹੁਤੇ ਪੇ ਕਰੇ ਭਗਤਾਰੇ ਬਿਨ ਸਭ ਦੇ ਹੋਮੇ ਕਿੰਨੇ ਨਾ ਮਾਰੀ ਜੀਤ ਮਰੇ ਸੋ ਮੁਕਤੇ ਪਾਏ ਸੱਚੇ ਨਾ ਸਮਾਇਆ ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ ਤਿਸਦੀ ਪੂਜੇ ਜੇ ਗੁਰ ਸਕਮਾਏ ਤਨ ਮਨ ਸੀਤਨ ਕ੍ਰੋਧ ਨਿਵਾਰੇ ਹਮੇ ਮਾਰ ਸਮਾਇਆ ਸੱਚਾ ਸਹਿ ਸੱਚੀ ਵਡਿਆਏ ਗੁਰਪ੍ਰਸਾਦੀ ਵੇਲੇ ਪਾਏ ਨਾਨਕੇ ਕਹਿ ਬਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦੀ ਭਗਤੀ ਲਿਹੋ ਮਿਲਾਏ ਭਗਤ ਸਲਾਇ ਸਦਾ ਲਿਵਲਾਏ ਤੋ ਸੁਨਾਈ ਉਭਰੇ ਕਰਤੇ ਆਪੇ ਮੇਲ ਮਿਲਾਇਆ ਪੂਰੇ ਸਬਦ ਭਗਤੀ ਸੁਆਈ ਅੰਤਰ ਸੁਖ ਤੇਰੇ ਮਨ ਭਾਈ ਮੰਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਜਦ ਲਾਇਆ ਹਉਮੈ ਵਿੱਚ ਸਦ ਜਲਹੇ ਸਰੀਰਾ ਕਰਮ ਹੋਵੇ ਭੇਟੇ ਗੁਰਪੂਰਾ ਅੰਤਰ ਗਿਆਨ ਸਬਦ ਬਜਾਏ ਸਤਗੁਰ ਤੇ ਸੁਖ ਪਾਇਆ ਮਨ ਗੰਦਾ ਅੰਧ ਕਮਾਏ ਬਹੁ ਸੰਕਟ ਜੋ ਨੀ ਪਰਮਾਏ ਜਮਕਾ ਜੇ

ਆਵਣ ਜਾਣੇ ਪਰ ਜੇ ਕੋਈ ਬਿਨ ਸੁਖ ਧਿਰਨ ਕੋਈ ਨਾ ਹੋਈ ਅੰਤਰ ਜੋਤ ਸ਼ਬਦ ਦੁੱਖ ਸੁਖ ਪਾਇਆ ਜੋਤੀ ਜੋਤ ਮਿਲਾਇਆ ਪੰਜ ਤੂੰ ਚਿਤਵੇ ਬੇਕਾਰਾ ਮਾਇਆ ਮੋਹ ਕਾਏ ਪਸਾਰਾ ਸੁਖ ਸੇ ਤਾਂ ਮੁਕਤ ਹੋਏ

ਮਨ ਪਹਾਇਆ ਸੱਚਾ ਦਰ ਸੱਚਾ ਦਰਬਾਰਾ ਸੱਚੇ ਸੇਵੇ ਸਦ ਪਿਆਰਾ ਸੱਚੇ ਤੁਨ ਸੱਚੇ ਗੁਣ ਗਾਵਾਂ ਸੱਚੇ ਮਾਇ ਸਮਾਇਆ ਕਰੇ ਅੰਦਰ ਕੋਪ ਕਰ ਪਾਏ ਗੁਰ ਕੇ ਸਦੇ ਸਹਿਜ ਸਮਾਏ ਉਹ ਸੋਗ ਵਿਜੋਗ ਨਾ ਵਿਆਪੇ ਸੱਚੇ ਸਹਿਜ ਸਮਾਇਆ ਦੂਜੇ ਪਾਏ ਦੁਸ਼ਟਾ ਕਾ ਵਾਸਾ ਪਾਉਂਦੇ ਫਿਰੇ ਮੋਏ ਪਿਆਸਾ ਕੁਸੰਗਤ ਗਏ ਬੇ ਸਦਾ ਗੁਣ ਦੁਖ ਪਾਵੇ ਦੁਖੋ ਦੁਖ ਮਾਇਆ ਸੁਖ ਬਜੋ ਸੰਗਤ ਨਾ ਹੋਏ ਬਿਨ ਸਭ ਦੇ ਭਾਰ ਨਾ ਪਾਵੇ ਕੋਈ ਸਜੇ ਗੁਣ ਰਵੇ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਕੀ ਵਿੱਚ ਵਾਸਾ ਅਮਰਤ ਜੁਗੇ ਗੁਰਸਬਦ ਨਿਵਾਸਾ ਉੱਡੇ ਨਾ ਮੂਲੇ ਨਾ ਆਵੇ ਨਾ ਜਾਏ ਨਿਜ ਘਰ ਵਾਸਾ ਪਾਇਆ ਕਾਇਆ ਸੁਧੇ ਸੁਧ ਵਿਚਾਰੇ ਮੋਟ ਘੋਲੀ ਪਰਮ ਨਿਵਾਰੇ ਆਪੇ ਕਿਰਪਾ ਕਰੇ ਸਦਾ ਤਾਪੇ ਮੇਲ ਮਿਲਾਇਆ ਸਦੀ ਨੇੜੇ ਦੂਰ ਨਾ ਜਾਣੋ ਗੁਰ ਕੇ ਸਭ ਨਜ਼ੀਕ ਪਛਾਣੋ ਵਿਕਸੇ ਕਮਲ ਕਿਨ ਪ੍ਰਕਾਸ਼ ਪ੍ਰਕਾਸ਼ੇ ਪ੍ਰਗਟ ਕਰ ਦਿਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰਜੇ ਵਾਲੇ ਅਵਨ ਕੋਈ ਨਾਨਕ ਨਾਮ ਮਿਲੇ ਵੜਿਆਈ ਆਪ ਘਵਾਏ ਸੁਖ ਪਾਇਆ ਮਾਰੂ ਸੋਲੇ ਮਹਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਨ ਹਾਰਾ ਬਨ ਬੁਜ ਸੁਜਸ ਬੀਜੀ ਕਾਰਾ ਗੁਰਮੁਖ ਸੱਚ ਵਸੇ ਕਰੇ ਅੰਤਰ ਸਹਿਜੇ ਸੱਚ ਸਮਾਈ ਹੇ ਸਭਨਾ ਸੱਚ ਵਸੇ ਮਨ ਪਾਹੀ ਗੁਰ ਪ੍ਰਸਾਦੀ ਸਹਿ ਸਮਾਏ ਗੁਰ ਗੁਰ ਕਰਤਾ ਸਤਸੁਖ ਪਾਇਆ ਗੁਰ ਚਰਨੇ ਚਿਤਲਾਈ ਹੇ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਨਾ ਦੂਜਾ ਸਤਿਗੁਰ ਤੇ ਨਾਮ ਰਤਨ ਤਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੈ ਬਿਨ ਸਤਿਗੁਰ ਜੋ ਦੂਜੇ ਲਾਗੇ ਆਵੇ ਜਾਵੇ ਭਰਮ ਮਰੇ ਪਾਗੇ ਨਾਨਕ ਤਿਨ ਕੀ ਫਿਰ ਗੱਤੇ ਹੋਵੇ ਗੁਰਮੁਖ ਸਹਿ ਸੁਣਾਈ ਹੈ ਗੁਰਮੁਖ ਪੀਤ ਸਦਾ ਹੈ ਸਾਚੀ ਸਤਿਗੁਰ ਤੇ ਮੰਗੋ ਨਾਮ ਚਾਜੀ ਹੋਏ ਦਿਆਲ ਕਿਰਪਾ ਕਰੋ ਹਰਸ ਜੀਓ ਰੱਖ ਲੇ ਵੋ ਗੁਰ ਸੁਣਾਈ ਹੈ ਅੰਮ੍ਰਿਤ ਰਸ ਸਤਿਗੁਰ ਚੁਆਇਆ ਚ ਦਸਵੇਂ ਦੁਆਰ ਪ੍ਰਗਟ ਹੋਏ ਆਇਆ ਤੈ ਆਨੰਦ ਸ਼ਬਦ ਵਜੇ ਤੁਨ ਬਾਣੀ ਸਜੇ ਸਹਿਜ ਸਮਾਈ ਹੈ ਜਿਨ ਕੋ ਕਰਤੇ ਤੁਨ ਲਿਖ ਪਾਈ ਆਨੰਦ ਗੁਰ ਗੁਰ ਕਰਤ ਵਿਹਾਈ ਬਿਨ ਸਤਿਗੁਰ ਕੋ ਸੀ ਜੇ ਨਾਈ ਗੁਰ ਚਰਨੀ ਚਿਤ ਲਾਈ ਹੈ ਜਿਸ ਪਾਵੇ ਤੁਸੀਂ ਆਪੇ ਹੈ ਦੇ ਗੁਰਮੁਖ ਨਾਮ ਪਦਾਰਥ ਦੇ ਆਪੇ ਕਿਰਪਾ ਕਰੇ ਨਾਮ ਦੇਵੇ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟ ਪਿਆ ਨਾਮ ਪਦਾਰ ਸਹਿਜੇ ਲਿਆ ਇਹ ਵਡਿਆਈ ਗੁਰ ਤੇ ਪਾਏ ਸਤਿਗੁਰ ਕੋ ਸਤਬਲ ਜਾਈ ਹੈ ਪ੍ਰਗਟ ਸੁਰ ਨਿਸ ਮਿਟਿਆ ਦਿਆਰਾ ਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਤਪਾਰੀ ਕਰਮ ਵੇਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟਿਆ ਸੋਏ ਚੌਂਚਕ ਬਨ ਨਿਰਮਲ ਨਿਛਾਲ ਹੋਏ ਨਾਮੇ ਨਾਮ ਰਤਿ ਸੁਖ ਪਾਇਆ ਨਾਮ ਰਿਆ ਲਵਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਸਮਾਏ ਤੇ ਆਈਏ ਭਗਤ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਅਖ ਵਖਾਣੀ ਹਰ ਹਰ ਕਰਤ ਸਾ ਮਨ ਵਿਕਸੇ ਹਰ ਚਰਨੀ ਮਨ ਲਾਈ ਹੈ ਹਮੂਰਖ ਗਿਆਨ ਅਗਿਆਨ ਗਿਆਨ ਕਿਸ਼ਨਾਹੀ ਸਤਿਗੁਰ ਤੇ ਸਮਝ ਪੜੀ ਮਨਮਾਹੀ ਹੋਏ ਦਿਆਲ ਕਿਰਪਾ ਕਰ ਹਰ ਜੀਓ ਸਤਿਗੁਰ ਕੀ ਸੇਵਾ ਲਾਈ ਹੈ ਜਿੰਦ ਸਤਿਗੁਰ ਜਾ ਤਾਜਨ ਏਕ ਪਛਾਤਾ ਸਰਵੇ ਰਵ ਯਾਰ ਸੁਦਾਤਾ ਤੁਮ ਚੀਨ ਪਰਮਪਦ ਪਾਇਆ ਸੇਵਾ ਸੁਤ ਸਮਾਈ ਏ ਜਿਨਕੋ ਆਦ ਮਿਲੀ ਵਡਿਆਈ ਸਤਿਗੁਰ ਮਨ ਵਸਿਆ ਲਿਵਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਕੋ ਸਮਾਈ ਏ ਮਰ ਮਹਲਾ ਚੌਥਾ ਰਕਮ ਕੋ ਚਸਾ ਵਨਾਸੀ ਸਰਵੇ ਰਵ ਰਿਆ ਕੜਵਾਸੀ ਤਿਸ ਬਿਨ ਨਾ ਕੋਈ ਦਾਤਾ ਹਰ ਤਿਸੇ ਸੇਵ ਪ੍ਰਾਣੀ ਹੈ ਜਾਂ ਕੋ ਰਾਖੇ ਹਰ ਰੱਖਣ ਹਾਰਾ ਰੱਖਣ ਹਾਰਾ ਤਾਕੋ ਕੋਈ ਨਾ ਸਕ ਸਮਾਰਾ ਸੋ ਐਸਾ ਹਰ ਸੇਵੋ ਸੰਤੋ ਜਾਂ ਕੀ ਉਤਮ ਬਾਣੀ ਹੈ ਜਾਂ ਜਾਪੇ ਕਿਸ ਕਿੱਥੋਂ ਨਾ ਆਏ ਤਾਂ ਕਰਤਾ ਭਰਪੂਰ ਸਮਾਏ ਸੁੱਕੇ ਤੇ ਪੁਨ ਹਰਿਆ ਕਿਤੋਂ ਹਰ ਤਿਆਵੋ ਚੋਰ ਬਣਾਉਣੀ ਹੈ ਜੋ ਜੀ ਕੀ ਵੇਦਨ ਜਾਣੇ ਤੇ ਸਹਿਬ ਕੀ ਹੂੰ ਕਰਵਾਣੇ ਤਿਸ ਅੱਗੇ ਜਨ ਕਰ ਬੇਨਤੀ ਜੋ ਸਰਵੇ ਦੀਆਂ ਸੁੱਖਾਂ ਕਾ ਦਾਣੀ ਹੈ ਜੋ ਜੀ ਕੀ ਸਾਰ ਨਾ ਜਾਣੇ ਤਿਸੋ ਕਿਸ ਨਾ ਕਹੀਏ ਜਾਣੇ ਮੂਰਛੋ ਨਹਿ ਲੂਣ ਬਣਾਉਣੀ ਲੁਜ ਪ੍ਰਾਣੀ ਹਰਜ ਪੇ ਪਦ ਨਿਰਵਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਸਮਝਤਾ ਸਭ ਤੇ ਅਚਿੰਤ ਦਾਨ ਦੇ ਪ੍ਰਮੇਰਾ ਵਿੱਚ ਪਾਤਰ ਕੀਟ ਪਖਾਣੀ ਹੈ ਨਾ ਕਰਿਆਸ ਮੀਤ ਪਾਈ ਨਾ ਕਰਿਆਸ ਕਿਸੇ ਸਾ ਵਿਵਹਾਰ।

ਜਪੋ ਪਵਖੰਡਨ ਸੁਖ ਸਹਿਜੇ ਰਹਿਣ ਵਿਹਾਣੀਏ ਜਿਨ ਹਰ ਸੇਵਾ ਦਿਨ ਸੁਖ ਪਾਇਆ ਸਹਿਜੇ ਨਾਮ ਸਮਾਇਆ ਜੋ ਸਨ ਭਰੇ ਤਿਸ ਕੀ ਪਤ ਰਾਖੇ ਜਾਏ ਪੁੱਛੋ ਬੇਦ ਪ੍ਰਾਣੀ ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੇ ਗੁਰ ਕੇ ਸ਼ਬਦ ਭਰਮ ਪਾ ਪਾ ਕੇ ਗ੍ਰਹਿ ਵਿਚੇ ਗ੍ਰਹਿ ਸਹਰ ਰਹੇ ਦਸ ਜਿਉ ਕਮਲ ਭਰੇ ਵਿੱਚ ਪ੍ਰਾਣੀ ਹੈ ਵਿੱਚ ਹੋਮੇ ਸੇਵਾ ਥਾਏ ਨਾ ਪਾਏ ਜਨਮ ਭਰੇ ਫਿਰੇ ਆਵੇ ਜਾਏ ਜੋ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹੋ ਕਿਆ ਗੁਣ ਤੇਰੇ ਆਖਾ ਸਵਾਮੀ ਤੂੰ ਸਰਬ ਜੀਆਂ ਕਾ ਅੰਤਰਜਾਮੀ ਹੋ ਮੰਗੋ ਦਾਨ ਤੁਝਤੇ ਪੈ ਕਰਤੇ ਹਰਿੰਦਰ ਨਾਮ ਖਾਣੀ ਹੈ ਕਿਸੀ ਜੋਰ ਹੰਕਾਰ ਬੋਲਣ ਕਾ ਕਿਸੀ ਜੋਰ ਦੇ ਵਾਹਨ ਮਾਇਆ ਕਾ ਮੈਂ ਹਰਮਨ ਟੇਕ ਧਰ ਅਵਰ ਨਕਾਈ ਤੂੰ ਕਰਤੇ ਰੱਖ ਜਮਾਣੀ ਹੈ ਨਿਮਾਣੇ ਮਨ ਕਰੇ ਤਦ ਭਾਵੇ ਹੋਰ ਕੀਤੀ ਚਚੇ ਆਵੇ ਜਾਵੇ ਜਿਸਕਾ ਪੱਖ ਕਰੇ ਤੂੰ ਸਵਾਮੀ ਦਿਨ ਕੀ ਉੱਪਰ ਆਣੀ ਹੈ ਹਰ ਨਾਮ ਜਿਨੀ ਸਾ ਤਿਆਇਆ ਤਿੰਨੀ ਗੁਰ ਪ੍ਰਸਾਦ ਪਨਪਤ ਪਾਇਆ ਜਿੰਨੀ ਹਰ ਸੇਵਾ ਤਿੰਨ ਸੁਖ ਪਾਇਆ ਬਿਨ ਸੇਵੇ ਪਛੋ ਦਾਣੀ ਹੈ ਤੂੰ ਸਭ ਮੈਂ ਵਰਤੇ ਹਰ ਜਗਨਨਾਥ ਸੋ ਹਰ ਜਾਪੇ ਜਿਸ ਗੁਰਮਸਤਕ ਹਾਥ ਹਰ ਕੀ ਸਨ ਪਿਆ ਹਰ ਜਾਪੀ ਜਨ ਨਾਨਕ ਦਾ ਦਸਾਣੀਏ ਮਰ ਸੋਲੇ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਕਲਾ ਪਾਏ ਤ੍ਰਿ ਤਰ ਤਰਨਾ ਗਗਨ ਰਹਾਇ ਹੁਕਮੇ ਚਰਨਾ ਗਨ ਭਾਈ ਦਿਨ ਮੈਂ ਤਾਂ ਬਾਧੀ ਸੋ ਪ੍ਰਭ ਰਾਖੇ ਭਾਈ ਹੈ ਜੀ ਜੰਦ ਘੋੜੇ ਸਮਾਏ ਕਨ ਕਨ ਸਮਰਤ ਪਾਏ ਕਿਨਮੇ ਥਾਪੇ ਥਾਪਨਹਾਰਾ ਸੋਈ ਤੇਰਾ ਸਹਾਈ ਹੈ ਮਾਤ ਕਰਮ ਮੈਂ ਜਿਨ ਪ੍ਰਤਪਾਲਿਆ ਸਾਸਗਰਾ ਸੋਏ ਸੰਗ ਸੰਭਾਲਿਆ ਸਦਾ ਸਦਾ ਜਪੀਏ ਸੋ ਪ੍ਰੀਤਮ ਵੱਡੀ ਜਿਸੇ ਵੜੇ ਆਈ ਹੈ ਸੰਤਾਨ ਖਨ ਕਰੇ ਖਨਕੀਰੇ ਗਰੀਬ ਨਿਵਾਜ ਕਰੇ ਪਰਮੀਰੇ ਸਵਰਨਵਨ ਸਦਾਰਨ ਕਿਸ ਕੀਮਤ ਕਹੀ ਨਾ ਜਾਈ ਹੈ ਸੋ ਧਨਵੰਤਾ ਸੋ ਪਤਵੰਤ ਧਨ ਸੋ ਪਤਵੰਤਾ ਸੋ ਧਨਵੰਤਾ ਜਿਸ ਮਨ ਵਸਿਆ ਹਰ ਭਗਵੰਤਾ ਮਾਤ ਪਿਤਾ ਸੁਤ ਬੰਧ ਪਾਈ ਜਨੇ ਸਿਸ ਪਾਈਏ ਪ੍ਰਭਾਇ ਸੁਨਾਮ ਪੋ ਨਹੀਂ ਕਰਨਾ ਸਾਧਸੰਗ ਕਰਨੇ ਚੋਹੈ ਤਰਨਾ ਮਨ ਵਿੱਚ ਕਰਮ ਕਰਾ ਦੇ ਕਰਤਾ ਤਿਸ ਨਾ ਹੀ ਕਿਤੇ

ਗਾਈਏ ਮੀਤ ਹਮਾਰਾ ਸੋਈ ਸਵਾਮੀ ਥਾਨ ਤਨੰਤਰ ਅੰਤਰਜਾਮੀ ਸਿਮਰ ਸਿਮ ਪੂਰਨ ਪਰਮੇਸ਼ਰ ਚਿੰਤਾ ਗਣਤ ਮਿਟਾਈ ਹੇ ਹਰ ਕਾ ਨਾਮ ਕੋਟਲ ਕਬਾਹਾ ਹਰ ਜਸ ਕੀਰਤਨ ਸੰਗਤਨ ਤਾਹਾ ਗਿਆਨ ਖੜਕ ਕਰ ਕਿਰਪਾ ਦੀਨਾ ਦੂਤ ਮਾਰੇ ਕਰਤਾਈ ਹੇ ਹਰ ਕਾ ਨਾਮ ਜਪੋ ਜਪ ਜਪਨੇ ਜੀਤ ਆਵ ਵਸੋ ਕਰੇ ਆਪਣੇ ਲਖ 84 ਨਕਣਾ ਦੇਖੋ ਰਸਕ ਰਸ ਗੁਣ ਗਾਈ ਹੇ ਖੰਡ ਬ੍ਰਹਮੰਡ ਧਾਰਨ ਹਾਰਾ ਉੱਚਾ ਥਾ ਮਗਮ ਪਾਰਾ ਜਿਸ ਨੂੰ ਕਿਰਪਾ ਕਰੀ ਸੀ ਆਪਣੀ ਸੋਜਨ ਤਿਸੇ ਤੇ ਆਈ ਹੈ ਬੰਧਨ ਤੋੜ ਲੈ ਪ੍ਰਭ ਮਿਲ ਮੋਲੇ ਕਰ ਕਿਰਪਾ ਕੀਨੇ ਕਰ ਗੋਲੇ ਆਨੰਦ ਧੁਨ ਚੁਣ ਕਰ ਸਹਿ ਤੁਨ ਸਾਚੀ ਕਾਰ ਕਮਾਈ ਹੈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿੰਸ ਗਈ ਹੋਮੇ ਹਿੰਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈਂ ਸੁਹਾਈ ਹੈ ਜੈ ਜੈਕਾਰ ਜਪੋ ਜਗਦੀਸੇ ਬਲ ਬਲ ਜਾਈ ਪ੍ਰਭ ਆਪਣੇ ਈਸੇ ਤਿਸ ਬਿੰਦੂ ਜਾ ਬਨਾ ਜੀਸੇ ਏਕ ਜਗਤ ਸਭਾਈ ਹੈ ਸਤ ਸਤ ਪ੍ਰਭ ਜਾਤਾ ਪ੍ਰਭ ਗੁਰ ਪ੍ਰਸਾਦ ਸਾਮਨ ਰਾਤਾ ਸਿਮਰ ਸਿਮਰ ਜੀਵੇ ਜਨ ਤੇਰੇ ਏਕਕਾਰ ਸਮਾਈ ਹੈ ਪਦ ਜਨਾ ਕਾ ਪ੍ਰੀਤਮ ਪਿਆਰਾ ਸਭੇ ਦਾਨ ਖਸਮ ਮਾਰਾ ਸਿਮਰ ਨਾਮ ਕੁਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਲ ਨਾਲ ਵਟਾਣੀ ਉਰਜ ਰੇ ਸਿੰਘ ਰਸਮਾਣੀ ਕਿਰਤ ਸੰਜੋਗੇ ਪੈ ਕਤਰਾ ਕਰਦੇ ਭੋਗ ਬਿਲਾਸਾ ਏ ਜੋ ਪਿਰ ਕਰੇ ਸੋ ਥਨ ਤਦਮਾਨੇ ਪਿਰ ਧਨੇ ਸਿਗਾ ਰੱਖੇ ਸਿਗਾਨੇ ਮਿਲੇ ਕਤ ਵਸੇ ਦਿਨ ਰਾਤੀ ਪ੍ਰਿਓ ਦੇ ਧਨੇ ਦਿਲਾਸਾ ਏ ਤਨ ਮਾਂਗੇ ਪ੍ਰਭੋ ਬਿਧ ਤਾਵੇ ਜੋ ਭਾਵੇ ਸੁਹਾਣ ਦਿਖਾਵੇ ਇੱਕ ਵਸ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਏ ਤਨ ਕਰੇ ਬਿਨੂ ਦੋ ਕਰਜੋਰੇ ਪ੍ਰੇ ਪ੍ਰਦੇਸ ਨਾ ਜਾਹੂ ਵਸੋ ਕਰਮੋਰੇ ਐਸਾ ਬਣਜ ਕਰੋ ਕਰੇ ਗ੍ਰਹਿ ਪੀਤਰ ਜਿਤ ਉਤਰੇ ਭੂਖ ਪਿਆਸਾ ਏ ਸਲੇ ਕਰਮ ਧਰਮ ਜੁਗ ਸਾਧਾ ਬਿਨ ਹਰ ਰਸ ਸੁਖ ਤਲੀ ਲਾਦਾ ਪਏ ਕਿਰਪਾ ਨਾਨਕ ਸਤਸੰਗੇ ਧਨ ਪਿਰ ਆਨੰਦ ਉਲਾਸਾ ਹੈ ਧਨ ਦੀਪ ਪਿਰ ਚਪਲ ਸਿਆਣਾ ਪੰਚ ਤਤ ਕਾ ਚਰਨ ਜਾਣਾ ਰਚਨ ਜਾਣਾ ਜਿਸ ਵਖਰ ਕੋ ਤੁਮੇ ਆਏ ਸੋ ਪਿਓ ਸਤਿਗੁਰ ਪਾਸਾ ਹੈ ਧਨ ਕਹੇ ਤੂੰ ਬਸਮੈ ਨਾਲੇ ਪ੍ਰੇ ਸੁਖਵਾਸੀ ਬਾਲਕ ਪਾਲੇ ਤੁਜੇ ਬਿਨਾਂ ਕੋ ਕਿਤਨੇ ਲੇਖੇ ਵਚਨ ਦੇ ਛੋੜਨਾ ਜਾਸਾ ਹੈ ਪਿਰ ਕਿਹਾ ਹੋਮ ਹੁਕਮੀ ਬੰਦਾ ਉਹ ਪਾਰੋ ਹੁਕਮੀ ਕਿਸੇ ਜਾਣਨਾ ਬੰਦ ਸੰਦਾ ਜਿਚ ਰੱਖ ਤਿਜ ਸੰਗ ਰਹਿਣਾ ਜਾਂ ਸਦੇ ਉਠ ਸਦਾਸਾ ਏ ਜੋ ਪ੍ਰੇ ਬਚਨ ਕਹਿ ਤਨ ਸਾਚੇ ਤਨ ਕਿਸ਼ਨਾ ਸਮਝੇ ਚੰਚਰ ਕਾਚੇ ਬੌਰ ਬੌਰ ਪਰ ਹੀ ਸੰਗਮ ਮਾਂਗੇ ਉਹ ਤਾਂ ਬਾਤ ਖਜਾਨੇ ਕਰ ਹਾਸਾ ਏ ਆਏ ਆ ਗਿਆ ਫਿਰ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਉੱਠ ਸਦਾਏ ਛੂਟਰ ਛੂਟਰ ਮਾਟੀ ਦੇਖ ਨਾਨਕ ਮਿਤਨ ਵਾਸਾ ਏ ਰੇ ਮਨ ਲੋਭੀ ਸੁਣ ਮਨ ਮੇਰੇ ਸਗੋ ਸੇ ਦਿਨ ਰਾਤ ਸਧੇਰੇ ਬਿਨ ਸਗ ਸੇ ਬਚਮੂਏ ਸਾਕਤ ਨਗੋਰੇ ਗਲ ਜਮ ਫਾਸਾ ਹੈ ਮਨੂ ਆਵੇ ਮਨੂ ਕੋ ਜਾਵੇ ਮਨੂ ਫਿਰ ਫਿਰ ਚੋਟਾ ਖਾਵੇ ਜਿਦੇ ਨਰਕ ਸੇ ਮਨ ਕੋ ਭੋਗੇ ਗੁਰਮੁਖ ਲੇਪ ਨਮਾਸਾ ਹੈ ਗੁਰਮੁਖ ਸੋਏ ਰਿਜ ਹਰ ਜੀਓ ਪਾਇਆ ਤਿਸ ਕੌਣ ਮਿਟਾਵੇ ਜੇ ਹਰ ਪੁਰ ਪੈਰ ਆਇਆ ਸਰਨੰਦ ਘਰੇ ਨੰਦੀ ਜੇ ਸਿਰੋ ਪਾਓ ਪਿਆ ਗਲ ਫਾਸਾ ਖਾਸਾ ਹੈ ਹੋਂ ਬਲਿਆਰੀ ਸਰਗੋ ਪੂਰੇ ਸਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭੂ ਮਿਲਿਆ ਸੁਦਾਤਾ ਵਿਛੜ ਕਤੀ ਜਾਸਾ ਹੈ ਗੁਣ ਨਿਧਾਨ ਕਿਸ ਕੀਮ ਨਾ ਪਾਏ ਕਰਕੇ ਪੂਰੇ ਸੁਟਾਏ ਨਾਨਕ ਸੰਦੀ ਦੁਖ ਪੰਜਨ ਉਹ ਰਹਿਣ ਤੇਰੇ ਜੋ ਦਾਸਾ ਹੈ।

ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੁ ਰਹਾਉ ਆਉ ਸਤਿਗੁਰ ਵੇਖ ਨਾ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆ ਨ ਪਾਇਆ ਮੁਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤੰਦ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਸੁਤਿਆਂ ਗੁਰ ਸਲਾਈ ਉਠੰਦਿਆਂ ਭੀ ਗੁਰਿਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੈ

ਆਏ ਸਤਿਗੁਰ ਮਿਲੇ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਉ।

ਦੇਵ ਲਾਗਾ ਪਾਏ। ਸੱਜਣ ਮੇਰਾ ਇੱਕ ਤੂੰ ਕਰਤਾ ਪੁਰਖ ਸੁਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਦਾਸ, ਨਾਨਕ ਦਰਗੇ ਮੰਨਿਆ ਗੁਰਪੂਰੇ ਸਾਬਾਸ। ਰਾਗ ਸੁਹੀ ਅਸ਼ਟਪਦੀਆਂ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਰਜਰਿਓ ਵਿਖਿਆ ਕਹਿ ਸੰਗਾ, ਬਿਨੇਵੇਂ ਮਨੇ ਵਿਆਪਤ ਅਨਕ ਤੁਰੰਗਾ, ਮੇਰੇ ਮਨ ਅਗਮੇ ਆਗੋਚਰ ਕਤ ਪਾਈਏ ਪੂਰਨ ਪਰਮੇਸ਼ਰ ਰਾ। ਮੋਹ ਮਗਨ ਮੈਂ ਰਿਹਾ ਬਿਆਪੇ, ਅਤ ਤ੍ਰਿਸ਼ਨਾ ਕਬੂ ਨਹੀਂ ਧਰਾਪੈ, ਬਸੇ ਕ੍ਰੋਧ ਸਰੀਰ ਚੰਡਾਰਾ ਅਗਿਆ।

ਬੰਦ ਪੁਰਾਨਾ ਮਹਿਲ ਨਾ ਪਾਵੇ ਫਿਰਤ ਬਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉਂ ਜਲ ਬਿਨ ਮੀਨਾ ਕਛੂ ਸਿਆਨ

ਸੇ ਮਿਲ ਲਿਓ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਹਰ ਨਾਗਰ ਚਰਨ ਕਮਲ ਸੁਰਨਾਏ ਨਾਰਾਇਣ ਦੀਨਾ ਨਾਥ ਭਗਤ ਪੁਰਾਇਣ ਰਾਮ ਨਾਥਾ ਨਾਥ ਸਗਲ ਪੈ ਮੇਟਣ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਿਆਲਾ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਸੀਐ ਕਿਉਂ ਪਾਈਏ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ

ਕਮਾਵੇ ਧੰਦ ਜੀਓ। ਨਾਮ ਤੇ ਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜੀਓ। ਹੁਕਮੇ ਜੁਗ ਮੈਂ ਆਇਆ ਚੱਲਣ ਹੁਕਮ ਸੰਯੋਗ ਜੀਓ। ਹੁਕਮੇ ਪਰਪੰਚ ਪਸਾਰਿਆ ਹੁਕਮ ਕਰੇ ਰਸ ਭੋਗ ਜੀਓ। ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ।

ਧਿਆਏ ਜੀਉ। ਆਦਰ ਦਿੱਤਾ ਪਾਰ ਬ੍ਰਹਮ ਗੁਰਸੇਵਿਆ ਸਤ ਭਾਏ ਜੀਉ, ਥਾਨ ਥਨੰਤਰ ਰਵ ਰਿਹਾ ਸਰਬ ਜੀਆਂ ਪ੍ਰਤਪਾਲ ਜੀਉ, ਸੱਚ ਖਜਾਨਾ ਸੰਚਿਆ।

ਸਾਰ ਜੀਉ ਜਿਸ ਪ੍ਰਭੇ ਆਪਣਾ ਵਿਸਰੇ ਸੋ ਮਰ ਜੰਮੇ ਲੱਖ ਵਾਰ ਜੀਉ ਸਾਚ ਨਿਹੋ ਤਿੰਨ ਪ੍ਰੀਤ ਮਾ ਜਿਨ

ਜੇ ਗੁਰ ਥੀਵੇ ਕਿਰਪਾਲ ਕੀਤੀ ਲੱਖ ਕਰੋੜ ਪ੍ਰੀ ਰੋਮ ਨਾ ਪੁੱਜਣ ਤੇਰੇ ਆ ਤੂੰ ਸਾਹੀ ਹੋਂ ਸਾਹੋ ਹਉ ਨਾ ਹਉ ਕਹਿ ਨਾ ਸਕਾਂ ਗੁਣ ਤੇਰੇ ਆ ਸਈਆ ਤਉ ਅਸੰਖ ਮੰਜੋ ਹੱਬ ਵਧਾਣੀਆ ਇੱਕ ਭੋਰੀ ਨਦਰ ਨਿਹਾਲ ਦਿਹੋ ਦਰਸ ਰੰਗ ਮਾਣੀਆ ਜੇ ਡਿੱਠੇ ਮਨ ਧੀਰੀ ਹੈ ਕਿਲਵਿਖ ਮੰਜਣ ਦੂਰ ਹੈ ਸੋ ਕਿਉਂ ਵਸਾਰੇ ਮਾਓ ਮੈਂ ਜੋ ਰਿਹਾ ਭਰਪੂਰੇ ਹੋਏ ਨਮਾਨੀ ਢਹਿ ਪਈ ਮਿਲਿਆ ਸਹਿ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸੁਹਾਏ ਸੂਈ ਮਹਲ ਸੂਹੀ ਮਹੱਲਾ ਪੰਜਵਾਂ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ

ਗੁਰੂ ਸਰ ਪਰ ਰੁੰਨਿਆ ਸੁੱਖ ਨ ਪਾਇਨ ਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗੇ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੂਨੀ ਭਰਮ ਤੇ

ਕੰਤ ਨਾ ਬੈਠੀ ਪਾਸ ਜੀਓ, ਅੰਬਰ ਗੂੰਜਾ ਕੁਰਲੀਆਂ ਬਗ ਬੈਠੇ ਆਏ ਜੀਓ, ਸਾ ਧਨ ਚੱਲੀ ਸਹੁਰੇ ਕਿਉਂ ਕਿਆ ਮੋਦੇ ਸੀ ਅੱਗੇ ਜਾਏ ਜੀਓ, ਸੁੱਤੀ

ਸਭ ਅਵਗਣਾ। ਇੱਕ ਨਾਨਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਹੀ ਰਾਤ ਜੀਓ ਸੁਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਤੁਹਾਡੇ ਅੰਤਰ।

ਭਰਮ ਭੁਲਾਣੀ ਜੋਬਣ ਬਾਦ ਗਵਾਇਆ। ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਨਾਨਕ ਬਾਲਤਨ ਰਾਡੇ ਭਾ ਬਿਨ ਫਿਰ ਧਨ ਕੁਮਲਾਣੀ। ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੇ, ਤਿਸ ਕੀ ਬਲਰਾਮ ਜੀਓ ਰਵ ਰਿਆ ਯੁਗ ਚਾਰ ਤ੍ਰੈ ਭਵਨ ਬਾਣੀ। ਜਿਸ ਕੀ ਬਲਰਾਮ ਜੀਓ ਤ੍ਰੈ ਭਵਨ ਕੰਤ ਰਵੇ ਸੁਹਾਗਣ ਅਵਗਣ ਬੰਤੀ ਦੂਰੇ। ਜੈਸੀ ਆਸਾ ਤੈਸੀ ਮਨਸਾ, ਪੂਰਿਆ ਪਰ ਪੂਰੇ ਹਰ ਕੀ ਨਾਰਸ ਸਰਬ ਸੁਹਾਗਣ। ਰਾਂਡ ਨਾ ਮੈਲੇ ਵੇਸੇ, ਨਾਨਕ ਮੈਂ ਵਰ ਸਾਚਾ ਭਾਵੇ, ਯੁਗ ਯੁਗ ਪ੍ਰੀਤਮ ਤੈਸੇ। ਬਾਬਾ ਲਗਨ ਗੁਣਾਏ ਹਉਂ ਪੀ ਵੰਜਾ ਸਹੁਰੇ ਬਲਰਾਮ ਜੀਓ। ਸਾਹੋ ਹੁਕਮ

ਸਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਪਿਰ ਪਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤਿ ਅੰਕ ਸੁਮਾਏ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ

ਭਾਏ ਸੋ ਭਾਏ, ਨਾਨਕ ਸਾਜਨ ਕਹੋ ਬਲ ਜਾਈਏ, ਸਾਚ ਮਿਲੇ ਕਰ ਆਏ। ਘਰ ਆਏੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ, ਹਰ ਮੋਹੜੀ ਸਾਚ ਸ਼ਬਦ ਠਾਕਰ ਦੇਖ ਰਹਸੀ ਰਾਮ, ਗੁਣ ਸੰਗ ਰਹਸੀ ਖਰੀ ਸਰਸੀ ਜਾਂ ਰਾਵੀ, ਰੰਗ ਰਾਤੇ ਅਵਗਣ ਮਾਰੀ ਗੁਣੀ, ਘਰ ਛਾਇਆ ਪੂਰੇ ਪੁਰਖ ਵਧਾਤੇ।

ਸਬਦ ਰਵੀ ਰਵ ਰਿਆ ਨਹਿ ਦੂਰੀ ਰਾਮ। ਪ੍ਰਭ ਦੂਰ ਨਾ ਹੋਈ ਕੜ ਕੜ ਸੋਈ ਤਿਸ ਕੀ ਨਾਰ ਸੁਭਾਈ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ਅਮਰੇ ਅਡੋਲ ਅਮੋਲ ਅਪਾਰਾ ਗੁਰਪੂਰੇ ਸੱਚ ਪਾਈਏ ਨਾਨਕੇ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਏ ਪਿਰ ਉੱਚੜੀਏ ਮਾਰੜੀਏ ਤ੍ਰੈਲੋ ਸਤਰ ਸਰਤਾਜਾ ਰਾਮ ਹਉ ਬਿਸਮ ਭਈ ਦੇਖ ਗੁਣਾ ਅਨਦ ਸਬਦ ਅਗਾਜਾ ਰਾਮ ਸਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀ ਸਾਨੋ ਨਾ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਨੋ।

ਕੀਤਾ ਗੁਣਾ ਕਾ ਹੋਵੇ ਵਾਸਲਾ ਕਡਵਾਸਲੀ ਦੇ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਹੈ।

ਰਾਹਾ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੂਝੇ ਅੰਧ ਬੁੱਢੋ ਧੰਧਲੀ ਦਿਨ ਰਾਤ ਚਾਨਣ ਚਾਉ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੁ ਬਹਾਦਰ ਗੁਰ ਦਸੈ ਮਨ

ਥੀਏ ਸ਼ਬਦੀ ਸੁਪਰਾਇਆ ਗੁਰਮੈਲੀ ਘਰ ਆਪਣੇ ਸੋ ਭਰ ਪੁਰ ਲੀਨਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਨਾ ਸ਼ਬਦੇ ਪਤੀਜੇ ਅੰਕ ਭੀਜੇ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਨਾ ਗੁਰਮੈਲੀ ਕਰ ਆਪਣੇ ਸੁਪਰ।

ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵੂ ਗੁਰਮੁਖ ਹਰ ਫਲ ਪਾਵ ਗੁਰਮੁਖ ਫਲ ਪਾਵ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿੱਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਨੋ ਜਨ ਪਾਈ ਸੁਖ ਸੋਹਿਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਿ ਸੁਭਾਇ ਗੁਰਮਤ ਸਹਿਜੇ ਨਾਮ ਧਿਆਇ ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨ

ਤਿਨ ਅਣ ਦਿਨ ਹਰ ਗੁਣ ਗਾਏ। ਸੁਣ ਮਨ ਭੀਨੇ ਸਹਿਜ ਸੁਭਾਏ, ਯੁਗ ਮੈਂ ਰਾਮ ਨਾਮ ਨਿਸਤਾਰਾ। ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲਵਿਖ ਸਭ ਗਵਾਏ।

ਤਾਰਾ ਸਾਜਨੇ ਆਏ ਬੁੱਠੇ ਕਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੇ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀਂ ਸਾਜਨੇ ਆਏ ਬੁੱਠੇ ਘਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤਾਂ ਭਗਤ ਜਨਾ ਕੀ ਹਰ ਜੀਉ ਰਾਖੇ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖੋ ਵੈ ਹਉਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੁਹੈ ਦਰ ਸਾਚੇ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਾਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਣ ਅਵਗਣ ਪਛਾਣੇ ਰਾਮ ਗੁਣ ਅਵਗਣ ਪਛਾਣੇ ਹਰ ਨਾਮ ਵਖਾਣੇ ਪੈ ਭਗਤ ਮਿੱਠੀ ਲਾਗੀ ਅਣਦਿਨ ਭਗਤ ਕਰੇ ਦਿਨ ਰਾਤੀ ਘਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅਣਦਿਨ ਨਾਮ ਸੰਭਾਲੇ ਮਨ ਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤ

ਭਾਏ ਪਤ ਖੋਈ ਭਗਤਾਂ ਕੈ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾ ਨਿਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹਉਮੈ ਸਭ ਕਿਲਵਿਕ ਕਾਟੇ ਸਾਚ ਰੱਖਿਆ ਔਰ ਧਾਰੇ ਰਾਮ ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੇ ਸੱਚ ਸੁਮਾਵੇ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸਾਚ ਬੁਝਾਇਆ।

ਨਾਮ ਸੁਖ ਹੋਈ ਰਾਮ, ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ, ਗਰਭ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ, ਸੱਚ ਸਮਾਈ, ਸੱਚ ਨਾਏ ਪਰਗਾਸਾ, ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅਣਦਿਨ ਸੱਚ ਧਿਆਏ, ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁਖ ਪਾਏ, ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ

ਕਾ ਕੋਈ। ਸੱਚੇ ਉਪਜੇ ਸੱਚ ਸੁਮਾਵੇ, ਮਰ ਜਨਮ ਦੂਜਾ ਹੋਈ। ਨਾਨਕ ਸਭ ਕਿਛੇ ਆਪੇ ਕਰਤਾ, ਆਪ ਕਰਾਵੇ ਸੋਈ। ਸੱਚੇ ਭਗਤ ਸੋਹੇ ਦਰਬਾਰੀ, ਸੱਚੋ ਸੱਚ ਵਖਾਣੇ ਰਾਮ। ਕਾਟੇ ਅੰਤਰੇ ਸਾਚੀ ਬਾਣੀ, ਸੱਚੋ

ਤੀਜਾ ਜੁਗ ਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ

ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਨ ਕੰਤੇ ਦਾਵੇ ਮਨ ਮਾਨਿਆ ਸੁਖ ਹੋਈ।

ਗੁਰਮਤੀ ਕਟ ਚਾਨਣ ਹੁਆ ਪ੍ਰਭ ਰਵ ਰਿਆ ਸਭ ਥਾਈ ਰਾਮ ਪ੍ਰਭ ਰਵ ਰਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸਿਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸਿੰਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਲਾਈ ਕਰਤੈ ਨਾਮ ਨਵੇਂ ਨਿਧ ਪਾਈ ਸੁਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੂ ਹਰ ਗੁਰਮੁਖੈ ਪਾਏ ਰਾਮ ਅਣਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅਣਦਿਨ ਭਗਤ ਕਰੇ ਗੁਰ ਆਗੇ ਸਾ ਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਾਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿੰਨ ਘਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਘਰ ਆਏ

ਵਸਾਏ ਹਰ ਕੀ ਅੰਮ੍ਰਿਤ ਬਾਣੀ। ਜਿਨ ਮਨ ਵਸਿਆ ਸਈ ਜਨ ਨਿਸਤਰੈ ਖੜ ਖੜ ਸਬਦ ਸੁਮਾਣੀ। ਤੇਰੇ ਗੁਣ ਗਾਵੇ ਸਹਿਜ ਸੁਮਾਵੇ ਸਬਦੇ ਮੇਲ ਮਿਲਾਏ। ਨਾਨਕ ਸਫਲ ਜਨਮ ਤਿੰਨ ਕੇਰਾ ਜੇ ਸਤ ਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ। ਗੁਰ ਕੇ ਸ਼ਬਦ ਸਦ

ਧਾਮ ਸੰਭਾਲੇ। ਗੁਰਸਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਈ, ਨਾਨਕ ਤਿੰਨ ਘਰ ਸਦ ਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ।

ਨਾਮ ਤਿਨਕੇ ਦੁਖ ਗਵਾਇਆ ਜਾਂ ਹਰ ਮਨ ਭਾਇਆ ਸਦਾ ਗਾਵੀ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਇਲਾ ਸੱਚੀ ਸੱਚ ਬਾਣੀ ਸਬਦੇ ਹੀ ਸੁਖ ਹੋਈ ਸੁਹੀ ਮਹੱਲਾ ਤੀਜਾ ਜੇ ਲੋੜੇ ਵੱਲ ਵਰ ਬਾਲੜੀਏ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ ਹਰ ਜੀਉ ਮਰੇ ਨਾ ਜਾਏ ਗੁਰ ਕੇ ਸਹਿ ਸੁਭਾਏ ਸਾਤਨ ਕੰਤ ਪਿਆਰੀ ਸਾ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰਦਾਵੇ ਆਪਣਾ ਜਿਨ ਗੁਰ ਚਰਣੀ ਚਿੱਤ ਲਾਇਆ।

ਪ੍ਰਭ ਮੇਲ ਮਲਾਏ, ਅਣਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ। ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ, ਨਾਨਕ ਨਾ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ। ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸਹੁ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ।

0: ਵਰਤੇ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਔਰ ਤਾਰੇ ਰਾਮ ਹਰ ਰਾਖਿਆ ਔਰ ਤਾਰੇ ਆਪਣਾ ਕਾਰਜ ਸੁਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸੁਵਾਰੇ ਸੁਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ
1: ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾਮ ਵਾਪਾਰੋ

ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ, ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈਐ, ਸਾ ਧਰਤ ਸੁਹਾਵੀ ਜਿਤ ਵਸਹਿ ਹਰ ਜਾਨ।

ਸੱਚ ਸਲਾਹੀ ਸੱਚ ਸਲਾਹਣ ਵੱਡ ਭਾਗੀ ਪਾਈਐ ਗੁਰਪ੍ਰਸਾਦੀ ਹਰ ਗੁਣ ਗਾਈਐ ਰੰਗ ਰੱਤੇ ਤੇਰੈ ਤੁਧ ਭਾਵ ਹੈ ਸੱਚ ਨਾਮ ਨਿਸਾਨ ਹੋ ਜੀਉ ਸੱਚੇ ਅੰਤ ਨ ਜਾਣੈ ਕੋਈ ਥਾਨ ਸੁਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਾਧ ਹੀ ਅੰਤਰ ਜਾਮੀ ਜਾਣੋ ਜੀਉ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਝੇ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ।

ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਖਿਨ ਮੈਂ ਥਾ ਪੁਥਾ ਪੁਨਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਵਨ ਚਲ ਲਾਏ ਸਬਦ ਸ੍ਰਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰਬੋਹਿਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾ ਸੋਈ ਕਰਣਾ ਜੇ ਆਪ ਕਰਾਏ ਜਿੱਥੇ ਰੱਖਿਆ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਤਿਸ ਮਿੱਠਾ ਜੀਉ ਸਭ ਪਰੋਈ ਕਤ ਧਾਗੈ ਜਿਸ ਲਾਏ ਲਏ ਸੋ ਚਰਣੀ ਲਾਗੈ ਊਂਦ ਕਵਲ ਜਿਸ ਹੋਏ ਪ੍ਰਗਾਸਾ ਤਿਨ ਸਫਲ ਤਿਨ ਸਰਬ ਨਿਰੰਜਰ ਡੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੇ ਆਪ ਜਾਪਣਾ ਆਪ ਤੂੰ ਆਪ ਪਛਾਣੇ ਹਾਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲ ਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਭਰਮ ਭਉ ਝੀਠਾ ਜੀਉ ਮਾਂਜ ਮਹੱਲਾ ਪੰਜਵਾ ਝੂਠਾ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੁਮਰ ਤੇ ਘੜੀ ਨਾ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਜੋ ਗੁਰ ਮਿਲ ਨਿਹ ਚਲ ਕਹਿਣਾ ਪ੍ਰੇਮ ਭਗਤ ਜਿਸ ਕਹਿ ਮਨ ਲਾਗੀ ਗੁਣ ਗਾਵੈ ਅਣ ਦਿਨ ਨਿਤ ਜਾਗੀ ਬਾਹ ਪਕੜ ਜਿਸ ਤਿਸ ਸਵਾਮੀ ਮਿਲੈ ਜਿਸ ਕਹਿ ਮਸਕ ਲਹਿਣਾ ਚਰਨ ਕਮਲ ਭਗਤਾ ਮਨ ਉੱਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਬਾਛਹੇ ਨਾਮ ਸੱਚੇ ਕਾ ਗਹਿਣਾ ਉੱਠਦ ਬੈਠ ਹਰ ਹਰ ਗਾਈਏ ਜਿਸ ਸਿਮਰਤਾ ਵਰ ਨਿਹ ਚਲ ਪਾਈਏ ਨਾਨਕੋ ਪ੍ਰਭ ਹੋਏ ਦਿਆਲਾ ਤੇਰੀ ਕੀ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸੁਭਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀਆ ਬਣਿਆ ਹਾਂ ਵਾਰੀ ਜੀਓ ਵਾਰੀ ਸਬਦ ਸੁਹਾਵਣਿਆ

ਦਰ ਲੇਖਾ ਸੱਚੈ ਛੂਟ ਸੁਨਾਮ ਸੁਹਾਵਣਿਆ ਮਨਮੁਖ ਭੁੱਲਾ ਠਾਵਰ ਨਾ ਪਾਏ ਜਮਦਰ ਬੱਦਾ ਚੌਟਾਂ ਖਾਏ ਬਿਨ ਨਾ ਵੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਕਤ ਕੂੜੇ ਸੱਚ ਨਾ ਭਾਵੇ ਦੁਬਦਾ ਵਾਧਾ ਆਵੈ ਜਾਵੇ ਲਿਖਿਆ ਲਿਖਣ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪੀ ਅੜੈ ਫਿਰ ਜਾਤੋ ਨਾਹੀ ਬੂ ਝੂਠ ਵਿਛੁਨੀ ਰੋਵੈ ਤਾਹੀ ਅਵਗੁਣ ਮੁੱਠੀ ਮਹਿਲ ਨਾ ਪਾਏ ਅਵਗੁਣ ਗੁਣ ਬਖਸਾਵਣਿਆ ਪੀ ਅੜੈ ਜਿਨ ਸਜਾਤਾ ਪਿਆਰਾ ਗੁਰਮੁਖ ਬੁੱਝੈ ਤਤ ਵਿਚਾਰਾ ਆਵਣ ਜਾਣਾ ਠਾਕਰ ਹਾਏ ਸੱਚੇ ਨਾਮ ਸੁਆਮਾਵਣਿਆ ਗੁਰਮੁਖ ਬੁੱਝੈ ਕਤ ਕਹਾਵੈ ਸੱਚੇ ਠਾਕੁਰ ਸੱਚ ਭਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਹੁਕਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹੋਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹੋ ਵਾਰੀ ਜੀਓ ਵਾਰੀ ਸਤਿਗੁਰ ਕਹਿ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅਣਜਨ ਹਰ ਗੁਣ ਗਾਵਣਿਆ ਰਹਾਓ ਮਨ ਤਨ ਖੋਜੇ ਤਾ ਨਾਉ ਪਾਏ ਧਾਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅਣਜਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨੌ ਦਰਵਾਜੇ ਦਸਵੈ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅਣਜਨ ਸਦਾ ਰਹਿ ਰੰਗ ਰਾਤਾ ਦਰ ਸੱਚੈ ਸੋ ਜੀ ਪਾਵਣਿਆ ਪਾਪ ਪੁਨ ਕੀ ਕਾਰ ਸਾਰ ਨ ਜਾਣੀ ਦੂਜਾ ਲਾਗੀ ਭਰਮ ਭੁਲਾਣੀ ਅੰਗਿਆਨੀ ਅੰਦਾ ਮਗ ਨ ਜਾਣੈ ਫਿਰ ਆਵਣ ਜਾਵਣਿਆ ਗੁਰਸੇਵਾ ਤਿਸਦਾ ਸੁਖ ਪਾਇਆ ਹੋਮੈ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬਜਰਕ ਪਾਠ ਖੁਲਾਵਣਿਆ ਹੋਮੈ ਮਾਰ ਮਨ ਵਸਾਇਆ ਗੁਰਚਰਨੀ ਸਦਾ ਚਿਤ ਲਾਇਆ

ਬਿਨ ਤਕੜੀ ਤੋਂ ਲੈ ਸੰਸਾਰਾ ਗੁਰਮੁਖ ਹੋਵੇ ਸੋਈ ਬੂਜੈ ਗੁਣ ਕਹਿ ਗੁਣੀ ਸਮਾਵਣਿਆ ਹੋ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਣਦਿਨ ਜਾਗੇ ਦਰ ਸੱਚਿਆ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੇ ਆਪੇ ਵੇਖਿਆ ਜਿਸਨੋਂ ਦਰ ਕਰੇ ਸੋਈ ਜਨ ਲੇਖਿਆ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੁਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਸ ਜਿਨ ਅੰਦਰ ਜਿਨ ਸਤਿਗੁਰ ਮਿਲਿਆ ਸੇਵਟ ਭਾਗੀ ਪੂਰੇ ਕਰਮ ਬਿਲਾ ਮਿਲਾਵਣਿਆ ਪੀਅੜੈ ਧਨ ਅਨਦਿਨ ਸੁੱਤੀ ਕੰਤ ਵਸਾਰੀ ਅਵਗੁਣ ਮੋਤੀ ਅਣਦਿਨ ਸਦਾ ਰਫਿਰੈ ਬਿਲ ਲਾਤੀ ਪਿਨ ਪਿਰ ਨੀਂਦ ਨਾ ਪਾਵਣਿਆ ਪੀਅੜੈ ਸੁਖਦਾਤਾ ਜਾਤਾ ਹੋਮੈ ਮਾਰ ਸਦਾ ਗੁਰ ਸ਼ਬਦ ਪਛਾਤਾ ਤੇਜ ਸਭ ਇਸਦਾ ਫਿਰ ਰਾਵੇ ਸੱਚ ਸਿਗਾਰ ਬਣਾਵਣਿਆ ਲੱਖ ਚੁਰਾਸੀ ਜੀ ਉਪਾਏ ਜਿਸਨੋ ਦਰ ਕਰੇ ਤਿਸ ਗੁਰੂ ਮਿਲਾਏ ਗਿਲਬ ਕਾਠ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ ਬਿਨ ਸੁਖ ਨਾਈ ਫੁਨਦੀ ਦੂਐ ਤੀਐ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪੇ ਨਦ ਕਰੇ ਆਪ ਕਰੇ ਤੇ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਇੱਕੋ ਆਪ ਫਿਰੈ ਪ੍ਰਛੰਨਾ ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇੱਕੋ ਮਨ ਵਸਾਵਣਿਆ ਹੋ ਵਾਰੀ ਜੀਓ ਵਾਰੀ ਕਸਿਓ ਚਿਤਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੈ ਰੰਗ ਰੰਗਾਵਣਿਆ ਰਹਾਉ ਇਹ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜਾ ਲੋਭਾਇਆ ਅਣਦਿਨ ਸਦਾ ਫਿਰੈ ਭਰਮ ਭੂਲਾ ਬਿਨ ਨਾਵੈ ਦੁਖ ਨਾ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸਨੋਂ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹਰ ਚੇਤੈ ਨਾਈ ਜੰਪੁਰ ਬਾਧਾ ਦੁਖ ਸਹਾਹੀ ਬੰਨਾ ਬੋਲਾ ਕਿਸ ਨਦਰ ਨਾ ਆਵੈ ਮਨਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋਤ ਦੇ ਆਪ ਲਿਵ ਲਾਏ ਭਾਏ ਭਗਤ ਮੇ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪੁਜਾਵਣਿਆ ਹੋ ਵਾਰੀ ਜੀਓ ਵਾਰੀ ਹਰ ਜੀਓ ਤੇਰੀ ਸਦਾ ਸਰਣਾਈ ਆਪੇ ਬਖਸੇ ਦੇ ਵਡਿਆਈ ਜਮ ਕਾਲ ਤਿਸ ਨੇੜ ਨਾ ਆਵੈ ਜੋ ਹਰ ਹਰ ਨਾਮ ਤੇ ਆਵਣੇ ਆਣ ਦਿਨ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਆਤਾ ਸੋ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੂਆ ਜਾਪੈ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹੋ ਵਾਰੀ ਜੀਓ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜਾ ਲਾਗੀ ਮਹਿਲ ਨਾ ਪਾਏ ਅਣਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੈ ਸੱਚ ਸਮਾ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਐਥੇ ਉਥੇ ਨਾਮ ਸਮਾਵਣਿਆ ਭੈ ਪਾਏ ਸੀਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅਣਦਿਨ ਸਦਾ ਰਵੈ ਦਿਨ ਰਾਤੀ ਮਜੀਠੇ ਰੰਗ ਚੜਾ ਬਣਾਵਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਆਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹੇ ਇਹੋ ਜਗ ਸੁੱਤਾ ਨਾਮ ਸਾਰ ਅੰਤ ਵਿਗੁੱਤਾ ਜਿਸਤੇ ਸੁੱਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ ਅਪਿਓ ਪੀਐ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੈ ਲਾਏ ਲੱਖ ਚੁਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਖਰਾਤੇ ਜੋ ਤਿਸ ਭਾਵੈ ਸੋ ਕਾਰ ਕਮਾ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪਾਲਿਆ ਸੱਚ ਵਖਾਣੇ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ ਵਸਾਰਾ ਨਾਮ ਨਿਰੰਜਨ ਆਤ ਅਗਮ ਪਾਰਾ ਗੁਰਮੁਖ ਹੋਵੈ ਸੋਈ ਜਪਾਏ ਆਪੇ ਬਖਸ਼ ਮਿਲਾਵਣਿਆ ਤੇਰਾ ਮੇਰਾ ਠਾਕੁਰ ਸੱਚ ਦ੍ਰਿੜਾਏ ਗੁਰਪ੍ਰਸਾਦੀ ਸੱਚ ਚਿਤ ਲਾਏ
ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾਉਣਿਆ ਵੇਪਰ ਵਸ ਸੱਚ ਤੇ ਮੇਰਾ ਪਿਆਰਾ ਗਿਲ ਵਿਖ ਅਵਗਣ ਕਟਨਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਛੋ ਤਾਵੈ ਸਭਨਾ ਜੀਆਂ ਕਾ ਏਕੋ ਦਾਤਾ ਸਭ ਦੇ ਮਾਰ ਜੀਵਾ ਬਣਿਆ ਹਰ ਤੁਧ

ਨਦਰੀ ਥੀਜ ਸਦੇਹਾ ਆਣਦ ਅਨੁਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿਜ ਸਮਾਉਣਿਆ ਤੁਧ ਜੇਵੜ ਮੈਂ ਅਵਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਕੋਈ ਤੂੰ ਆਪੇ ਹੀ ਕੜ ਭੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਾਭ ਕੜ ਆਪੇ ਭੋਗਣ ਹਾਰਾ ਲੱਖ ਵਰਤੈ ਅਗਮ ਅਪਾਰਾ ਗੁਰ ਕਿਆ ਸ਼ਬਦ ਮੇਰਾ ਪ੍ਰਭ ਮੇਰਾ ਹਰ ਪ੍ਰਭ ਧਿਆਈ ਹੈ ਸਹਿਜੇ ਸੱਚ ਸਮਾਉਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਉਣਿਆ ਸ਼ਬਦ ਸੂਝੈ ਤਾਂ ਮਨ ਸਿਉ ਲੂਝੈ ਮਨਸਾ ਮਾਰ ਸਮਾਉਣਿਆ ਰਹਾਉ ਪੰਜ ਦੂਤ ਮੋਹੇ ਸੰਸਾਰਾ ਮਨਮੁਖ ਅੰਧੇ ਸੁਧ ਨਾ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰੱਖੈ।

ਪ੍ਰੀਤਮ ਸੱਚੇ ਗੁਣ ਗਾਵਹੇ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰਿਪਤ ਮਾਇਆ ਚੌਥੀ ਪੌੜੀ ਗੁਰਮੁਖ ਸੂਚੀ ਸੱਚੋ ਸੱਚ ਸਿਮ ਕਮਾਉਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸੱਚ ਸਮਾਵੈ ਗੁਰਮੁਖ ਪਕਰਣੀ ਸੱਚੇ ਸੇਵਹਿ ਸੱਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਵਰਨਾ ਦੂਆ ਦੂਜੈ ਲਾਗ ਜਗ ਖਪ ਖਪ ਮੂਆ ਗੁਰਮੁਖ

ਚੱਕ ਡੇਠੇ ਅੰਤਰ ਪ੍ਰਕਾਸ ਮਹਾਰਸ ਮੀ ਪੀਵੈ ਦਰ ਸੱਚਾ ਸਬਦ ਸੁਜਾਵਣਿਆ ਹਉ ਵਾਰੀ ਜੀਉ ਵਾਰੀ ਗੁਰਚਰਣੀ ਚਿਤ ਲਾਵਣਿਆ ਸਤਿਗੁਰ ਕੈ ਅੰਮ੍ਰਿਤ ਸਰ ਸਾਚਾ ਮਨ ਲਾਵੈ ਮਨ ਨਾਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ ਤੁਧ ਸਾ ਲਾਹੇ ਨਾ ਰੱਜਾ ਕਬਹੂ ਸੱਚੇ ਨਾਵੈ ਕੀ ਭੁੱਖ ਲਾਵਣਿਆ ਏਕੋ ਵੇਖਾ ਅਵਰ ਨ ਪੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤਿੱਖਾ ਨਿਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੇ ਮਨ ਮੁਕੰਦਾ ਦੂਜਾ ਭਾਇ ਲਾਗੇ ਜੋ ਬੀਜਾ ਸੋਈ ਫਲ ਪਾਇਆ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਣਜਨ ਸਦਾ ਰਹਿ ਨਾ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੈ ਭਰਮੇ ਭੂਲਾ ਤਤ ਨ ਜਾਣੈ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁਖੋ ਦੁਖ ਕਮਾਵਣਿਆ ਆਪ ਕਰੇ ਕਿਸੇ ਆਖੈ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜ੍ਹਾਏ ਮਨ ਦਨ ਰਤਾ ਸਦ ਰਸਨਾ ਰੰਗ ਚਲੂਲੀ ਭੈ ਭਾਏ ਰੰਗ ਚੜ੍ਹਾਵਣਿਆ ਹੋ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਭਉ ਹਰ ਨਿਰਭਉ ਧਿਆਇਆ ਬਿਖ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਖ ਮੁਗਧ ਕਰੇ ਚਤੁਰਾਈ ਨਾਤਾ ਧੋਤਾ ਥਾਇ ਨਾ ਪਾਏ ਜਿਹਾ ਆਇਆ ਤੇਹਾ ਜਾਸੀ ਕਰ ਔਗਣ ਪੱਛੋ ਚਾਵਣਿਆ ਮਨ ਮੁਖ ਅੰਧੇ ਕਿਛੂ ਨਾ ਬੂ ਸੂਜੈ ਮਰਨ ਲਖਾਏ ਆਏ ਨਹੀਂ ਸੂਜ ਬੂਝੈ ਮਨ ਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਪਰ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਹੈ ਸਾ ਸੱਚ ਕਰਨੀ ਸ਼ਬਦ ਹੈ ਸਾਰ ਪੂਰਾ ਗੁਰ ਪਾਈਏ ਮੁਖ ਦੁਆਰ ਅਣਦਿਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ ਅਬਲ ਹਰਿ ਸਦਾ ਤਿੰਨ ਵਿਟੋ ਗੁਰਸੇਵਾ ਚਿਤ ਲਾਵਣਿਆ ਸੱਚ ਸੱਚਾ ਸੱਚੋ ਸੱਚ ਭਤੀਜਾ ਗੁਰਪ੍ਰਸਾਦੀ ਅੰਦਰ ਭੀਜੈ ਬੈਸ ਸੋ ਥਾਨ ਹਰ ਗੁਣ ਗਾਵੇ ਆਪੇ ਕਾਰ ਸਤ ਮਨਾਵਣਿਆ ਜਿਸਨੂੰ ਅੰਦਰ ਕਰੇ ਸੋ ਪਾਏ ਗੁਰਪ੍ਰਸਾਦੀ ਹੋਮੈ ਜਾਏ ਨਾਨਕ ਨਾਮ ਵਸੈ ਮਨੇ ਅੰਤਰ ਦਰ ਸੱਚਾ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਭਾਈ ਹਰ ਜੀਓ ਸਫਲਿਓ ਬਿਰਖਿਆ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੈ ਮੈਲ ਗਵਾਏ ਦਰ ਸੱਚਾ ਸੋਭਾ ਭਾਵਣਿਆ ਬਿਨ ਹਰ ਨਾਮ ਨ ਪਾਇਆ ਜਾਏ ਸਿਧ ਸਾਧਿਕ ਰਹੇ ਬਿਲ ਲਾਏ ਬਿਨ ਗੁਰ ਸੇਵੈ ਸੁਖ ਨਾ ਹੋਵੇ ਪੂਰੈ ਭਾ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖਿਆ ਮੋਰਚਾ ਨਾ ਲਾਗੈ ਤਾਂ ਹੋਮੈ ਸੁਖਿਆ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਿਹੋ ਦੇਹੋ ਕਿਹੋ ਨਾ ਦੇਖਿਆ ਜਾਏ ਕਰ ਗੁਰ ਕਿਰਪਾ ਗੁਰ ਕਿਰਪਾ ਕਰ ਆਪ ਦਿੱਤਾ ਦੇਖਾਏ ਆਪੇ ਆਪ ਆਪ ਮਿਲ ਰਹਿਆ ਸਹਿਜੇ ਸਹਿਜ ਸਮਾਵਣਿਆ ਗੁਰਮੁਖੋ ਵੈ ਸੋ ਇੱਕ ਸਿਉਂ ਚਿਤਲਾ ਇੱਕ ਸਿਉਂ ਲਿਵਲਾਏ ਦੂਜਾ ਭਰਮ ਗੁਰ ਸ਼ਬਦ ਸੰਜਲਾਏ ਆਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਅਣਦਿਨ ਰੰਗ ਰਤਾ ਗੁਣ ਗਾਵੈ ਮਹਿਲ ਅੰਦਰ ਮਹਿਲ ਬੁਲਾਵਣਿਆ ਸਤਿਗੁਰਦਾਤਾ ਮਿਲੈ ਮਿਲਾਇਆ ਪੂਰੈ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪਣ ਜਾਏ ਤਾਂ ਸਭ ਕਿਛ ਸੁਪਾਏ ਗੁਰਸਬਦੀ ਸੱਚੀ ਲਿਵਲਾਏ ਸੱਚ ਵਣਨ ਜੇ ਸੱਚ ਸੰਗਰਹੇ ਸੱਚ ਵਾਪਾਰ ਕਰਾਵਣਿਆ ਹੋ ਵਾਰੀ ਜੀਓ ਵਾਰੀ ਹਰ ਗੁਣ ਅਣਦਿਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਕਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਭਾਇਆ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁਠੈ ਪਾਏ ਅਨਰਸ ਚੂਕੈ ਹਾਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵਹੇ।

ਆਪ ਮੁਖ ਪਛਾਣੇ, ਨਿਰਮਲ ਬਾਣੀ ਸ਼ਬਦ ਪੁਖ ਵਖਾਣੇ, ਸੱਚੇ ਸੇਵ ਸਦਾ ਸੁਖ ਪਾਇਨ, ਨਾਉਣਿਤ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾ ਹਰ ਗੁਣ ਗਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅਣਦਿਨ ਹਰ ਸਾ ਲਾਹੇ ਸਾਚਾ, ਨਿਰਮਲ ਨਾਦ ਵਜਾਵਣਿਆ, ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਉਣ ਦੁੱਖ ਲਾਗੈ ਭਾਰਾ, ਭਰਮੇ ਭੁੱਲਾ ਭਰਮੇ ਭੁੱਲੇ, ਫਿਰ ਦਿਨ ਰਾ ਫਿਰੇ ਫਿਰਨ ਦਿਨ ਰਾਤੀ, ਜਨਮ ਮਰ ਜਨਮ ਹੈ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਅਧਾਰਾ, ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਾਮ ਕਰ ਜਾਣਿਆ, ਮਾਜ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਤੁਦ ਬਿਨ ਨਾਵੈ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨਾ ਪਾਵਣਿਆ, ਹੋ ਵਾਰੀ ਜੀਓ ਵਾਰੀ, ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ।

ਪੂਰੇ ਭਾਗ ਮਿਲਾਵਣਿਆ ਇਹੋ ਮਨ ਮਹਿਲਾ ਇੱਕ ਨਾ ਧਿਆਏ ਅੰਤਰ ਮਹਿਲ ਲਾਗੀ ਬਹੁ ਦੂਜੇ ਭਾਏ ਤੱਟ ਤੀਰਥ ਦਿਸੰਤਰ ਭਵੇ ਅਹੰਕਾਰੀ ਹੋਰ ਵਧੇਰੇ ਹੁਕਮੈ ਹੋਰ ਵਧੇਰੇ ਹੋਮੈ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਲਾ ਜਾਏ ਜੀਵਤ ਮਰੇ ਹਰ ਸਿਉ ਜਿਤ ਲਾਏ ਹਰ ਨਿਰਮਲ ਸੱਚ ਮਹਿਲ ਨਾ ਲਾਗੇ ਸੱਚ ਲਾਗੇ ਮਹਿਲ ਗਵਾਵਣਿਆ ਵਾਜਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਅੰਧਾਰਾ ਵਿਸ਼ਟਾ ਕੇ ਗੇੜੇ ਵਿਸ਼ਟਾ ਕਮਾਵਹੇ ਫਿਰ ਵਿਸ਼ਟਾ ਮਾਹੇ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹੋ ਮੈਂ ਮਮਤਾ ਸਭ ਦੇਖੋਵੈ ਅਣਜਨ ਹਰ ਜੀਓ ਸੱਚਾ ਸੇਵੀ ਪੂਰੇ ਭਾਗ ਗੁਰ ਭਾਵਣਿਆ ਵਾਪੇ ਬਖਸੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਦੂ ਸਦਾ ਹਜੂਰ ਦੂਰ ਨਾ ਜਾਣੋ ਗੁਰ ਸਭ ਦੀ ਹਰ ਨਾ ਅੰਤਰ ਹਰ ਅੰਤਰ ਪਛਾਣ ਹੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹੋ ਵਾਰੀ ਜੀਓ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹੇ ਵਾਦਨਾ ਸਾਧਨਾ ਪਾਵਹੇ ਦੂਜੇ ਭਾਏ ਮਾਇਆ ਮਨ ਪਰਮਾਵੇ ਮਾਇਆ ਮੋਹੇ ਸਭ ਸੁਧ ਗਵਾਈ ਕਰ ਅਵਗਣ ਪਛਾਣ ਤਾਵਣਿਆ ਸਤਿਗੁਰ ਮਹਿਤਾ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੈ ਆਪਣਾ ਮੁਕਤੀ ਕਾ ਦਰ ਪਾਵਣਿਆ ਗਿਲਵ ਕਟ

ਤੇਰੇ ਬਦ ਮਨਸਾ ਤੇਰੇ ਬਦ ਮਾਇਆ ਪੜ ਪੜ ਪੰਡਤ ਮੁਨੀ ਥੱਕੇ ਚੌਥੇ ਪਦ ਕੀ ਸਾਧਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਜੋ ਜਾਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸੁਚ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਸਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਗੁਰੂ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਬਾਜ ਮਹੱਲਾ ਤੀਜਾ ਉਤਪਤ ਪਰਲੋ ਸਭ ਦੇ ਹੋਵੇ ਸਭ ਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਗੁਰਮੁਖ ਉਪਾਏ ਸਮਾਵਣਿਆ ਹੋਂ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਧ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਕਾ ਪਾਵਣ ਬੈਸੰਤਰ ਖੇਲ ਵੇ ਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣਿਆ ਤਿਨ ਕਰਤੈ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਭ ਸੱਚੇ ਵਣਜਾਰੇ ਸੱਚ ਵਣਾਂਜੇ ਗੁਰ ਹੇਤ ਅਪਾਰੇ ਸੱਚ ਵਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਥ ਕਿਉਂ ਪਾਏ ਮਨਮੁਖ ਭੁੱਲੇ ਲੋਕ ਸੁਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਚਾਏ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵਣੰਜੇ ਗੁਰਸ਼ਬਦ ਪਿਆਰੇ ਆਪ ਕਰੇ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਧੇ ਫਿਰੇ ਬੇਤਾਲੇ ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਭੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡੇ ਆਈ ਆਪੇ ਸੁਣ ਸੁਣ ਭਾਵਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗਮ ਗੋਚਰ ਅਨਾਥ ਜੋਨੀ ਸਤਿਗੁਰ ਕਹਿ ਭਾਇ ਪਾਵਣਿਆ ਹੋ ਵਾਰੀ ਜੀਓ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਓ ਪੁਰਬ ਲਿਖਿਆ ਸੋ ਪੁਰਬ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰ ਕਹਿ ਥਕੀਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਤਿਆ ਦਿਸਨੋ ਆਪੇ ਖਾਪ ਦੁਖ ਪਾਵਣਿਆ ਮਨਮੁਖ ਅੰਧੇ ਸੁਧ ਨਾ ਕਾਏ ਆਤਮ ਜਾ ਘਾਤੀ ਹੈ ਜਗਤ ਖਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ

ਵਰਤ ਹੈ ਵਾਸੂਵਾਸ ਜਨਾਵਣ ਆ। ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮਾ ਪਾਰਾ ਦੁਖੀਏ ਨਿਤ ਫਿਰਹਿ ਬਿਲ ਲਾਦੇ ਬਿਨ ਗੁਰ ਸਾਧਨਾ ਪਾਵਣਿਆ ਬਿਨ ਕੀ ਜਿਨ ਕੀਤੇ ਸੋਈ ਵਿਦ ਜਾਣ ਹੈ ਆਪੇ ਕਰ ਆਪ ਕਰੇ ਤਾਂ ਹੁਕਮ ਪਛਾਣ ਹੈ ਜਿਹਾ ਅੰਦਰ ਪਾਏ ਤੇਹਾ ਵਰਤੇ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਅਵਰ ਨਾ ਕੋਈ ਤਿਸ ਲਾਏ ਲਏ ਸੋ ਨਿਚ ਨਿਰਮਲ ਹੋਈ ਨਾਨਕ ਨਾਮ ਵਸੈ ਘਟੇ ਅੰਤਰ ਜਿਸ ਦੇਵੈ ਸੋ ਥਾਏ ਸੋ ਪਾਵਣਿਆ। ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮਾ ਨਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੈ ਸਦਾ ਸੁਖ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਰਹਿ ਕਹੈ ਦਿਨ ਰਾ ਸਦਾ ਦਿਨ ਰਾਤੀ ਅਵਰਾ ਆਖ ਸੁਨਾ ਵਣਿਆ ਅੰਮ੍ਰਿਤ ਰੰਗ ਰਤਾ ਲਿਬਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਆ ਆਉਣਿਆ ਯੋਗ ਚ ਕਰੈ ਸੋਚ

ਅੰਮ੍ਰਿਤ ਵਸ ਵਰਸੈ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸਨਾ ਬੁਝਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣੇ ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇੱਕ ਸਿਉ ਲਿਬਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨਾ ਉੱਪਰ ਨਦਰਕ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਕਨੇਰੀ ਤੁਜਤੇ ਬਾਰ ਕਿਛ ਬੋਨਾ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਕੋ ਸੇਵੇ ਕੋਈ ਨਾ ਪਾਵੇ ਬਿਨ ਸਤਿਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨ ਸੋਹੈ ਅੰਮ੍ਰਿਤ ਨਾਮ ਅੰਤਰ ਮਨ ਮੋਹੈ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨਮੁਖ ਭੁੱਲਾ ਦੂਜਾ ਭਾਏ ਖੁਆਏ ਨਾਮ ਨਾ ਲੇਵੈ ਮਰੈ ਬਿਖ ਖਾਏ ਅਣ ਦਿਨ ਸਦਾ ਵਿਸਤਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸਨੋ ਆਪ ਵੀ ਆਏ ਗੁਰ ਕੇ ਪ੍ਰਸਾਦੀ ਸਹਿਜ ਲਿਵ ਲਾਏ।

ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇ ਸਹਿਜ ਸੁਭਾਏ ਸੱਚੈ ਸਬਦ ਸਦਾ ਸੱਚੈ ਸਬਦ ਸੱਚਾ ਸਾ ਲਾਈ ਸੱਚੈ ਮੇਲ ਮਿਲਾਵਣਿਆ ਹੋ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਓ ਜਹ ਦੇਖਾ ਸੱਚ ਸਭਨੀ ਥਾਈ

ਮਾਨਵ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਰਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜੁਲਾਇਆ ਸਚੋ ਸੱਚਾ ਵੇਖ ਸਲਾਈ ਗੁਰ ਸ਼ਬਦੀ ਸੱਚ ਭਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਦਿਵ ਲਾਗੀ ਹਰ ਨਾਮ ਸਮਾਲੇ ਸੇਵਟ ਭਾਗੀ ਸੱਚੈ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮ ਗੋਚਰ ਸ਼ਬਦ ਸ਼ੁੱਧ ਹੋਵੇ ਆਣ ਦਿਨ ਸੱਚ ਸ਼ਬਦ ਸਾ ਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਂਤ ਨਿਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਏ ਬਿਖ ਵਿਆਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਇੱਕੋ ਨਾਮ ਵਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜੰਮੇ ਫੇਰ ਪਵੇ ਕਨੇਰੇ ਤੂੰ ਇੱਕੋ ਨੇਚਰ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ਹੋ ਵਾਰੀ ਜੀਓ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਓ ਸਭ ਏਕਾ ਜੋਤ ਜਾਣਿਆ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਿਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੈ ਸੰਸਾਰਾ ਲੋਭਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੂਝੈ ਆਪ ਮਾਰੇ ਤਾਂ ਤੇਰੇ ਭਾਉਣ ਸੂਝੈ ਫਿਰ ਉਹ ਮਰਿਆ ਨਾ ਮਰਨਾ ਹੋਵੇ ਸਹਿਜੇ ਸੱਚ ਸਮਾਵਣਿਆ ਮਾਇਆ ਮਹੇ ਫਿਰ ਚੇਤਨਾ ਲਾਏ ਗੁਰ ਕੈ ਸ਼ਬਦ ਸਦਾ ਸਦ ਰਹਿ ਸਮਾਏ ਸੱਚ ਸਲਾਏ ਸਾਬ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਈ ਸਦਾ ਸਹਜੂਰੇ ਗੁਰ ਕੈ ਸ਼ਬਦ ਰਹਿਆ ਭਾਰ ਪੂਰੇ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਸੁਖ ਭਾਵਣਿਆ ਸੱਚ ਮਨ ਅੰਦਰ ਰਹਿਆ ਸਮਾਏ ਸਦਾ ਸੱਚ ਨਿਹ ਚਲਿਆ ਵੈ ਨਾ ਜਾਏ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਈ ਅਵਰਨਾ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰੱਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਾਹਿਬ ਮਾਹੇ ਸਮਾਣੀ ਨਿਰਮਲ ਬਾਣੀ ਹਰ ਬਣ ਹਰ ਸਾਹ ਲਾਈ ਜਾਪ ਹਰ ਨਿਰਮਲ ਮਹਿਲ ਗਵਾਵਣਿਆ ਹਉ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਈ ਸ਼ਬਦ ਸੁਣ ਵਿਤਸਾ ਮਿਟਾਵਣਿਆ ਰਹਾਓ ਨਿਰਮਲ ਨਾ ਵਸਿਆ ਮਨ ਆਏ ਮਾਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਅੰਮ੍ਰਿਤ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋ ਆਪ ਮੂਆ ਤਿੱਥੈ ਮੋਹ ਨ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਗੁਰਮ ਨਹੋਮੈ ਮੈਲ ਗੁਰ ਸ਼ਬਦੇ ਧੋਵੈ ਸ਼ਬਦੇ ਨਿਰਮਲ

ਨਿਰਮਲ ਹੋਵੇ, ਨਿਰਮਲ ਮਨੁਆ ਹਾਰ ਸ਼ਬਦ ਪਰੋਵੈ। ਨਿਰਮਲ ਨਾਮ ਲੱਗੇ ਵੱਡ ਭਾਗੀ, ਨਿਰਮਲ ਨਾਮ ਸੁਹਾਵਣਿਆ, ਸੋ ਨਿਰਮਲ ਜੋ ਸਬਦੇ ਸੋ ਹੈ, ਨਿਰਮਲ ਨਾਮ ਮਨ ਧਨ ਮੋਹੈ, ਸੱਚ ਨਾਮ ਕਮਲ ਕਦੇ ਨਾ ਲਾਗੈ, ਮੁਖ ਉਜਲ ਸੱਚ ਕਰਾਵਣਿਆ, ਮਨ ਮੈਲਾ ਹੈ ਦੂਜਾ ਭਾਏ, ਮੈਲਾ ਚੌਕਾ ਮੈਲੈ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁਖ ਭਾਵਣਿਆ, ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸੱਚੇ ਸਾਚੇ ਭਾਏ, ਹਰ ਨਾਮ ਵਸੈ ਮਨ ਅੰਦਰ, ਨਿਰਮ ਗੁਰਮੁਖ ਮੈਲ ਚੁਕਾਵਣੇ।

ਸਦਾ ਮੁਖ ਸਦਾ ਮੁਖ ਸੋਹੇ ਆਦਿ ਉਜਲ ਨਾਮ ਧਿਆਵਣਿਆ ਹੋ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਰਹਾਉ ਗੋਬਿੰਦ ਗਾਵੇ ਸਹਿਜ ਸੁਭਾਏ, ਗੁਰ ਕੈ ਭੈ ਉਜਲ ਹੋਮੈ ਮਲ ਜਾਏ। ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੈ ਭਗਤ ਦ੍ਰਿੜਾਏ, ਗੁਰ ਕੈ ਸ਼ਬਦ ਮਨੈ ਮਨ ਮਿਲਾਏ। ਸੱਚਾ ਤਾਲ ਪੂਰੇ ਸੱਚਾ ਪਾਤਾਲ ਪੂਰੇ ਮਾਇਆ ਮੋਹ ਚੁਕਾਏ, ਸਭ ਦੇ ਨਿਰਤ ਕਰਾਵਣਿਆ। ਉੱਚਾ ਕੁਕੇ ਤਨੇ ਪਛਾੜੇ, ਮਾਇਆ ਮੋਹੇ ਜੋਹਿਆ ਜਮਜਾਲੇ। ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਗੁਰਮੁਖ ਭਗਤ ਜਾਪ ਕਰਾਏ, ਤਨ ਮਨ ਮਰਾਤਾ ਸਹਿਜ ਸੁਭਾਏ। ਬਾਣੀ ਵਜੈ ਸ਼ਬਦ ਵਜਾਏ, ਗੁਰਮੁਖ ਸ਼ਬਦ ਥਾਏ ਭਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਘੁੰਮ ਸੁਣੇ ਨਾ ਮਨ ਵਸਾਏ। ਮਾਇਆ ਕਾਰਨ ਪਿੜ ਬੰਦ ਨਾਚੈ, ਦੂਜਾ ਭਾਈ ਦੁਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗਿਆ ਸੋ ਮੁਕਤਾ, ਇੰਦਰੀ ਵਾਸ ਸੱਚ ਸੰਜਮ ਜੁਗਤਾ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਏ ਕੋਈ। ਨਾਨਕ ਨਾਮ ਗੁਰ ਭਗਤੀ ਪਾਈਏ, ਗੁਰ ਚਰਨੀ ਚਿਤ ਲਾਵਣਿਆ। ਮਾਜ ਮਹੱਲਾ ਤੀਜਾ, ਸੱਚਾ ਸੇਵੀ ਸੱਚ ਸਲਾਹੀ, ਸੱਚਾ ਨਾਏ ਦੁੱਖ ਕਭੀ ਨਾਹੀ। ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਹੋ ਵਾਰੀ ਜੀਓ ਵਾਰੀ ਸਹਿਜ ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ। ਰਹਾਓ ਸਭ ਕੋ ਤੇਰਾ ਭਗਤ ਕਹਾਏ।

ਜਾਦੁਦ ਭਵਤਾ ਨਾ ਹੀ ਰਚਾਵੈ ਤੂੰ ਆਪੇ ਨਾਓ ਜਪਾਵਣ ਆ ਗੁਰਮਤੀ ਹਰ ਮਨ ਨਵਸਾਇਆ ਹਰ ਇੱਕ ਸੋਗ ਸਭ ਮੋਹਬਤ ਗਵਾਇਆ ਇੱਕ ਸਿਉ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਉਣੇ ਆ ਭਗਤ ਭਗਤ ਰੰਗ ਰਾਤੇ ਸਦਾ ਤੇਰਾ ਚਾਏ ਨਾਉਣਿਤ ਨਾਮ ਵਸਿਆ ਮਨ ਆਏ ਪੂਰਾ ਭਾਗ ਸਤਿਗੁਰ ਪਾਇਆ ਸਭ ਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੂੰ ਦਸਾ ਲਾਹੇ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਉ ਮਨ ਰਹਿਆ ਸਮਾਏ ਮਨ ਮੰਨਿਆ ਮਨਹਿ ਮਿਲਾਵਣਿਆ ਗੁਰਮੁਖ ਹੋਵੈ ਸੋ ਸਾ ਲਾਹੇ ਸਾਚੇ ਠਾਕੁਰ ਵੇ ਪ੍ਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸਬਦੀ ਹਰ ਮਿਲਾਵਣਿਆ ਮਾਝ ਮਹੱਲਾ ਤੀਜਾ ਤੇਰੇ

ਨਾਮ ਸੁਣ ਮਨ ਵਸਾਵਣੇ ਆਹੋ ਵਾਰੀ ਹਰ ਜੀਉ ਸੱਚਾ ਉੱਚੋ ਉੱਚਾ ਹੋ ਮੈਂ ਮਾਰ ਮਿਲਾਵਣਿਆ ਰਹਾਉ ਹਰ ਹਰ ਜੀਉ ਸੱਚ ਸਾਚਾ ਸਾਚੀ ਨਾਈ ਗੁਰਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੇ ਸਿ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਦੁਜਦੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਤੂੰ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸੀ ਗਾਰ ਬਣਾਏ ਸਤਿਗੁਰ ਸੇ ਸਦਾ ਸੁਹਾਗਣ ਸੱਚ ਉਪਦੇਸ਼ ਸੁਣਮਾਵਣਿਆ ਸ਼ਬਦ ਵਿਚਾਰਨ ਤਿੰਨਾ ਠੌਰ ਨਾ ਠਾਓ ਭਰਮ ਭੁੱਲੇ ਜਿਉਂ ਸੁਣਿਆ ਘਰ ਕਾਉ ਹਾਲਤ ਪਾਲਤ ਤਿੰਨੀ ਦੋਵੈ ਗਵਾਏ ਦੁਖਿਆ ਦੁੱਖ ਵਿਹਾਵਣਿਆ ਲਿਖਦਿਆ ਲਿਖਦਿਆ ਕਾਗਤ ਮਸ ਖੋਈ ਦੂਜਾ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੇ ਤੈ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇ ਜਨ ਸੱਚੇ ਪਾਵਹਿ ਮੁਖ ਦੁਆਰ ਸੱਚ ਕਾਗਦ ਕਲਮ ਸਮਾਣੀ ਸੱਚ ਲਿਖ ਸੱਚ ਸਮਾਵਣੀ।

0: ਆਤਮ ਰਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹੋਮੈ ਮੈ ਲਾਗੀ ਗੁਰ ਸ਼ਬਦੀ ਖੋਵੈ ਮਨ ਨਿਰਮਲ ਅਣਨਿਰ ਭਗਤੀ ਰਾਤਾ ਭਗਤੀ ਕਰੇ ਹਰ ਭਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਿਨ੍ਹਾਂ ਕਉ ਸਦ ਨਮਸਕਾਰ ਕੀਜੈ ਤਿੰਨਾ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ ਜੋ ਅਣਨਿਰ ਹਰ ਗੁਣ ਗਾਵਣਿਆ ਰਹਾਓ ਆਪੇ ਕਰਤਾ ਕਾਰਨ ਕਰਾਏ ਜਿਤ ਭਾਵ
1: ਚਿਤਕਾਰੀ ਲਾਈ ਪੂਰੀ ਭਾਵ ਗੁਰ ਸੇਵਾ ਹੋਵੇ ਗੁਰ ਸੇਵਾ

ਤੀਜਾ ਆਤਮ ਰਾਮ ਪ੍ਰਗਾਸ ਗੁਰ ਹੋਵੈ ਹੋਮੇ ਮੈਲ ਲਾਗੀ ਗੁਰ ਸ਼ਬਦੀ ਖੋਵੈ ਮਨ ਨਿਰਮਲ ਅੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹੋਮ ਵਾਰੀ ਜੋ ਵਾਰੀ ਆ ਭਗਤ ਕਰਨ ਕਵਰਾ ਭਗਤ ਕਰਾਵਣਿਆ ਤਿਨਾ ਭਗਤ ਜਿਨਾ ਕੋ ਸਦਾ ਨਮਸਕਾਰ ਕੀਜੈ ਜੋ ਆਂਦਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਘਰ ਕਰਾਏ ਜਿਤ ਪਾਵੇ ਤਿਤ ਕਾਰੇ ਲਾਏ ਪੂਰੇ ਭਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕੁਛ ਪਾਵੈ ਗੁਰ ਪ੍ਰਸਾਦੀ ਹਰ ਮਨ ਵਸਾਵੈ ਸਦਾ ਮੁਕਤ ਹਾਰ ਮਨ ਵਸੈ ਸਹਿਜ ਸਹਿ ਸਮਾਵਣਿਆ ਬਹੁ ਕਰਮ ਕਮਾਵੈ ਮੁਕਤਨ ਪਾਵੈ ਦਿਸੰਦ ਭਾਵੈ ਦੂਜੈ ਭੈ ਖਵਾਵੈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁੱਖ ਪਾਵਣਿਆ ਤਾਪਤ ਰਾਖੇ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਵੈ ਸਤਿਗੁਰ ਆਪੇ ਮੇਲ ਮਿਲਾਵੈ ਮਿਲ ਪ੍ਰੀਤਮ ਸੁਖ ਪਾਵਣਿਆ ਇਹ ਕੂੜ ਲਾਗੈ ਕੂੜੇ ਫਲ ਪਾਵੈ ਦੂਜੇ ਭੈ ਬਿਰਥਾ ਜਨਮ ਗਵਾਵੈ ਆਪ ਡੁੱਬੈ ਸਗਲੇ ਕੁਲ ਡੁੱਬੈ ਕੋ ਕੂੜ ਬੋਲ ਵਿਖਾ ਬਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਵੇਖੈ ਪੈ ਭਗਤ ਜਾ ਹੂੰ ਮੈਂ ਸੁਖ ਹੈ ਸਿਵ ਸਾਧਕ ਮੂੰਹ ਧਾਰੀ ਰਹੇ ਲਿਵ ਲਾਏ ਤਿਨ ਵੀ ਤਨ ਮੈਂ ਮਨ ਨਾ ਦਿਖਾ ਬਣਿਆ ਆਪੇ ਕਿਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੈ ਨਾਮ ਮਨ ਵਸਾ ਬਣਿਆ ਮੱਜ ਮੱਲਾ ਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਾਰ ਲੱਖ ਪਾਰਾ ਆਪੇ ਗੋਦ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਜਾ ਬਣਿਆ ਓਮਵਾਰੀ ਓਮਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਾਹ ਹੋਮੇ ਮਾਰ ਬੱਜਰ ਕਪਟ ਖੁਲਾਇਆ ਨਾਮ ਮੁੱਲ ਗੁਰ ਸ਼ਬਦੀ ਪਾਇਆ ਬਿਨ ਸ਼ਬਦ ਨਾਮ ਨਾ ਪਾਵੈ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣ

ਬਣਿਆ ਏ, ਗੁਰਮੁਖ ਵਤ ਪਾ ਬਣਿਆ। ਗੁਰ ਪ੍ਰਸਾਦੀ ਸਾਚਾ ਹਰ ਪਾਏ, ਮਨ ਤਨ ਵੇਖੇ ਹੋਮੇ ਮੈਲ ਜਾਏ। ਵੈਸ ਸੁਥਾਨ ਸਦ ਹਰ ਗੁਣ ਗਾਵੈ, ਸਾਚੇ ਸ਼ਬਦ ਸਮਾ ਬਣਿਆ। ਨੌ ਦਰ ਠਾਕੇ ਤਾਹਤ ਤਾਕ ਰਹਾਵੈ, ਦਸਵੇਂ ਨਿਜ ਕਰ ਵਾਸਾ।

ਗੁਰ ਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਨਾ ਗੁਰਮੁਖ ਮਨ ਵਿਸਾ ਬਣਿਆ ਮਾਝ ਮਹਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੈ ਓਮੇ ਮਾਰ ਬੰਧਨ ਗੁਰ ਤੋੜੇ

ਗੁਰਕਸਾ ਚ ਸਮਾ ਬਣਿਆ। ਗੁਰਮੁਖਰ ਦਾ ਸੋਭਾ ਪਾਵੈ, ਗੁਰਮੁਖ ਵਿਚੋਂ ਆਪ ਗਵਾਵੈ, ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ, ਗੁਰਖੋ ਮੈਂ ਚੁੱਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿ ਸਮਾ ਬਣਿਆ। ਗੁਰਮੁਖ

ਗੁਣ ਗਾਵੈ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ। ਵਾਜਗੁਰੂ ਹੈ ਅੰਧਨ ਦਿਹਾਰਾ ਜਮਕਾਲ ਠਹਿਰਹਿ ਪੁਕਾਰਾ। ਅੰਧਨ ਰੋਗੀ ਵਿਸਤਾ ਕੇ ਕੀੜੇ ਵਿਸਤਾ ਮੈਂ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਆਪ ਆਏ। ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ। ਮਾਜ ਮਲਾ ਜੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਵਿਖਾਵੈ ਸਤਿਗੁਰ ਪੂਰਾ। ਆਪੇ ਫਰਕ ਕੀਤੇ ਉਨ ਘਟ ਅੰਤਰ ਆਪੇ ਬਣਤ ਬਣਾ ਬਣਿਆ। ਓਮ ਵਾਰੀ ਜਿਉ ਵਾਰੀ ਹਾਰ ਸਾਚੇ ਕੇ ਗੁਣ ਗਾ ਬਣਿਆ। ਵਾਜਗੁਰੂ ਹੈ ਜੋ ਸਹਿਜ ਨ ਪਾਵੈ ਗੁਰਮੁਖ ਸਹਿਜ ਸਮਾ ਬਣਿਆ।

ਸੁਖ ਦੇਹੇ ਕਰਤਾ ਗੁਰਮੁਖ ਹਰ ਦਿਵਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦ ਉਪਜਾਏ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸਾਚਾ ਆਪੇ ਲੱਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੂਹ ਸਭ ਜਗਤ ਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਥਾਪੇ ਆਪੇ ਤੋਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੇ ਲਾ ਬਣਿਆ ਤੂੰ ਮਾਰੇ ਆਪੇ ਮਾਰੇ ਆਪ ਜਵਾਬੈ ਆਪੇ ਮੇਲੇ ਮੇਲ ਮਿਲਾਵੈ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾ ਬਣਿਆ ਆਪੇ ਉਚਾ ਉਚੋ ਹੋਈ ਜਿਸ ਆਪ ਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੇ ਕਟੇ ਅੰਤਰ ਆਪੇ ਦੇਖ ਦਿਖਾ ਲੈਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਿਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾ ਬਣਿਆ ਓਮ ਵਾਰੀ ਜਿਮ ਵਾਰੀ ਜਗ ਜੀਵਨ ਮਨ ਵਸਾ ਬਣਿਆ

ਆਵੈ ਗੁਰਮਤ ਸਹਿ ਸਮਾਵਣਿਆ ਕਰ ਹੀ ਮੈਂ ਦੂਜਾ ਭੈ ਅੰਧੇਰਾ ਚਾਨਣ ਹੋਏ ਛੋਡੈ ਓਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਤ ਨਾਮ ਧਿਆ ਬਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਬਣਿਆ।

ਮਨ ਵਸਾਵਣਿਆ ਮੱਝ ਮਹਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਵੇ ਗੁਰ ਕੈ ਸ਼ਬਦ ਭਉ ਦੂਜਾ ਜਾਵੇ ਹਰ ਨਿਰਮਲ ਸਦਾ ਸਦਾ ਗੁਣ ਦਾਤਾ ਹਰ ਗੁਣ ਮੈਂ ਗੁਣੀ ਸਮਾ ਬਣਿਆ ਓ ਵਾਰੀ ਜਿਉਂ ਵਾਰੀ ਸਾਚਾ ਸੱਚ ਧਿਆਏ ਸਮਾ ਬਣਿਆ ਸਾਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹੋ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤ ਹਰ ਸਪਾ ਬਣਿਆ ਇਸ ਗੁਫਾ ਮੈਂ ਇੱਕ ਥਾਂ ਸਵਾਇਆ ਪੂਰੇ ਗੁਰ ਹਉਮੈ ਪਰਮ ਚੁਕਾਇਆ ਅੰਤ ਨਾਮ ਸਲਾਹੇ ਰੰਗ ਰਾਤੈ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਵੈ ਮਿਲ ਪ੍ਰੀਤਮ ਸੁਖ ਪਾ ਬਣਿਆ ਜਮ ਜਗਤ ਦੂਜੈ ਭੈ ਕਰ ਲਾਏ ਨਾਮ ਭੁੱਲੇ ਦੂਜੈ ਦੇਹ ਸਜਾਏ ਘੜੀ ਮੋਤ ਕਾਲੇ ਖੇਲੇ ਵੈਰ ਤਿਉ ਮਾਸਾ ਤੋਲ ਕਢਾ ਬਣਿਆ ਪਾਈੜੇ ਫਿਰ ਚੇਤੇ ਨਾਹੀ ਦੂਜੇ ਮੁੱਠੀ ਰੋਵੈ ਧਾਈ ਖਰੀ ਕਵਾ ਲਿਓ ਕਰੂਪ ਕੁਲੱਖਣੀ ਸੁਪਨੇ ਫਿਰ ਕੀ ਨਹੀਂ ਪਾ ਬਣਿਆ ਪੈੜੇ ਫਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪੈ ਰੱਖਿਆ ਕੰਠ ਲਾਏ ਸ਼ਬਦ ਪੈ ਰਾਵੈ ਸਹਿ ਸੁਆ ਬਣਿਆ ਆਪੇ ਦੇਵੇ ਸਦਾ ਬੁਲਾਵੇ ਆਪਣਾ ਨਾਮ ਮਨ ਵਸਾਵੈ ਨਾਨਕ ਨਾਮ ਮਿਲੇ ਵਿਠਿਆਈ ਅੰਤਨ ਸਦਾ ਗੁਣ ਕਾ ਬਣਿਆ ਮਾਝ ਮਹਲਾ ਤੀਜਾ ਉੱਤਮ ਜਨਮ ਸੁਤਾਨ ਹੈ ਵਾਸਾ ਗੁਰ ਸੇਵੈ ਕਰਮੈ ਉਦਾਸਾ ਹਰ ਰੰਗ ਕਰੇ ਸਦਾ ਰੰਗ ਰਾਤੈ ਹਰ ਰਸ ਮਨ ਮਨ ਤ੍ਰਿਪਤਾ ਬਣਿਆ ਓ ਵਾਰੀ ਜਿਉਂ ਵਾਰੀ ਪੜ ਬੂਝ ਮਨ ਵਿਸਾ ਬਣਿਆ ਗੁਰਮੁਖ ਪੜੇ ਹਰ ਨਾਮ ਸਲਾਵੈ ਦਰ ਸਾਚੇ ਸੋ ਪਾਪਾ ਬਣਿਆ ਰਾਮ ਅਲਾਖ ਅਭਿਉ ਹਾਰੇ ਹਸ ਮਾਵੈ ਉਪਾਏ ਨ ਕੇਤੀ ਪਾਇਆ ਜਾਵੈ ਕਿਰਪਾ ਕਰੇ ਤਾਂ ਸਤਗੁਰ ਭੇਟੇ ਨਦਰੀ ਮੇਲ ਮਿਲਾ ਬਣਿਆ ਦੂਜੇ ਭੈ ਪੜੇ ਨੇ ਬੂਜੈ ਤ੍ਰਿਵਿਧ ਮਾਇਆ ਕਾਰਨ ਲੂਜੈ ਤ੍ਰੈ ਵਿਧ ਬੰਧਨ ਟੂਟੈ ਗੁਰ ਸ਼ਬਦੀ ਮੁਕਤ ਕਰਾ ਬਣਿਆ ਇਹ ਮਨ ਚੈਂਚਲ ਵਸਨ ਆਵੈ ਦੁਬਦਾ ਲਾਗੈ ਦੈ ਦਿਸਤਾਵੈ ਬੇਕਾ ਕੀੜਾ ਬਿਖ ਮੈਂ ਰਾਤਾ ਬੇਖੀ ਮੈਂ ਪਚਾ ਬਣਿਆ ਓਹ ਕਰੇ ਤਾਂ ਆਪੇ ਜਾਣੇ ਬਹੁ ਕਰਮ ਕਮਾਵੈ ਕਛੁ ਥਾਏ ਨਾ ਪਾਏ ਤੁਧ ਭੈਣ ਤੋਤੇ ਬਾਹਰ ਕਛੁ ਨਾ ਹੋਵੈ ਬਖਸ਼ੇ ਸ਼ਬਦ ਸੁਹਾ ਬਣਿਆ ਆਪੇ ਪਚੇ ਹਰ ਬੂਚੈ ਨਾਹੀ ਅੰਤ ਦੂਜੇ ਭੈ ਫਿਰਾਈ ਮਨੁੱਖ ਜਨਮ ਗਿਆ ਪਿਰਥਾ ਅੰਤ ਕਾਲ ਅੰਤ ਗਿਆ ਪਛੋਤਾ ਬਣਿਆ ਫਿਰ ਪਰਦੇ ਸੰਗਾਰ ਬਣਾਵੈ ਮਨਮੁਖ ਆਂਦੇ ਐਸੇ ਕਰਮ ਕਮਾਵੈ ਹਾਲਤ ਨਾ ਸੋਭਾ ਪਲਤ ਨਾ ਢੋਹੀ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਆਂਧਨ ਭਗਤ ਰਹੇ ਕਰੇ ਦਿਨ ਰਾਤੀ ਸਹਿ ਜਈ ਸੁਖ ਪਾ ਬਣਿਆ ਸਮੇ ਵਰਤੈ ਇੱਕੋ ਸੋਈ ਗੁਰਮੁਖ ਬਿਰਲਾ ਪੂਜੈ ਕੋਈ ਨਾਨਕ ਨਾਮ ਰਤੇ ਜਨ ਸੋਹੈ ਕਰ ਕਿਰਪਾ ਮਿਲਾ ਬਣਿਆ ਮਾਝ ਮਹਲਾ ਤੀਜਾ ਮਨਮੁਖ ਪੜੇ ਪੰਡਿਤ ਅਖਵਾਵੈ ਦੂਜੈ ਭੈ ਮਹਾਂ ਦੁੱਖ ਪਾਵੈ ਵਿਖਿਆ ਮਾਤੇ ਕਛੁ ਸੂਜੈ ਨਾਹੀ ਫਿਰ ਫਿਰ ਜੋਨੀ ਆ ਬਣਿਆ ਓ ਵਾਰੀ ਜਿਉਂ ਵਾਰੀ ਹੋਮੇ ਮਾਰ ਮਿਲਾ ਬਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆ ਬਣਿਆ ਰਾਹੋਂ ਵੇਦ ਪੜੇ ਹਰ ਰਸ ਨਹੀਂ ਆਇਆ ਬਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਿਆ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾ ਬਣਿਆ ਅਕਥੋ ਕਥੀਏ ਸ਼ਬਦ ਸੁਹਾਵੈ ਗੁਰਮਤੀ ਮਨ ਸੱਚ ਭਾਵੈ ਸੱਚੋ ਸੱਚ ਰਵੇ ਦਿਨ ਰਾਤੀ ਏ ਮਨ ਸੱਚ ਰੰਗਾ ਬਣਿਆ ਜੋ ਸੱਚ ਰਾਤੈ ਤੈਨ ਸੱਚੋ ਭਾਵੈ ਆਪੇ ਦੇਵੈ ਪਛੋਤਾਵੈ ਗੁਰ ਕੇ ਸ਼ਬਦ ਸਦਾ ਸੱਚ ਦਾਤਾ ਮੈਂ ਸੱਚੇ ਸੁਖ ਪਾ ਬਣਿਆ ਕੂੜ ਕੁਸਤ ਨ ਮੈਲ ਨਾ ਲਾਗੈ ਗੁਰ ਪ੍ਰਸਾਦੀ ਆਂਦਨ ਜਾਗੈ ਨਿਰਮਲ ਨਾਮ ਵੈਸੈ ਘਟ ਪੀਤਰ ਜੋਤੀ ਜੋਤ ਮਿਲਾ ਬਣਿਆ ਤੈ ਗੁਣ ਪੜੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੈ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਹ ਪੈ ਕੇ ਸੂਜੇ ਨਾਹੀ ਗੁਰ ਸ਼ਬਦੀ ਹਰ ਪਾ ਬਣਿਆ ਵੇਦ ਪੁਕਾਰੇ ਤ੍ਰੈ ਪਦ ਮਾਇਆ ਮਨਮੁਖ ਬੂਜੈ ਦੂਜੇ ਭੈਆ ਤ੍ਰੈ ਗੁਣ ਪੜੇ ਹਰੇਕ ਵਿਖਾਣੇ ਬਿਨ ਬੂਜੇ ਦੁੱਖ ਪਾ ਬਣਿਆ ਜਾਂ ਤਿਸ ਭਾਵੈ ਤਾਂ ਆਪ ਬਿਲਾਵੈ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਵੈ ਨਾਨਕ ਨਾਮੇ ਕੀ ਵਡਿਆਈ ਨਾਮੋ ਮਨ ਸੁਖ ਪਾ ਬਣਿਆ ਮਾਝ ਮਹਲਾ ਤੀਜਾ ਨਿਰਗੁਣ ਸਰਗੁਣ ਇੱਕੋ ਨਿਰਗੁਣ ਸਰਗੁਣ ਆਪੈ ਸੋਈ ਤਤ ਪਛਾਣੇ ਸੋ ਪੰਡਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾ ਬਣਿਆ ਓ ਵਾਰੀ ਜਿਉ ਵਾਰੀ ਹਰ ਰਸ ਚਾਖ ਸਾਰ ਪਾ ਬਣਿਆ ਹਰ ਰਸ ਚਾਖ ਸੇਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹੋ
सो ने गर्मी जो शब्द बिचारे अंतर तत् ज्ञान हुमे मारे नाम पदार्थ नवनद पावे त्रिगुण मेट समा बनया हो मैं करे न कर्मी होवे गुर प्रसादी हो मैं खोवे अंतर विवेक सदा आ बिचारे गुर शब्दी गुण गा बनया हर सार सागर निर्मल सोई संत चुगे नित गुरमुख होई इस नान करे सदा दिन राती हो मैं मैल चुका बनया निर्मल हांस प्रेम विचार हर सर वसै हो मैं मार आंदन प्रीत शब सच हर सर वासा पा बनया मन को सदा भग मैल हो मैं मल खुलाई इस नान करे पर मैल ना जाई जीवत मरे गुर शब्द विचारे हो मैं मैल चुका बनया रत्न पदार्थ करते पाया पूरे सदगुर शब्द सुनाया गुर प्रसादी मिटिया दिया हरा कट चानन आप पछानन आप पाए तापे वेख गुर सेवै सतगुर सेवै सो जन लेखे नानक नाम वसे घट अंतर गुर कृपा ते पावणिया मज महला तीजा माया मोह जगत ओ जगत सुभाया त्रैगुण मोहे मोई माया गुर प्रसादी को बिरला पूजै चौथे पद लिबला बनया ओ बारी ज्यो बारी माया मोह शब चला बनया माया मोह जलाए सो हर स्यो चित लाए हर दार मैली सो बापा बनया राहो देवी देवा मूल न माया सिमर सातर जिनी पाया काम क्रोध पसरा संसारे आए जाए दुख पावण्या तस बिच ज्ञान रतन एक पाया गुर प्रसादी मन वसाया जत सत संजम सच कमावै गुर पूरे नाम ते आवण्या पाईड़े तन परम भलाई दूजे लागी फिर पछोताई आलत पाल तो में गवाए सुपने सुखन पावण्या पाईड़े तन कंत समाले गुर प्रसादी वेखै नाले सपेर कै सहज रहे रंग राती शब सिंगार बना बनया सफल जम जना सतगुर पाया दूजे पहो गुर शब जलाया जलाए को रब रहा कट अंतर मिल सत्संगत हर गुण गा बनया सतगुर न सेवै सो कहे काहे आया सतगुर सेवै सो काहे आया त्रिक जीवन बिरथा जन्म गवाया मनुख नाम चेतन आवे बिन नामे दुख पावण्या जिन सरठ साजी सोई जाने आपे मेले शब्द पछाणे नानक नाम मिलिया तिन कौ जिन धुर मतक लेख लिखा बणिया माझ महला चौथा आद पुरख परंपर सोई आपे थापे आपे थापे थाप थापे सब मैं वात है एको सोई गुरमुख से गुरमुख से शोभा पावण्या हो वारी जिमवारी निरंकारी नाम त्या बणिया दस रूप न देखिया घट घट देखिया गुरमुख लख लिखा बनया रहो तू दयाल कृपा प्रभ सोई तुद बिन दूजा वरन कोई गुर प्रसाद करे नाम देवे नाम हो नाम समा बनया तू आपे साचा सरजनहारा भक्ति परे तेरे भंडारा गुरमुख नाम मिले मन पीते सहज सहज लगा बनया अंतन गुण गावा प्रभ तेरे तुद सलाई प्रीतम मेरे तुद बिना वरना कोई जाचा गुर प्रसादी तू पावण्या अगम गोचर मत नहीं पाई अपनी कृपा करे सो लै मिलाई पूरे गुर ते शब्द त्यावै शब्द सेव सुख पावण्या रसना गुणवंती गुण गावै नाम सलावै साचे पावै गुरमुख सदा रवे रंग राती मिल साचे सोभा पावण्या मनमुख करन करे अहंकारी जुए जन्म सब बाजी हारी आंतर लो महा गुबारा फिर आवण जा बनया आपे करता दे वड्याई जिनको आप लिख तुर पाई नानक नाम मिले पवपंजन गुर शब्दी सुख पावण्या माझ महला पंजवा घर पहला आंतर लख न जाई लिखिया नाम रतन लागू जा रखिया अगम गोचर सब ते ऊचा गुर के शब्द लिखा बनया ओ वारी जिम वारी कल मैं नाम सुहा बनया संत प्यारे साचे धारे वडभागी दर्शन पावण्या रहो साधक सिद्ध जिसे को फिरद ब्रह्म इंद्र ध्यावन हिरद कोटते तिथ खोजत ता कहो गुरमिल हिरदे गा बनया अठ पहर तो जापै पवना धरती सेवक पावक चरण खानी बाणी सर्व निवासी सबना कै मन पावण्या साचा साहब गुरमुख जापै पूरे गुरते शब्द जापै जिन पिया सोई तृपता सह साचे साचे गा बनया जिस हर

ਪਾਣੀ ਮਨ ਲਾ ਬਣਿਆ ਪਹਿਲੋਂ ਦੇ ਤੈ ਰਿਜਕ ਸਮਾਇਆ ਪਿੱਛੋਂ ਦੇ ਤੈ ਜੰਤ ਪਾਇਆ ਦੂਜੇ ਵੜਦਾਤਾ ਵਰਨਾ ਸਵਾਮੀ ਲਵੇ ਨਾ ਕੋਈ ਲਾ ਬਣਿਆ ਜਿਸ ਤੂੰ ਬੁੱਠਾ ਸੋ ਤਾਂ ਧਿਆਵੈ ਸਾਜਨਾ ਕੰਮ ਅੰਤਰ ਕਮਾਵੈ ਆਪੇ ਤਰੇ ਸਗਲੇ ਕੋਲ ਧਾਰੈ ਜਿਸ ਤਰ ਗੈ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤਿ ਉੱਚੋ ਉੱਚਾ ਓ ਕੁਰਬਾਨੀ ਤੇਰੇ ਵੰਜਾ ਨਾਨਕ ਦਾ ਦਸਾ ਬਣਿਆ ਮਾਝ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਵੈ ਜੀਉ ਕਿਨ ਬਦ ਬਾਧਾ ਕਿਨ ਬਦ ਛੂਟਾ ਕਿਨ ਬਾਧਾ ਕਿਨ ਬਦ ਆਵਣ ਜਾਣਾ ਟੂਟਾ ਕੌਣ ਕਰਮ ਕੌਣ ਕਰਮਾ ਕੌਣ ਸੋ ਕਹਿ ਕਹਾਵੈ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਬੇਮੁਖੀਆ ਇਨ ਬਿਦ ਮਿਲੀਏ ਕਿਨ ਬਿਦ ਵਿਛਰਾ ਇਹ ਬਿਦ ਕੌਣ ਪ੍ਰਗਟਾਵੈ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਮਤ ਗਾਵੈ ਜੀਉ ਗੁਰਮੁਖ ਮੁਕਤਾ ਗੁਰਮੁਖ ਯੋਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਾਨ ਗਹਿਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਵੈ ਜੀਉ ਹੁਮੇ ਬਾਂਧਾ ਗੁਰਮੁਖ ਝੂਟਾ ਗੁਰਮੁਖ ਆਵਣ ਜਾਣਾ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਵੈ ਜੀਉ ਗੁਰਮੁਖ ਅਕਰ ਜਤਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਗੁਰਮੁਖ ਧਿਆਵੈ ਗੁਰਮੁਖ ਕੀਮਤ ਗਾਵੈ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੈ ਇਕ ਤੈ ਹੋਵੇ ਅਨੰਤਾ ਨਾਨਕ ਇਕ ਸਮੈ ਸਮਾਏ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਾਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਂ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋਂ ਵਾਰੀ ਜਿਉਂ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਵਤ ਤੂੰ ਮੇਰਾ ਓਲਾ ਤੁਮ ਸੰਗ ਲਿਵੇ ਨਾ ਲਾ ਬਣਿਆ ਰਾਹੁ ਤੇਰਾ ਕੀਤਾ ਜਿਸ ਲਾਗੈ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਬੁੱਠਾ ਥਾਂ ਥਨਾ ਤਰ ਤੂੰ ਹੈ ਏਕੋ ਏਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇ ਬਣਹਾਰਾ ਭਗਤੀ ਪਰੇ ਤੇਰੇ ਭੰਡਾਰਾ ਦਇਆ ਧਾਰ ਰਾਖੈ

ਰਹਾਉ। ਅਗਨ ਸਾਗਰ ਦੇ ਕਾਢਿਆ ਪ੍ਰਭ ਜਲ ਨ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਏ ਸਹਾਈ, ਜਨਮ ਮਰਨ ਦੋ ਕਾਟਿਆ ਸੋਕਾ ਥਾਨ ਪਾਇਆ। ਕਾਟੀ ਸਿਲਕ ਪ੍ਰਭ ਮੋਹਗੀ, ਕਾਟੀ ਸਿਲਕ ਭ੍ਰਮ ਮੋਹਗੀ, ਆਪਣੇ ਪ੍ਰਭ ਪਾਇਆ ਮਦ ਕੋਈ ਜਾਣੋ ਅਬਰ ਕਾਸ਼, ਸਭ ਪ੍ਰਭ ਕੈ ਹਾਥ, ਸਰਬ ਸੂਖ ਨਾਨਕ ਪਾਏ ਸੰਗ ਸੰਤਨ ਸਾਥ। ਬਿਲਾਵਲ ਮਹੱਲਾ ਪੰਜਵਾਂ। ਬੰਧਨ ਕਾਟੇ

ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ ਹਰ ਹਰ ਹਰ ਜਾਪੀਐ ਅੰਤਰ ਲਿਵਲਾਈ ਕਿਲ ਵਿਖ ਉਤਰੇ ਸੁਧ ਹੋਏ ਸਾਧੂ ਸਰਨਾਈ ਸੁਣਤ ਜਪਤ ਹਰ

ਮਾਤਾ ਕੈ ਸੁਖ ਪਰਵੇਸ। ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ, ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾਤਾਰ, ਮਨ ਤੇ ਕਬੂ ਨਾ ਬੀਸਰੈ

ਪਿਆਰ ਛੂਟ ਜਾਏ ਸੰਸਾਰ ਦੇ ਰਾਖੈ ਗੋਪਾਲ ਰਹਾਉ ਆਸਾ ਪਰਮ ਬੇਕਾਰ ਮੋਹ ਇਨ ਮਹਿਲੋ ਬਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ

ਆਖਰ ਕਾ ਪੈ ਕਰ ਤੋ ਛੁਟੈ ਜੋ ਉਪਰ ਲਾਧਾ ਰਹਾਉ। ਜਬ ਤਉ ਸੰਜਮ ਤੁਮ ਖੰਡੇ ਜਾਂ ਕੇ ਦੁਖ ਡਾਂਡ ਸਿਮਰੇ ਨਾਹੀ ਜੂਣ ਦੁਖ ਨਿਰਲੱਜੇ ਭਾਂਡ ਹਰ ਸੰਗ ਸਹਾਈ ਮਹਾਮੀਤ ਤੇ ਸਿਉ ਤੇਰਾ ਭੇਦ।

ਮਹੱਲਾ ਪੰਜਵਾਂ। ਉਤਮ ਕਰਤ ਆਨੰਦ ਭਇਆ ਸਿਮਰਤ ਸੋ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ, ਰਹਾਉ ਜੀ ਜੰਦ ਸਭ ਸੁਖ ਬਸੇ ਸਭ ਕਹਿ ਮਨ ਲੋਚ, ਪਰ ਪੁਕਾਰ ਨਿਤ ਚਿਦਵਤੇ ਨਾਹੀ ਕਛ ਪੋਚ, ਧਨ ਸੁਥਾਨ ਬਸੰਤ ਧਨ ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤ ਘਣਾ ਸੁਖ ਸਹਿਜ ਬਿਸਰਾਮ, ਮਨ ਤੇ ਕਦੇ ਨਾ ਵਿਸਰੈ ਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕਿਛ ਹਾਥ। ਬਿਲਾਵਲ ਮਹੱਲਾ ਪੰਜਵਾਂ। ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਮੈਂ ਪਾਇਆ, ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋ ਤਾਇਆ, ਜੀਵ ਤਿਆ ਅਥਵਾ ਮੋਇਆ ਕਿਛ ਕਾਮ ਨ ਆਵੈ, ਜਿਨਿਉ ਰਚਨ ਰਚਾਇਆ ਕੋ ਤਿਸਿਉ ਰੰਗ ਲਾਵੈ, ਰਹਾਉ।

ਪਲਾਵਲ ਮਹੱਲਾ ਪੰਜਵਾਂ। ਜੀ ਅਜੰਤ ਸੋ ਪ੍ਰਸੰਨ ਭਏ, ਦੇਖ ਪ੍ਰਤਾਪ ਕਰ ਜੋ ਤਾਰਿਆ ਸਤਿਗੁਰੂ ਕਰਿਆ ਹਰਿ ਆਪ। ਖਾਦ ਖਰਚਤ ਨਿਬਤ ਰਹਿ, ਗੁਰ ਸਬਦ ਅਖੂਟ ਪੂਰਨ ਪਈ ਸਮਗਰੀ, ਕਬਹੂ ਨਹੀਂ ਤੂਟ ਰਹਾਉ। ਸਾਧ

ਸਦਾ ਸਦਾ ਹਰ ਧਿਆਈ ਹੈ, ਕਿਸ ਬਿਘਨ ਨਾ ਲਾਗੈ, ਨਾਨਕ ਨਾਮ ਸੁਰਾਹੀ ਹੈ, ਭਏ ਦੁਸ਼ਮਨ ਭਾਗੈ। ਬਿਲਾਵਲ ਮਹੱਲਾ ਪੰਜਵਾਂ, ਮਾਨ ਤਾਨ ਪ੍ਰਭ ਆਰਾਧੀ ਹੈ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਾਂ ਭਾਗੈ, ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ, ਤੰਤ ਮੰਤ ਨੈ ਜੋ।

ਬਿਲਾਵਲ ਮਹੱਲਾ ਪੰਜਵਾਂ। ਜੀਅ ਜੁਗਤ ਵਸ ਪ੍ਰਭੂ ਕੈ, ਜੋ ਕਹੈ ਸੋ ਕਰਨਾ, ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਸ ਨਹੀਂ ਕਰਨਾ, ਦੁਖ ਨਾ ਲਾਗੇ ਕਦੇ ਤੁਧ, ਪਾਰ ਬ੍ਰਹਮ ਚਿਤਾਰੇ, ਜਉ ਕੰਕਰ ਨੇੜ ਨਾ ਵਈ, ਗੁਰ ਸਿੱਖ ਪਿਆਰੇ ਰਹਾਉ।

ਸੋ ਪ੍ਰਸੰਨ ਭਏ ਬਾਂਛਤ ਫਲ ਪਾਓ ਬਿਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ।

ਸਭ ਭਲਾ ਮਨਾਵਹਿ, ਸਾਧ ਸਾਧ ਮੁਖ ਤੇ ਕਹਿ, ਸੁਨ ਦਾਸ ਮਿਲਾਵਹਿ। ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ, ਜੀ ਸਗਲ ਦਿਆਲ ਪਏ, ਹਰ ਹਰ ਨਾਮ ਚੀਨ ਰਹਾਉ, ਪੂਰ ਰਹਿਓ ਸਰਬਤਰ।

ਰਹਿ। ਤੂੰ ਮੇਰੀ ਓਟ ਬਾਲ ਬੁੱਧ ਧਨ ਤੁਮ ਹੀ ਤੁਮ ਹੈ ਮੇਰੇ ਪਰਿਵਾਰ ਜੋ ਤੁਮ ਕਰੋ ਸੋਈ ਪਲ ਹਮਰੇ ਪੇਖ ਨਾਨਕ ਸੁਖ ਚਰਨਾਰੇ। ਬਿਲਾਵਲ ਮਹੱਲਾ ਪੰਜਵਾਂ।

ਬਾਣੀ ਰਾਗ ਬਿਲਾਵਲ ਮਹੱਲਾ ਪੰਜਵਾਂ ਚੌ ਪਦੇ ਦੋ ਪਦੇ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਜਾਰੋ ਦੀਪਾ ਬਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਟੜੀ ਖੁੱਲੀ ਅਨੂਪਾ ਰਹਾਉ ਬਿਸਮਨ

ਜਾਉ। ਕਨਕ ਕਾਮਣੀ ਸਹਿਜ ਸੋਹਣੀ ਛੋੜ ਖਿਨੈ ਮੈਂ ਜਾਵਤ ਹੈ ਉਰਜ ਰਹਿਓ ਇੰਦਰੀ ਰਸ ਪ੍ਰੇਰਿਓ ਬਿਖੇ ਠਗੋਰੀ ਖਾਵਤ ਹੈ।

ਕੇਸ ਗਏ ਫੇਰਾ ਬਥਹੀ ਦ੍ਰਿਸ਼ਟ ਨ ਆਵੇ ਅੰਧ ਗਿਆਨੀ ਸੋਏ ਰਹੇ ਮਦ ਮਾਵਤ ਹੈ ਜਾਲ ਬਸਾਰ ਚੋਗ ਬਿਸਥਾਰੀ ਪੰਖੀ ਜਿਉਂ ਪਹਾਵਤ ਹੈ ਕਹੋ ਨਾਨਕ ਬੰਧਨ ਕਾਟਣ ਕਹੋ ਮੈਂ ਸਤਿਗੁਰ ਪੁਰਖ ਤੇ ਆਵਤ ਹੈ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਭਾਰ ਅਮੂਲੀ ਪ੍ਰਾਣ ਪਿਆਰੋ ਮਨੇ ਆਧਾਰੋ ਚੀਤ ਚਿਤ ਬਹੁ ਜਿਸ ਪਾਣ ਤੰਬੋਲੀ ਰਹਾਉ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮੁਖ ਲਾਗੋ ਜੋ ਬੜ ਭਾਗੋ ਸੁਹਾਗ ਹਮਾਰੋ ਕਤੋਂ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓ ਤੇ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨ ਪ੍ਰੇਰਵੀ ਸੁਹਾਗਣ ਅਤਨੀ ਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾਂ।

ਅਨ ਬੋਲੇ ਕਹ ਤੁਈ ਪਛਾਣੈ ਜੋ ਜੀਣ ਮੈਂ ਹੋਤਾ ਰੇ ਮਨ ਕਾਇ ਕਹ ਲਉ ਡਹਿ ਕੈ ਜੋ ਪੇਖਤੀ ਸੰਗ ਸੁਣਤਾ।

ਹੈ। ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੇ ਆਇਆ, ਹਰ ਜਨ ਸਿਉ ਬਾਦ ਉਠਰੀਐ, ਨਾਨਕਾ ਰਾਖਾਇਆ ਪ੍ਰਸਵਾਮੀ, ਕਿਆ ਮਾਂ ਸਭ ਪੁਰੇ ਕਰੀਐ। ਬਿਲਾਵਲ ਮਹੱਲਾ ਪੰਜਵਾਂ।

ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਰਸਨਾ ਹਰ ਚੀਨਾ, ਭਏ ਆਨੰਦਾ ਮਿਟੇ ਅੰਦੇਸੇ, ਸਰਬ ਸੁਖ ਮੋਕੋ ਗੁਰਦੀਨਾ ਰਹਾਓ।

ਕਰੀਏ ਨਿਤ ਸਰਣੀ ਗੁਰ ਤੇ ਪਾਈਏ ਇਹੋ ਨਿਦਾਨ ਜਨਮ ਮਰਨ ਕੀ ਕੱਟੀਏ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਭਲ ਮਾਨੋ ਮਨ ਤੇ ਛੂਟੇ ਸਗਲ ਗੁਮਾਨ ਕਹੋ ਨਾਨਕ ਤਾ ਕੀ ਸਰਨਾਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹੱਲਾ ਪੰਜਵਾਂ।

ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ ਤੂੰ ਸੁਆਮੀ ਅੰਤਰ ਜਾਮੀ ਤੂੰ ਵਸੈ ਸਾਧਕੈ ਸੰਗਾ ਰਹਾਓ ਖਿਨ ਮੈਂ ਥਾਪ ਨਵਾਜੇ ਠਾਕੁਰ ਨੀਚ ਕੀੜ ਤੇ ਕਰੇ ਰਾਜੰਗਾ।

ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਣ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਭਰਮ ਪੈ ਤਰੇ ਛੁੱਟੇ ਪੈ ਜਮ ਕੇ ਘਾਟ ਘਾਟ ਏ ਗ੍ਰਹਿਆ ਪਾਰ ਪੂਰੇ ਨਾਣੇ ਸਰਨ ਪਰਿਉ ਦੁਖ ਭੰਜਣ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੁਖ ਨਸੇ ਕਬੂ ਨਾ ਹੋਵੋ।

ਸੰਸਾਰ ਜਿਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨਹਾਰਾ ਨਾਨਕ ਦਾ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ

ਅਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਅਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਨ ਕਰਨ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਅੱਠਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਰਹਾਉ। ਗੁਰ ਕੋ ਸ਼ਬਦ ਮੇਰੇ ਹੀਰੇ ਬਸੈ, ਹਰ ਨਾਮਾ ਮਨ ਸੰਗ ਧਰਹੋ, ਤਸਕਰ ਪੰਚਨ ਵਾਰੋ ਠਾਕੁਰ, ਸਗਲੋ ਪਰਮਾ ਹੋਮ ਜਰੋ। ਜੋ ਤੁਮ ਕਰ ਸੋਈ ਪਲ ਮਾਨੈ, ਭਾਵਨ ਦੁਬਦਾ ਡੂਰ ਟਰਹੋ, ਨਾਨਕੇ ਪ੍ਰਭ ਤੁਮ ਹੀ ਦਾਤੇ, ਸੰਤ ਸੰਗ ਲੇ ਮੋਇ ਉਧ ਰਹੋ। ਬਿਲਾਵਲ ਮਹੱਲਾ ਪੰਜਵਾਂ।

ਉਠਣ ਬੈਠਣ ਜਨ ਕਹਿ ਸੰਗਾ ਜਾਣ ਚਾਰ ਰਾਜ ਮੁਗ ਮਾਥੈ ਲਾਗੀ ਆਸਾ ਪੂਰਨ ਅਣਤ ਤਰੰਗਾ ਜਾਨ ਪਾਰ ਬ੍ਰਹਮ ਜਾਗੀ ਨਿਰਮਲ ਮਹਿਮਾ ਜਾਨ ਕੇ ਚਰਨ ਤੀਰਥ ਕੋਟ ਗੰਗਾ ਜਾਨ ਕੀ ਧੂਰ ਕੀਓ ਮੱਜਨ।

ਸੇ ਔਧ ਬਿਹਾਵਤ ਅਧਗ ਮੁਹਾਵਤ ਪਾਪ ਕਮਾਵਤ ਬੁੱਢੇ ਆਸੇ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਮਣ ਜੈਸੇ ਕੇਸਵ ਕਲੇਸ਼ ਨਾਸ ਅਵ ਖੰਡਨ ਨਾਨਕ ਜੀਵ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰਨਾਮਾ।

ਧੀਰਾ ਮੋਹਿਓ ਅਣਦ ਧੁਣੀ ਉਪਜਿਓ ਚਾਉ ਮਿਲਨ ਪ੍ਰਾਪ੍ਰੀਤਮ ਰਹਿ ਨਾ ਜਾਏ ਕਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੇ ਅਨਕ ਮੁਨੀ ਅੰਦੁਲੇ ਟੇਕ ਨਿਰ ਧਨ ਧਨ ਪਾਇਓ ਪ੍ਰਭ ਨਾਨਕ ਅਣਕ ਗੁਣੀ।

ਸਰਨ ਸੁਹਾਗਣ ਚਰਨ ਸੀਸ ਧਾਰ ਲਾਲਣ ਮੋਹ ਮਿਲਾਵਹ ਕਾਬ ਕਰਹੀ ਆ ਬੈਰੀ ਸੁਨੋ ਸਹੇਰੀ ਮਿਲਣ ਬਾਦ ਕਹੋ ਸਗਰੋ ਅੰ ਮਿਟਾਵੋ ਤੋ ਕਰਹੀ ਲਾਲਣ ਪਾਵ ਤਬ ਰਸ ਮੰਗਲ ਗੁਣ ਗਾਵਹ ਆਣਦ ਰੂਪ ਧਿਆਵਹ ਨਾਨਕ ਦੁਆਰੇ ਆਇਓ ਤੋ ਮੈਂ ਲਾਲਣ ਪਾਇਓ ਰੀ ਮੋਹਨ ਰੂਪ ਦਿਖਾਵੈ ਅਬ ਮੋਹਿ ਨੀਂਦ ਸੁਹਾਵੈ ਸਾ ਮੇਰੀ ਤਿਖਾ ਬੁਝਾਨੀ ਅਬ ਮੈਂ ਸਹਿਜ ਸਮਾਨੀ ਮੀਠੀ ਪਿਰੇ ਕਹਾਨੀ ਮੋਹਨ ਲਾਲਣ ਪਾਇਓ ਰੀ ਰਹਾਓ ਦੂਜਾ ਬਿਲਾਵਲ ਮਹਾ ਰਾਚੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਏ ਰਹਾਓ ਆਹੇ ਮਨ ਅਵਰ ਨ ਪਾਵੈ ਚਰਨਾਵੈ ਚਰਨਾਵੈ ਉਲਝਿਓ ਅਲ ਗ੍ਰੰਥ ਕਮਲ ਜਿਉ ਅਨ ਰਸ ਨਹੀਂ ਚਾਹੈ ਏਕੇ ਹਰ ਲਾਹੈ ਅਨ ਤੇ ਟੂਟੀ ਐ ਰੇਖ ਤੇ ਛੂਟੀ ਐ ਮਨ ਹਾਰਸ ਘੂਟੀ ਐ ਸੰਗ ਸਾਧੂ ਉਲਟੀ ਐ

ਪਾਰਕ ਭਜਨ ਮਾਹਿਲ ਬਟਾਨ ਅਚਲ ਅਮਰ ਅੰਦਰ ਭੈ ਪਦ ਪਾਇ ਜਗਤ ਜਾਹੇ ਹੈਰਾਨ ਨਾਨਕ ਕਹਿਤ ਭਗਤ ਰਸ਼ਕ ਹਾਰ।

ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੇ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਵਿਣ ਪੈ ਪੈ ਭਗਤ ਨਾ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥੇ ਸਭ

ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੋਹ ਕਥਨੀ ਹੈ ਪਰ ਰਹਿਤ ਨਾ ਹੋਈ ਨਾ ਵੋ ਭੂਲੇ ਥਾਉ ਨਾ ਕੋਈ ਮਨ ਮਾਇਆ ਬੰਦਿਓ ਸਰ ਜਾਲ ਘਟ ਘਟ ਵਿਆਹ ਰਹੋ ਬਿਖ ਨਾਲ ਜੋ ਆਂਜੈ ਸੋ ਦੀਸੈ ਕਾਲ ਕਾਜ ਸੀਧੁਰ ਦੇ ਸੰਭਾਲ ਸੋ ਗਿਆਨੀ ਜੀ ਸ਼ਬਦ ਲੇ ਬਲਾਈ

ਜੋਤ ਨਾ ਬਿਨਾ ਝੂਠੇ ਕੁਸ਼ਲ ਕਸ਼ੋਤ ਵੇਦ ਪੁਕਾਰ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤ ਸਾਸਤ੍ਰ ਸਿਮਰਤ ਨਾਮ ਦ੍ਰਿੜਾਮ ਗੁਰਮੁ ਸ਼ਾਂਤ ਉਤਮ ਕਰਾਮ।

ਤੋਤੀ ਉਜਲ ਤਿਲ ਗਲ ਮਾਲਾ ਅੰਤਰ ਕ੍ਰੋਧ ਪੜੇ ਨਾੜ ਸਾਲਾ ਨਾਮ ਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਗਥੀਆ।

ਬੰਧਨ ਬੰਧਿਆ ਆਈਏ ਜਾਈਏ ਗੁਰਸੇਵਾ ਦੇ ਲੈ ਪਦਾਰਥ ਹਿਰਦੇ ਨਾਮ ਸਦਾ ਕਿਰਤਾਰਥ ਸਾਜੀ ਦਰਗਹਿ ਪੂਛਨਾ ਹੋਏ ਮਾਨੇ ਹੁਕਮ ਸੀਜੇ ਦਰਸੋਏ ਸਤਿਗੁਰ ਮਿਲੈ ਤਾਂ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਣ ਹੁਕਮ ਪਛਾਣ।

ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮਿਟੈ ਅਨਦਿਨ ਹਰਸ ਗੀਤ ਗਵਈਆ।

ਅਜੇ ਜਿਤ ਭਾਵੇ ਤਿਤ ਰਾਹ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਗੋਚਰ ਧਿਆਇਆ ਹੋ ਬਲ ਬਲ ਸਤਿਗੁਰ ਸਤਿਪੁਰ ਖਈਆ ਰਾਮ ਨਾਮੇ ਰਹਿ ਪ੍ਰਾਨ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਾਨਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਤਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ।

ਇਹੋ ਤ੍ਰਿਸ਼ਨਾ ਜਲ ਤੱਤ ਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰੂ ਸ਼ਬਦ ਬੁਝਈਆ ਇਹੋ ਮਨ ਨਾਚੈ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ।

ਸਬਦ ਰਵਈਆ ਨਿਜ ਕਰ ਧਾਰ ਚੂਹੇ ਅਤਿ ਨਿਰਮਲ ਜਿਨ ਪੀਆ ਤਿਨਹੀ ਸੁਖ ਲਹੀਆ ਮਨ ਹਠ ਕਰਮ ਕਰੇ ਅਭਿਮਾਨੀ ਜਿਉ ਬਾਲਕ ਬਾਲੂ ਘਰ ਸੁਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਉਹ ਜਗ ਹੈ ਸਭ ਖੇਲ ਖਿਲਈਆ।

ਬਿਨ ਹਰ ਕੋ ਦੂਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹਾਂ ਤਿਸ ਵਿੱਟੋਂ ਬਾਲ ਬਾਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ

ਟੀਲ ਨਾ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੁਭਈਆ ਬੇਸੁਆ ਕੈ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ

ਹੋ ਜਾਓ ਸਦਬਰਹਾਰ ਮਨ ਪ੍ਰੀਤ ਲਾਗੀ ਤਾਹੇ ਤਰ ਆਨ ਕਤੇ ਨਾ ਜਾਹੇ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦਹਿਣ ਚੜ੍ਹ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ

ਪ੍ਰਸਾਦ ਨੈ ਡੋਲੀਐ ਇਤ ਊਤ ਪ੍ਰਭ ਬਸੇ ਹਰ ਹਰ ਚੀਤ ਤਿਨ ਨਾਹੀ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਾਮਣਾ ਪੇਖੇ ਨੈਣ ਸੁਨ ਮੋਹੇ ਅਨਹਤ ਬੈਨ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨਾ ਪੇਵ ਨਿਤ ਕਰੇ ਮੁਨ ਜਨ ਸੇਵ।

ਦੇਹ ਬਿਨ ਭਜਨ ਹੋਵਤ ਖੇਹ। ਜਮਦੂਤ ਮਹਾਭਿਆਨ ਚਿਤ ਗੁਪਤ ਕਰ ਮੈਂ ਜਾਨ, ਦਿਨ ਰਹਿਣ ਸਾਖ।

ਨਾਨਕਾ ਦੇ ਰਖਹਾਥ ਹਰ ਗੋ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਖ ਲਹਿ ਰਹਿ ਨਾ ਜਾਏ ਵਡਭਾਗ ਨਾਨਕ

ਏਕਮ ਏਕੰਕਾਰ ਨਿਰਾਲਾ ਅਮਰ ਜੋਨੀ ਜਾਤ ਨਾ ਜਾਲਾ ਅਗਮ ਗੁਚ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ।

ਖਣਹਾਰਾ ਅਵਰਨਾ ਦੂਜਾ ਸਿਰਜਣਹਾਰਾ ਤ੍ਰਿਤੀਆ ਬ੍ਰਹਮਾ ਬਿਸਨ ਮਹੇਸਾ ਦੇਵੀ ਦੇਵ ਪਾਏ ਵੇਸਾ ਜੋਤੀ ਜਾਤੀ ਗਣਤਨ ਆਵੈ ਜਿਨ ਸਾਜੀ ਸੋ ਕੀਮਤ

ਤੋ ਛੂਟੇ ਜਾਂ ਖਸਮ ਛੁਡਾਏ ਗੁਰਮਤ ਮੇਲੇ ਭਗਤ ਦ੍ਰਿੜਾਏ ਕਸ਼ਟੀ ਖੜ ਦਰਸ਼ਨ ਪ੍ਰਭ ਸਾਜੇ ਅਨਹਦ ਸਬਦ ਨਿਰਾਲਾ ਵਾਜੇ ਜੇ ਪ੍ਰਭ ਪਾਵੈ ਤਾਂ ਮਹਿਲ ਬੁਲਾਵੈ ਸਬਦੇ ਭੇਦੇ ਤੋ ਪਦ ਪਾਵੈ ਕਰ ਕਰ ਵੇਸ ਖਪੈ ਜਲ ਜਾਵੈ ਸਾਚੇ ਸਾਚੇ ਸਾਜ ਸਮਾਵੈ ਸਪਤਮੀ ਸਾ ਸੰਤੋਖ ਸਰੀਰ ਸਾ ਸਮੁੰਦ ਪਰੇ ਨਿਰਮਲ

ਮਨ ਤੂਠ ਸਕਾਚੈ ਤਾਗੈ ਜਿਉ ਤਾਗਾ ਜਾਗੇ ਬਹਿ ਜਾਣ ਅਸਥਿਰ ਚੀਤ ਸਾਚ ਰੰਗ ਮਾਨ ਏਕਾਦਸੀ ਇਕ ਹਿਰਦੇ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਪ੍ਰਤ ਆਤਮ ਚੀਨੈ ਪਾਖੰਡ ਰਾਜ ਤਤ ਨਹੀਂ ਬੀਨੈ।

ਅਜੱਪਾ ਜਾਪ ਜਪੈ ਮੁਖ ਨਾਮ। ਤੀਨ ਭਵਨ ਮੈਂ ਏਕੋ ਜਾਣੈ, ਸਭ ਸੁਚ ਸੰਜਮ ਸਾਚ ਪਛਾਣੈ, ਤੇਰਸ ਤਰਵਰ ਸਮੁੰਦ ਕਿਨਾਰੈ, ਅੰਮ੍ਰਿਤ ਮੂਲ ਸਿਖਰ ਲਿਵਤਾਰੈ। ਕੈ ਕੋਏ ਨਿਡਰ ਬੂਡ ਮਰੇ ਪਤ ਕੋਏ, ਡਰ ਮੈਂ ਘਰ ਘਰ ਮੈਂ ਡਰ ਜਾਣੈ, ਤਖਤ ਨਿਵਾਸ ਸਚ ਮਨ ਭਾਣੈ। ਚੌਦਸ ਚੌਥ ਥਾਵੈ ਲੈ ਪਾਵੈ, ਰਾਜਸ ਤਾਮਸ ਸਤਕਾਲ ਸਮਾਵੈ, ਸਸੀਅਰ ਕੈ ਕਰ ਸੂਰ ਸਮਾਵੈ।

ਸੋ ਮਿਲੇ ਜਿਸ ਲੈ ਮਿਲਾਈ। ਸ਼ੁਕਰਵਾਰ ਪ੍ਰਭ ਰਹਿਆ ਸਮਾਈ, ਆਪ ਪਾਏ ਸਭ ਕੀਮਤ ਪਾਈ। ਗੁਰਮ ਹੋਵੈ ਸੋ ਕਰੇ ਵਿਚਾਰ, ਸਹਿ ਸੰਜਮ ਕਰਨੀ ਹੈ ਕਾਰ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਾ ਭਾਉ ਹੈ ਦੂਜਾ। ਸ਼ਿਸ਼ਰਵਾਰ ਸੌ ਸਾਸਤ ਵਿਚਾਰ, ਹੋਮੈ ਮੇਰਾ ਭਰਮੈ ਸੰਸਾਰ। ਮਨ ਮੁਖ ਅੰਧਾ ਦੂਜੇ ਪਾਏ, ਜਮਦਾਰ ਬਾਧਾ ਝੂਟਾਂ ਖਾਏ। ਗੁਰ ਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚਲੇ ਬਲਾਏ। ਸਤਿਗੁਰ ਸੇਵੇ ਸੇਵੜ ਭਾਗੀ, ਹੋਮੈ ਮਾਰ ਸੱਚ ਲਿਵ ਲਾਗੀ। ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੂੰ ਸੁਖਦਾਤਾ ਲੈ ਮਿਲਾਏ। ਇਸ ਤੇ ਦੂਜਾ ਨਾਹੀਂ ਕੋਏ ਗੁਰ।

ਕਰਤਾਰ ਨਿਹਚਲ ਸਾਜ ਰਹਿਆ ਕਲ ਧਾਰ ਨਾਨਕ ਗੁਰਮ ਬੂਝੇ ਗੋ ਸ਼ਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸੇਠ ਸਾਜੇ ਜੀ ਜੰਦ ਮਾਇਆ ਮੋਇ ਪਾਜੇ ਦੂਜੇ ਪਾਏ ਪ੍ਰਪੰਚ ਲਾਗੇ ਆਵਹ ਜਾਵੇ ਮਰੇ ਅਭਾਗੇ ਸਤਿਗੁਰ ਭੇਟਿਆ ਸੋਜੀ ਪਾਏ ਪ੍ਰਪੰਚ ਚੂਕੇ ਸੱਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੇ ਮਨ ਮਸਿਆ ਪ੍ਰਭੇਕ ਰਹਾਉ ਸ੍ਰਿਸ਼ਟੋ ਪਾਏ ਆਪੇ ਸਾ ਵੇਖੈ ਕੋਈ ਨ ਮਿਟੈ ਤੇਰੇ ਲਿਖੈ ਸਿੱਧ ਸਾਧਕ ਜੇ ਕੋ ਕਹਿ ਕਹਾਏ ਭਰਮੇ ਭੂਲਾ ਆਵੇ ਜਾਏ।

ਮਨ ਰੋਸ ਕੀਜੈ ਜੇ ਦੂਜਾ ਹੋਏ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ, ਥਿਤੀ ਵਾਰ ਸਭ ਸਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਥਿਤੀ ਵਾਰ ਸਭ ਆਵੇ ਜਾਏ, ਗੁਰ ਸ਼ਬਦ ਨੇਚਲ ਸਦਾ ਸੱਚ ਸਮਾਏ, ਥਿਤੀ ਵਾਰ ਤਾ ਜਾ ਸੱਚ ਰਾਤੇ, ਬੇ ਨਾਵੇ ਸਭ ਭਰਮੇ ਕਾਚੇ।

ਸਿਰ ਤਰ ਮੋਹ ਅੜੀ ਫਿਰ ਸੰਗ ਸੂਤੀ ਰਾਮ ਗੁਰ ਕੇ ਪਾਏ ਚਲੋ ਸਾਧ ਸੰਗੂਤੀ ਰਾਮ ਧਾਰ ਸਾਧ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਾਂ ਮੇਲੀਆ ਦਿਨ ਰਹਿਣ ਘੜੀ ਨਾ ਚਸਾਂ ਵਿਸਰੈ ਸਾਸ ਸਾਸ ਨਿਰੰਜਨ ਸਭ ਜੋਤ ਜਗਾਏ ਦੀਪਕ ਨਾਨਕਾ ਪਉ ਪੰਜਨ ਜੋ ਸਵਾਇੜੀਏ।

ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਜਾਉ ਕਣਾ ਸਾਜ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਵਿਨਾਸੀ ਰਾਮ ਅਵਗਤ ਵਰ ਨਾਥ ਨਾਥ ਤਿਸੇ ਭਾਵੇ ਸੋ

ਨਿਜ ਘਰ ਸੂਤੜੀਏ ਪ੍ਰੇਮ ਜਗਾਏ ਰਾਮ ਨਵਹਾਨ ਨਵ ਧਨ ਸਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂੜ ਕਬਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਜ ਸਬਸੀ ਨਿਸ਼ਾਨੀਆਂ।

ਗੁਰਮਤਿ ਮਨ ਰਸੀ ਸਿਜਹਿ ਦੇਹੀ ਰਾਮ ਮਨ ਮਾਰ ਰੀਜੈ ਸਬਦ ਸੀਜੈ ਤ੍ਰੈ ਲੋਕ ਨਾਥ ਪਛਾਣੈ ਮਾਂਡੀ ਗਡੋਲ ਨਾ ਜਾਏ ਕਦਹੀ ਆਪਣਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤੱਕੀਆ ਤੇਰਾ ਓ ਸਾਹ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਵੇਰਾ ਓ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੇ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁੱਟੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵਡਭਾਗੀਆ ਸੁਹਾਗਣੀ।

ਕਬ ਮਿਲੀਏ ਪੂਰਨ ਪਤੇ ਸਹਿਜੇ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਏ ਮੋਹੇ ਮਤੇ ਦਿਨ ਰਹਿਣ ਢਾਡੀ ਕਰੋ ਸੇਵਾ ਪ੍ਰਭ ਕਮਨ ਜੁਗਤੀ ਪਾਇਆ।

ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਕਥ ਵਿਚਾਰ ਇੱਕ ਚੇਤੇ ਕਮਰ ਧਿਆਏ ਸੁਆਮੀ ਲਾਏ ਪ੍ਰੀਤ ਪਿਆਰ ਕਰ ਜੋੜ ਪ੍ਰਾਪੈ ਕਰ ਬੇਨੰਤੀ ਮਿਲੇ ਹਰ ਜਸ ਲਾਹ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਭਰਾ ਅਗਮ ਥਾਹ ਸਾਹ ਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੈ ਸਮੂਹ ਪਇਆ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਵਤ ਆਏ ਬਣੇ ਅਜਰ ਜਾਨੀਆ ਮਿਲ ਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਨੀਆ ਬਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੁਗ ਬਿਨਵੰਤ ਨਾਨ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੁਗ ਪਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁੰਨਿਆ ਆਨੰਦ ਅਨੰਦਨ ਵਜੇ ਵਾਜੇ ਅਹੰ ਬਤ ਮਨ ਕੀ ਤਿਆਗੀ ਬਿਨਵੰਤ ਨਾਨ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਬਾਜਤ ਤਾ ਤੇ ਧੁਨ ਦਰਬਾਰਾ ਰਾਮ ਆਨੰਦ ਅਨਦਿਨ ਵਜੇ ਵਾਜੇ ਦਿਨ ਸਰੈਨ ਓ ਮਹਾ ਤੈ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਤਾਹ ਹਰਿਦ ਸਿਧ ਸੁਧਾਰ ਸਿਮਰਤ ਭਗਤ ਪਰੇ ਭੰਡਾਰਾ ਬਿਨਵੰਤ ਨਾਨਕ ਬਲਹਾਰ ਵੰਨਿਆ ਪਾਰ ਬ੍ਰਹਮ ਪ੍ਰਾਣ ਧਾਰਾ ਸੁਣ ਸਖੀ ਸਹੇਲੜੀਓ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਕੋ ਪ੍ਰਭ ਰਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਭਾਵ ਇੱਕ ਨਿਮਕ ਪਲਕ ਨਾ ਤਿਆਗੀਏ ਗੇ ਕੰਠ ਲਾਈਏ ਨੇ ਲਜਾਈਏ ਚਰਨ ਰਾਜ ਮਨ ਭਾਗੀਏ।

ਅਮਰ ਪਦਵੀ ਪਾਵੇ ਬਿਸਮਨ ਬਿਸਮ ਭਈ ਪੇ ਗੁਣ ਬਿਨਾਸੀ ਰਾਮ ਕਰ ਗੈ ਪੂਜਾ ਗਈ ਕਟ ਜਮ ਕੀ ਫਾਸੀ ਰਾਮ ਗੈ ਪੂਜਾ ਲੀਨੀ ਦਾਸ ਕੀਨੀ ਅੰਕਰ ਉਦੋਤ ਜਣਾਇਆ।